ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ, ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇਹ ਸੂਚਨਾ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਕੈਂਪਸ ਦੇ ਹਵਾਲੇ ਨਾਲ ਇਹ ਸੂਚਨਾ ਤੁਹਾਡੇ ਤੱਕ ਦੇਣੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਹਰ ਸਾਲ ਸਿੱਖ ਨੇਸ਼ਨ ਵੱਲੋਂ 2 ਬਲੱਡ ਡੋਨੇਸ਼ਨ ਕੈਂਪ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਏ ਜਾਂਦੇ ਸੀ, ਇਸ ਵਾਰ 3 ਕੈਂਪ ਲਗਾਏ ਜਾ ਰਹੇ ਨੇ ਅਤੇ ਤਿੰਨੋਂ ਕੈਂਪ ਨਵੰਬਰ ਦੇ 7 ਨਵੰਬਰ, 14 ਨਵੰਬਰ ਅਤੇ 21 ਨਵੰਬਰ 3 ਹਫ਼ਤਿਆਂ ਦੇ ਵਿੱਚ ਲਗਾਏ ਜਾਣਗੇ, ਜਿਸ ਦੇ ਵਾਸਤੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਅਤੇ ਜੇ ਕਿਸੇ ਵੀਰ ਨੇ ਐਜ਼ ਏ ਵਾਲੰਟੀਅਰ ਵੀ ਹਿੱਸਾ ਲੈਣਾ ਹੋਵੇ ਔਰਗਨਾਈਜ਼ ਕਰਨ ਦੇ ਵਿੱਚ ਜਾਂ ਫੂਡ ਸਰਵਿਸ ਕਰਨ ਦੇ ਵਿੱਚ, ਤਾਂ ਉਹ ਵੀ ਜਿਹੜਾ ਸੰਪਰਕ ਕਰ ਸਕਦੇ ਆ, ਤੁਸੀਂ ਫੋਨ ਕਰਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਬਲਵਿੰਦਰ ਕਾਲੋਂ 403-617-9045, 403-617-9045, ਭਾਈ ਮਨਜੀਤ ਸਿੰਘ ਕੈਲਗਰੀ 403-605-404, 403-605-6604, ਸਰਦਾਰ ਹਰਚਰਨ ਸਿੰਘ ਪਰਹਾਰ 403-681-8699, 403-681-8689 ਅਤੇ ਦਾਸ ਦਾ ਫੋਨ 403-390-5585, 403-390-5585। ਅਤੇ ਇਸੇ ਤਰ੍ਹਾਂ ਹੀ ਤੁਸੀਂ ਭਾਈ ਤਰਸੇਮ ਸਿੰਘ ਜੀ ਪਰਹਾਰ ਦੇ ਫੋਨ 'ਤੇ ਵੀ ਕਾਲ ਕਰਕੇ ਉਹਨਾਂ ਦੇ ਕੋਲ ਵੀ ਜਿਹੜੀ ਆ ਉਹ ਨਾਂ ਆਪਣੇ ਰਜਿਸਟਰ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਥਾਂ ਥਾਂ 'ਤੇ ਕੈਂਪ ਵੀ ਲੱਗਦੇ ਆ, ਉੱਥੇ ਵੀ ਤੁਸੀਂ ਉਹਦੀ ਸੂਚਨਾ ਵੀ ਤੁਹਾਨੂੰ ਦੇ ਦਿਆਂਗੇ। ਇੱਕ ਅੱਧੇ ਦਿਨ ਤੱਕ ਇੱਕ ਇੰਟਰਵਿਊ ਕਰਦੇ ਹਾਂ ਜਿੱਥੇ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਜਾਏਗੀ। ਆਓ, ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਸਾਰੇ ਉਡਾਰ ਗੋਇਠਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: Program değil, SSD'de geç. Burası orada. Ama buradan geçiyor sanırım kardeşim. Programı sanu apre apnu apre mananu apre kirdarnu samjhan da marg dasdi is paav sagar ton par kivein utarna hai ਇਕ ਸਾਨੂੰ ਸੁਖੇਨ ਇੱਕ ਵਿਧੀ ਦੱਸਦੀ ਹੈ ਜੇ ਅਸੀਂ ਇਹ ਸੋਚੀਏ ਕਿ ਨਹੀਂ ਸੰਸਾਰ ਦੇ ਵਿੱਚ ਸਿਰਫ ਅਸੀਂ ਹੀ ਸਮੱਸਿਆਵਾਂ ਨਾਲ ਘਿਰੇ ਹੋਏ ਹਾਂ ਬਾਕੀ ਸਾਰਾ ਹੀ ਸੰਸਾਰ ਸੁਖੀ ਤੇ ਸਾਡੇ ਅੰਦਰ ਨੈਗੇਟਿਵਿਟੀ ਆਪ ਨਕਾਰਾਤਮਕ ਵਿਚਾਰ ਆ ਰਹੀ ਰਹਿੰਦੇ ਪਰ ਜਦੋਂ ਸਾਨੂੰ ਸੰਸਾਰ ਦੇ ਅਸਲੀ ਗਿਆਨ ਦੀ ਗੱਲ ਇਸੇ ਕਰਕੇ ਜਿੰਨਾ ਵੀ ਧਾਰਮਿਕ ਫਲਸਫਾ ਭਾਵੇਂ ਪੱਛਮੀ ਹੈ ਭਾਵੇਂ ਪੂਰਬੀ ਭਾਵੇਂ ਉਹ ਵੇਦਾਂਤ ਹੈ ਕਿ ਭਾਵੇਂ ਉਹ ਕਿਤਾਬਾਂ ਦਾ ਹੈ ਭਾਵੇਂ ਉਹ ਬਹੁਤ ਧਰਮ ਦਾ ਹੈ ਜੋ ਵੀ ਵਿਦਵਾਨ ਜਿਸਨੇ ਸੰਸਾਰ ਨੂੰ ਜਿਸਨੇ ਮਨੁੱਖਾਂ ਨੂੰ ਸਭ ਇੱਕ ਬਣਾਉਣ ਲਈ ਮਨੁੱਖਾਂ ਦੀ ਭਲਾਈ ਲਈ ਕੰਮ ਕੀਤਾ ਉਸਨੇ ਸਭ ਨੇ ਇਹ ਗੱਲ ਮੰਨੀ ਜੇ ਅਸੀਂ ਇਹ ਮੰਨ ਕੇ ਤੁਰੀਏ ਕਿ ਕੇਵਲ ਅਸੀਂ ਦੁਖੀ ਹਾਂ ਬਾਕੀ ਸਾਰੇ ਸੁਖੀ ਨੇ ਤਾਂ ਨਿਪਟਾਰਾ ਨਹੀਂ ਹੋ ਸਕਦਾ ਫਿਰ ਤੇ ਅਸੀਂ ਦੁਖੀ ਹੋਣਾ ਹੀ ਆ ਫਿਰ ਅਸੀਂ ਹਮੇਸ਼ਾ ਹੀ ਉਹਨਾਂ ਕਿਉਂਕਿ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਮੇਰੇ ਨਾਲ ਹੀ ਕਿਉਂ ਹੁੰਦਾ ਹੈ ਕਿਸੇ ਹੋਰ ਨਾਲ ਕਿਉਂ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਇਸੇ ਕਰਕੇ ਜਦੋਂ ਆਪਾਂ ਗੁਰਬਾਣੀ ਦੀ ਐਨਕ ਲਗਾ ਕੇ ਦੇਖਦੇ ਹਾਂ ਜਦੋਂ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਦੇਖਦੇ ਹਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਸੰਸਾਰ ਚ ਕਿਸੇ ਨਾਲ ਵੀ ਆਪਣੇ ਦੁੱਖ ਦੀ ਆਪਣੇ ਚਿੰਤਾਵਾਂ ਦੀ ਆਪਣੀਆਂ ਪਰੇਸ਼ਾਨੀਆਂ ਦੀ ਸਾਂਝ ਕਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਵੀ ਕਰੋਗੇ ਉਹ ਖੁਦ ਹੀ ਉਹਨਾਂ ਸਮੱਸਿਆਵਾਂ ਦੇ ਨਾਲ ਕਈ ਵਾਰੀ ਉਹਨਾਂ ਤੋਂ ਬਹੁਤੀਆਂ ਸਮੱਸਿਆਵਾਂ ਦੇ ਨਾਲ ਉਲਝਿਆ ਹੋਇਆ ਜਿਸ ਮਨੁੱਖ ਤੇ ਕਰਨ ਬੇਨਤੀ ਸੋ ਆਪਣੇ ਦੁੱਖ ਪਰ ਪਾਰ ਬ੍ਰਹਮ ਜਿਹਨੇ ਹਿਰਦੇ ਆਰਾਧਿਆ ਤਿੰਨ ਪਾਉ ਸਾਗਰ ਹੁਣ ਇੱਥੇ ਪਾਰ ਬ੍ਰਹਮ ਹਿਰਦੇ ਆਰਾਧਨ ਦੀ ਗੱਲ ਜਿਹੜੀ ਆਪਾਂ ਆਰਾਧਨਾ ਗਿਆਨ ਨਾਮ ਸਾਰਾ ਕੁਛ ਜਿਹੜਾ ਹੈ ਗਿਆਨ ਨਾਮ ਜਿਸਨੇ ਗਿਆਨ ਪ੍ਰਾਪਤ ਕਰ ਲਿਆ ਜਿਸਨੂੰ ਗੁਰੂ ਨੇ ਇਹ ਵਿਧੀ ਸਮਝਾ ਦਿੱਤੀ ਤੂੰ ਕੱਲਾ ਨਹੀਂ ਸਾਰੇ ਹੀ ਇਸ ਤਰ੍ਹਾਂ ਨੇ ਉਸਨੇ ਇਸੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਦਿਆਂ ਅੱਛੇ ਕਿਰਦਾਰ ਦੇ ਮਾਲਕ ਹੋਣਿਆਂ ਸਮਾਜ ਦੇ ਵਿੱਚ ਸੇਵਾ ਕਰਦਿਆਂ ਸਮਾਜ ਦੇ ਵਿੱਚ ਕਿਰਤ ਕਰਦਿਆਂ ਮਿਹਨਤ ਕਰਦਿਆਂ ਆਪਣੇ ਜੀਵਨ ਨੂੰ ਸਫਲ ਬਣਾ ਲੈਣਾ ਜੀਵਨ ਦਾ ਸਫਲ ਹੋਣਾ ਕੀ ਹੈ ਜੇ ਤੁਸੀਂ ਚਿੰਤਾਵਾਂ ਤੋਂ ਪਰੇ ਹੋ ਜਿਸ ਨੂੰ ਆਪਾਂ ਮੁਕਤੀ ਕਹਿੰਦੇ ਹਾਂ ਜੀਵਨ ਮੁਕਤ ਤੁਸੀਂ ਸਵਰਗ ਵਿੱਚ ਜੀ ਲਿਓ ਤੇ ਜੇ ਜ਼ਿੰਦਗੀ ਨੂੰ ਹੰਢਾ ਨਹੀਂ ਰਹੇ ਹਰ ਤਰ੍ਹਾਂ ਦੇ ਕਲੇਸ਼ ਪਏ ਹੋਏ ਆ ਜਿਹੜੇ ਕਿ ਅਸੀਂ ਆਪ ਸਹੇੜੇ ਹੁੰਦੇ ਆ ਕਈ ਵਾਰ ਬਹੁਤੀ ਵਾਰ ਅਕਸਰ ਉਹ ਜਿਹੜੇ ਕਲੇਸ਼ ਹੁੰਦੇ ਉਹ ਕਲੇਸ਼ ਹੁੰਦੇ ਹੀ ਨਹੀਂ ਸਿਰਫ ਸਾਡੀ ਸੋਚ ਦੇ ਸਾਡੀ ਥਿੰਕਿੰਗ ਦੇ ਸਾਡੇ ਸਾਡੇ ਵਿਚਾਰਾਂ ਦੇ ਹੀ ਉਹ ਬੰਧਨ ਨੇ ਜ਼ੰਜੀਰਾਂ ਨੇ ਜਿਹਨਾਂ 'ਚ ਅਸੀਂ ਸਾਰੀ ਉਮਰ ਜਕੜੇ ਰਹਿੰਦੇ ਆ ਤੇ ਉਹ ਬੰਧਨ ਹੀ ਸਾਨੂੰ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਸੋ ਇਸੇ ਕਰਕੇ ਬਾਣੀ ਚ ਬਾਰ ਬਾਰ ਸਾਨੂੰ ਗੁਰੂ ਸਾਹਿਬ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਅਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਸੋ ਅੱਜ ਜਿਹੜੀ ਅਸੀਂ ਵਿਚਾਰ ਕਰ ਰਹੇ ਹਾਂ ਇਸ ਮਨ ਕੋ ਕੋਈ ਖੋਜੋ ਕਰ ਇਹ ਵਿਚਾਰ सेम पंक्ति जड़ी गुरु अमरदास पातशाह पैरो राग दे विच सानू समझांदे ने, एही पंक्ति जड़ी भगत कबीर साहब भी सानू मतलब ये सवाल करते। सवाल की है, इस मन को कोई खोजो भाई, ये गुरु अमरदास पातशाह का ये विचार है। इस मन को कोई खोजो भाई, मन खोजत नाम नौ बताओ। और शब्द का केंद्रीय भाव यह है कि है मेरे भरा, इस मन का खोज करो, इस मन को एग्जामिन करो कि जदों इस मन खोज लवांगे, इसकी वास्तविकता साढ़े सामने आ जाएगी। मन खोजित नाम, नाम ज्ञान हो गया, अकाल पुरख की सोझी हो गई, अकाल पुरख का सिमरन हो गया, ते बाकी जिहड़ियां दुनियावी पदार्थां ने नाउ नीति मिठास दे विच हिंदू इतिहास के बीच, वेदांतिक इतिहास के बीच वो कई तरह दिया जड़ियां चुकतियां ने, जिन्हां दी कई तरह दे, यानी कि वो कहते हैं जी जो मंगला का आवाज आता है खजाने की गल है, एक दूसरा गुणा के खजाने की गल है, वो वल आ जाता है मनुख नु जेड़ा हर उलझन नु सुलझा सके। नौ ने नौ तरह के खजाने जड़े को पाए जा सकते हैं केवल मन को समझावन का खोजना, मन समझावने कारण कछु को पढ़ के गया। मन जीते जग जी, ए मन चंचल मन बेरागी, इस मन को मत खे। इसी तरह कबीर साहब भी कहते हैं, इस मन को कोई खोजो पाई, तन छूटे मन कहां से। मन नो होर एंगल तो लेंदे हैं, आओ जीवात्मा दे इक्वल लेंगे, या जरा मन ने विचारां दा समूह है, इसका विकास जरा इसका जरा वासा है, निवास है, वो शरीर दे विच ही, आओ उन्हां पंच तत्वों के विच, ये मन पंच तत्व ते जन्मा इन पंजां तत्वों के विच, जब ये पंच भूतक शरीर ना रहे, ये मन जरा विचारां दा समूह जाएगा कि इसे खोज की गल। इसे विच ही कबीर साहब उसे शब्द के विच दस रहे हैं कि मतलब हर शरीर दे विच यही मन है, कामन मन जरा विच कितने नहीं। हुण इस शब्द दे विच गुरु साहब सानू कहंदे आ, सो मन जिन मन की दुविधा मारे, जिहड़े अपने आप नूं ऋषि मुनि वगैरह कहंदे आ, उहनां दा करदे आ दुविधा मार ब्रह्म विचार, जिहड़े साडे नाल कर्म कांड सानू इह कुछ दसदे आ, आसन दसदे आ, पर ऋषि मुनि बन के कई तरह के साधन दसदे आ, कई तरह के योग अभ्यास दसते हैं कि सोचते हैं कि भी इन्होंने नाल कोई प्राप्ति हो जाती है। दूसरा बाणी जी कहते हैं, सियासी अणपन लग पे एक ना चले नाल नानक पातशाह का रास्ता। सो इसे करके गुरु अमरदास पातशाह कहते हैं कि असल दे विच वो वड्डा महापुरुष केवल उही हो सकता है, उही मुनि हो सकता है नाम दी मानो धरती दे सारे खजाने जेड़े वो प्राप्त हो जाने। हे भाई, असल मौन धारी सो मौन साधु वो है जेड़ा अपने मन दी मेर तेर नू मका दिंदा, जिस दे विच ओह होमे मर ਅਤੇ ਮੇਰ ਤੇਰ ਮੁਕਾ ਕੇ ਉਹ ਮੇਰ ਤੇਰ ਦੀ ਥਾਂ ਤੇ ਅਕਾਲ ਪੁਰਖ ਨੂੰ ਆਪਣੇ ਮਨ ਸਮਝ ਆਓ ਸੋ ਮਨ ਜੇ ਮਨ ਕੀ ਦੁਬਦਾ ਮਾਰੇ ਦੁਬਦਾ ਜਿਹੜੀ ਅਸਪਸ਼ਟਤਾ ਉਹਦੇ ਮਨ ਦੇ ਜਿਹੜੀ ਤੂੰ ਚਿੱਤੀ ਦੀ ਉਲਟੀ ਸਪਸ਼ਟ ਨਹੀਂ ਔਰ ਇਸੇ ਕਰਕੇ ਗੁਰਸਿੱਖਾਂ ਨੂੰ ਗੁਰੂ ਸਾਹਿਬ ਕਹਿੰਦੇ ਆ ਨਾ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸ ਸਭ ਪਿਛਾ ਵਿਚਾਰ ਕਰੋਗੇ ਇਕੱਠੇ ਹੋਵੋਗੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਨੇ ਸ਼ੰਕਾਵਾਂ ਨੇ ਉਹ ਇਕੱਠੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੁਰਬਾਣੀ ਦੇ ਪ੍ਰਕਾਸ਼ ਦੇ ਵਿੱਚ ਉਹਨਾਂ ਦਾ ਸਮਾਧਾਨ ਲੱਭਿਆ ਜਾ ਸਕਦਾ ਹੈ ਉਹ ਉਲਝ ਜਿਹੜੀ ਦੂਰ ਹੋ ਸਕਦੀ ਸੋ ਉਨੀ ਜਾਣੀ ਉਸੀ ਨੇ ਹਰ ਗੁਰਸਿੱਖ ਜਿਹੜਾ ਹੈ ਉਹ ਸਾਧੇ ਉਨੀ ਜਾਣੇ ਜਦੋਂ ਉਹ ਆਪਣੇ ਅੰਦਰੋਂ ਉਸ ਦੁਬਿਧਾ ਨੂੰ ਮਾਰ ਦਿੰਦਾ ਉਹ ਏਕੇ ਨਾਲ ਜਾ ਜੁੜਦਾ ਹੈ ਤੇ ਜਦੋਂ ਉਹਦੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਹੈ ਦੁਚਿੱਤੀ ਖਤਮ ਹੋ ਜਾਂਦੀ ਹੈ ਫਿਰ ਉਹ ਬ੍ਰਹਮ ਦੀ ਵਿਚਾਰ ਕਰ ਸਾਲ ਪੁਰਖ ਨੂੰ ਵਿਚਾਰ ਉਹਦੇ ਨਾਲ ਜੁੜਦਾ ਹੈ ਆਹ ਉਹਦੇ ਵਿੱਚੋਂ ਆਪਾ ਭਾਵ ਉਹਦੇ ਵਿੱਚੋਂ ਹਉਮੈ ਹੈ ਉਹਦੇ ਚੋਂ ਮੈਂ ਖਤਮ ਹੋ ਗਿਆ ਅਸਲ ਚ ਉਹ ਮਨੀ ਸੋ ਇਸੇ ਕਰਕੇ ਕਿਉਂਕਿ ਇਹ ਸਾਰਾ ਕੁਝ ਮਨ ਦੀ ਖੇਡ ਹੈ ਨਹੀਂ ਉਹ ਕਹਿੰਦਾ ਗੁਰੂ ਸਾਹਿਬ ਇਸ ਮਨ ਕੋ ਜੇ ਇਸ ਮਨ ਨੂੰ ਕੋਈ ਭਰਾਵੋ ਖੋਜੋਗੇ ਤੇ ਮਨ ਖੋਜਤ ਨਾਮ ਨਾਉਣ ਜਦੋਂ ਮਨ ਦੀ ਸਮਝ ਆ ਗਈ ਤੁਹਾਡੇ ਕੋਲ ਸਾਰੇ ਦੁਨੀਆਂ ਦੇ ਖਜ਼ਾਨੇ ਆ ਕਿਉਂ ਮਨ ਜੀਤੇ ਜਾ ਆਪਾਂ ਇਸ ਤੇ ਵਿਚਾਰ ਕਰਨੀ ਆ ਭਾਵੇਂ 2 ਦਿਨ ਲੱਗ ਜਾਣ ਅਸਲ ਦੇ ਵਿੱਚ ਸੈਲਫ ਲਰਨਿੰਗ ਕੀ ਹੈ ਆਪਣੇ ਆਪ ਨੂੰ ਅੰਡਰਸਟੈਂਡ ਕਿਵੇਂ ਕਰਨਾ ਅਸੀਂ ਦੁਨੀਆਂ ਦੇ ਵਿੱਚ ਦੂਸਰਿਆਂ ਨੂੰ ਸਧਾਰਨ ਤੌਰ ਤੇ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਇਸ ਦੁਨੀਆਂ ਦਾ ਸੁਧਾਰ ਕਰਨ ਜਦੋਂ ਨਿਕਲਦੇ ਹਾਂ ਦੂਜਿਆਂ ਨੂੰ ਕਹਿੰਦੇ ਵੀ ਇਹ ਮੇਰੇ ਵਰਗੇ ਹੋ ਜਾਣ ਮੇਰੇ ਥਾਟਸ ਦੇ ਨਾਲ ਇਹਨਾਂ ਦੇ ਥਾਟਸ ਮਿਲ ਜਾਣ ਜੋ ਮੈਂ ਕਹਿ ਰਿਹਾ ਉਹੀ ਵਾਸਤਵਿਕਤਾ ਹੈ ਜੇ ਉਹ ਮੇਰਾ ਸੱਚ ਕਦੀ ਸੱਚ ਨਹੀਂ ਹੁੰਦਾ ਸੋ ਇਸੇ ਕਰਕੇ ਦੂਸਰਿਆਂ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਕਿਵੇਂ ਸਮਝਣਾ ਸੈਲਫ ਐਨਾਲਿਸਿਸ ਹੈ ਨਾ ਆਪਾਂ ਇਹਨਾਂ ਦਿਨਾਂ ਚ ਨੰਦਕਾਣਾ ਸਾਹਿਬ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਮਨਾ ਰਹੇ ਹਾਂ ਥਾਂ ਥਾਂ ਤੇ ਆਮ ਤੌਰ ਤੇ ਸ਼ਬਦ ਅਸੀਂ ਪੜ੍ਹਦੇ ਹਾਂ ਜਾਂ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਏ ਥੈ ਸੁਗਾ ਆਤਮ ਜਿਹੜੇ ਸਗਲ ਵਸਤਾਂ ਕੇ ਜਾਂ ਕਾ ਸਰ ਆਤਮ ਆਪਣੇ ਆਪ ਨੂੰ ਜਿਹੜਾ ਪਹਿਲਾਂ ਚੰਗਾ ਸੈਲਫ ਮਨ ਗੁਰੂ ਦੀ ਦੀਕਸ਼ਾ ਦੇ ਅਨੁਸਾਰ ਗੁਰੂ ਦੇ ਗਿਆਨ ਦੀ ਰੋਸ਼ਨੀ ਦੇ ਵਿੱਚ ਗੁਰੂ ਦੇ ਗਿਆਨ ਦੇ ਗੁਰੂ ਦੇ ਅਸਤੀਪਕ ਦੇ ਚਾਨਣ ਦੇ ਵਿੱਚ ਜਦੋਂ ਆਪਣਾ ਸੈਲਫ ਐਨਾਲਿਸਿਸ ਕਰਦਾ ਹੈ ਤਾਂ ਹੀ ਉਸਨੂੰ ਨੌਵੀਂ ਦੀ ਪ੍ਰਾਪਤੀ ਮੂਲ ਮੋਹ ਕਰ ਕਰਤੇ ਜਗਤ ਉਪਾਇਆ ਮਮਤਾ ਲਾਏ ਪਰਮ ਕੋ ਲਾਏ ਕਿਉਂਕਿ ਇਸ ਸੰਸਾਰ ਦੀ ਉਤਪਤੀ ਇਹ ਤਾਂ ਕਰਤੇ ਨੇ ਹੀ ਕੀਤੀ ਹੈ ਪਰ ਸੰਸਾਰ ਦੀ ਉਤਪਤੀ ਦੇ ਵਿੱਚ ਮਾਇਆ ਦੀ ਮਮਤਾ ਦੇ ਵਿੱਚ ਮਮਤਾ ਮਾਇਆ ਨਾਲ ਅਟੈਚਮੈਂਟ ਦੇ ਕਰਕੇ ਬੰਦਾ ਜਿਹੜਾ ਉਹ ਭਰਮਿਆ ਹੋਇਆ ਹੈ ਉਸਨੂੰ ਮਾਰਗ ਲੱਭਣਾ ਉਹ ਤਾਂ ਹੀ ਲੱਭ ਸਕਦਾ ਹੈ ਜੇ ਪਹਿਲਾਂ ਮਨ ਨੂੰ ਖੋਜੇਗਾ ਆਪਣੇ ਆਪ ਮਨ ਦਾ ਖੋਜਣ ਦਾ ਮਤਲਬ ਹੈ ਸਵੈ ਅਨਾਲਿਸਿਸ ਕਰਨਾ ਹੈ। ਕਿਉਂਕਿ ਜਗਤ ਰਚਨਾ ਦੇ ਮੂਲ ਨੂੰ ਬਣਾ ਕੇ ਜਦੋਂ ਕਰਤੇ ਨੇ ਜਗਤ ਪੈਦਾ ਕੀਤਾ, ਜੀਵਾਂ ਨੂੰ ਆਪਣੇ ਸੈਲਫ ਦੇ ਨਾਲ, ਮੈਂ ਦੇ ਨਾਲ ਅਟੈਚ ਕਰਕੇ ਹੀ ਮਾਇਆ ਦੇ ਖਾਤਰ ਭਟਕਣਾ ਪਿਆ। ਉਸ ਆਪ ਹੀ ਥੋੜਾ ਇਹ ਨਹੀਂ ਪਾਇਆ। ਆਪਾਂ ਕਈ ਵਾਰੀ ਅਰਥ ਕਰਦੇ ਵੀ ਉਸਨੇ ਕੁਰਾਇਆ ਪਾ, ਉਸਨੇ ਸਾਨੂੰ ਸੋਚ ਦਿੱਤੀ ਹੈ, ਪਰ ਅਸੀਂ ਸੋਚ ਦਾ ਅਕਲ ਦੀ ਵਰਤੋਂ ਕਰਨ ਤੋਂ ਬਿਨਾਂ ਹੀ ਕੁਰਾਹੇ ਪੈਦਾ। ਇਹ ਭਾਈ ਇਸ ਮਨ ਦੇ ਇਸ ਭਟਕਣ ਦੇ ਵਿੱਚ ਸਾਰਾ ਹੀ ਜਨਮ ਮਰਨ ਦਾ, ਯਾਨੀ ਕਿ ਤੀੜੀ ਤੋਂ ਬ੍ਰਹਿਮੰਡ ਤੱਕ ਇਸੇ ਦੇ ਵਿੱਚ, ਇਸ ਸਿਲਸਿਲੇ ਦੇ ਵਿੱਚ ਹੀ ਭਟਕ ਰਿਹਾ ਹੈ। ਪਰ ਮਨ ਨੂੰ ਸਮਝ ਕੇ, ਸੱਚੇ ਵਿਚਾਰਾਂ ਨੂੰ ਧਾਰਨ ਕਰਕੇ ਇਹ ਜੀਵਾਤਮਾ ਉਸ ਅਕਾਲ ਪੁਰਖ ਨੂੰ ਸਮਝ ਸਕਦਾ। ਪਰ ਜਦੋਂ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੀਵ ਤੇ, ਉਹ ਕਿਰਪਾ ਕਰਦਾ ਹੈ, ਤਾਂ ਉਹ ਆਪਣੇ ਆਪ ਹੀ ਉਸਦੀ ਮਿਹਰ ਸਦਕਾ ਮਨ ਦੇ ਅਸਲੀ ਰੂਪ ਨੂੰ ਸਮਝ ਜਾਂਦਾ ਹੈ। ਅਸਲ ਚ ਇੱਥੇ ਗੁਰੂ ਨਾਨਕ ਪਾਤਸ਼ਾਹ ਨਾਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਸਮਝਾ ਰਹੇ ਨੇ ਕਿ ਜਿਹੜਾ ਮਨੁੱਖ ਆਪਣੇ ਇਸ ਅਸਲੇ ਬਾਰੇ, ਆਪਣੀ ਹੈਸੀਅਤ ਬਾਰੇ ਜਾਣ ਜਾਂਦਾ ਹੈ, ਉਸਨੂੰ ਆਪਣਾ ਆਪਣੇ ਬਾਰੇ ਸਮਝ ਆਉਂਦੀ ਹੈ, ਉਹਦੇ ਅੰਦਰੋਂ ਜਿਸ ਤਰ੍ਹਾਂ ਹੁਕਮ ਦੀ ਗੱਲ ਕਰਦੇ ਹਾਂ, ਜਦੋਂ ਹੁਕਮ ਨੂੰ ਪਛਾਣ ਲਿਆ ਦੂਸਰੀ ਪੌੜੀ ਦੇ ਵਿੱਚ ਅੰਦਰ ਸਾਰਾ ਕੁਛ ਉਸ ਸਿਸਟਮ ਦੇ ਵਿੱਚ, ਉਸ ਕਾਸਮਾਸ ਦੇ ਲਾਸ ਦੇ ਵਿੱਚ ਬਾਹਰ ਹੁਕਮ ਅੰਦਰ ਨਾਨਕ ਹੁਕਮ ਜੀ। ਨਾਨਕ ਜੀ ਕਹਿੰਦੇ ਕਿ ਜਿਹੜਾ ਹੁਕਮ ਨੂੰ ਸਮਝ ਗਿਆ ਹੋਮੇ ਕਹਿੰਦੇ, ਉਸਦੇ ਅੰਦਰ ਫੋਮੇ ਨਹੀਂ ਗਏ। ਸੋ ਇੱਥੇ ਵੀ ਜਿਹੜਾ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਮਨ ਦੇ ਖੋਜਣ ਦੀ ਗੱਲ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ, ਕਉ ਨਾਨਕ ਬਿਨ ਆਪਾ ਜੀਵੇ ਮਿਟੇ ਨਾ ਪਹੁੰਚੀ ਪਏ, ਜਿਹੜੀ ਉਹ ਭਰਮ ਦੀ ਪਤਲੀ ਜਿਹੀ ਦੀਵਾਰ ਹੈ, ਧਰਮ ਦਾ ਜਿਹੜਾ ਪੜਦਾ ਹੈ ਦੁਬਦਾ, ਇਸੇ ਸ਼ਬਦ ਦੇ ਵਿੱਚ ਆ ਗਏ ਨਾ, ਜਿਹੜਾ ਮਨ ਦੀ ਦੁਬਦਾ ਮਾਰਦਾ ਹੈ ਉਹੀ ਮੁਨੀ ਹੈ। ਉਹ ਦੁਬਦਾ ਜਿਹੜੀ ਹੈ ਉਹ ਇੱਕ ਛੋਟਾ ਜਿਹਾ ਪੜਦਾ ਹੈ, ਜਿਸ ਬਾਰੇ ਗੁਰੂ ਨਾਨਕ ਪਾਤਸ਼ਾਹ ਪੱਛਮੀ ਵੀ ਕਰਦੇ ਨੇ ਕਿ ਉਸ ਚਿਆਰਾ ਹੋਈ ਹੈ ਕਿ ਪੂਰੇ ਤੋਂ ਪਹਿਲਾਂ ਪੂਰ ਦੀ ਦੀਵਾਰ ਕਹਿ ਰਹੇ ਨੇ। ਇੱਥੇ ਗੁਰੂ ਇਹ ਬਹਾਦਰ ਪਾਤਸ਼ਾਹ ਕਹਿੰਦੇ ਨੇ ਮਿਟੇ ਨਾ ਭਰਮ ਕੀ ਕਾਈ, ਕਿਉਂ ਨਾ ਮਿਟੇ, ਜਦੋਂ ਆਪਣੇ ਆਪ ਨੂੰ ਸਮਝਦੇ ਨੇ, ਆਪਣੀ ਖੋਜ ਨਹੀਂ ਕਰਦੇ। ਕਉ ਨਾਨਕ ਆਪਾ ਚੀਨੇ ਮਿਟੇ ਨਾ ਭਰਮ ਕੀ, ਉਹ ਭਰਮ ਦੀ ਉਪਲੇਖੇ ਦੀ ਦੀਵਾਰ ਨਹੀਂ ਟੁੱਟ, ਜਦੋਂ ਤੱਕ ਸਪਸ਼ਟਤਾ ਨਹੀਂ ਆਉਂਦੀ, ਜਦੋਂ ਤੱਕ ਕਲੈਰਿਟੀ ਨਹੀਂ ਆ, ਅਸੀਂ ਕਿ ਬਿਨਾਂ ਮੰਜ਼ਿਲ ਦੇ ਧੁੰਦ ਦੇ ਵਿੱਚ ਭਟਕਦੇ ਰਹਾਂਗੇ, ਕੋਈ ਡਾਇਰੈਕਸ਼ਨ ਨਹੀਂ ਹੋਏਗੀ। ਪਰ ਜਦੋਂ ਸਪਸ਼ਟਤਾ ਆ ਜਾਂਦੀ ਹੈ, ਡਾਇਰੈਕਸ਼ਨ ਮਿਲ ਜਾਂਦੀ ਹੈ, ਫਿਰ ਬੰਦਾ ਮਨੁੱਖ ਜਿਹੜਾ ਹੈ ਉਸ ਮੰਜ਼ਿਲ ਵੱਲ ਪੜਾ ਪੜਾ ਜਿਹੜਾ ਅੱਗੇ ਵੱਧਦਾ ਹੈ। ਇੱਕ ਰਾਤ ਦੇ ਵਿੱਚ ਕੋਈ ਕਹੇ ਪਰਿਵਰਤਨ ਹੋ ਜਾਂਦਾ ਹੈ, ਹਾਂ ਇਹ ਵੱਖਰੀ ਗੱਲ ਹੈ ਕਿ ਜਦੋਂ ਇਕਾਗਰ ਹੁੰਦੇ ਹਨ ਤੇ ਇੱਕ ਖੇਡ ਦੇ ਵਿੱਚ ਵੀ ਉਸਦੀ ਬਖਸ਼ਿਸ਼ ਹੁੰਦੀ ਹੈ ਸਾਰਾ ਸਮਾਜ ਵਾਸਤੇ, ਜਿਹੜਾ ਕਰਦੇ ਜਿਹੜੀ ਤਪੱਸਿਆ ਭਾਵ ਸੇਵਾ ਭਾਵ से कभी भी मत कभी उस पश्या सेवा नाल ही मन का भरम को मन समझना मतलब ये है कि मन का भरम जो है क्योंकि मन मंदिर क्या मन मंदिर तन वेश कलंदर घट ही तीर्थ नहा पाओ इसे मन दे अंदर ए जीव तन जड़ा है इस मन दी ही परिक्रमा कर इस मन दी ही यात्रा कर ऐसे ही अंतकरण दे विच विचारां दे अंतकरण दे विच इशनान कर घट ही तीर्थ नामा ओके नहीं एक शब्द मेरे प्राण बस भर जाए तो इको ही गल मैं समझ आ गई वो गल की है वो हुकुम दी वो एक नहीं उस तो बिना किसी होर जाना ही नहीं समझ विच पै गई फिर मेरे सारे धर्म जड़े आवागमन की विचारधारा है यह खत्म हो जाती मैं स्पष्ट हो जाता है कि मेरा कोई आना जाना जिस तरह कहो नानक गुरु भरम चुकाया ना को मरे ना स्पष्ट हो जाता है सो इसी तरह असल सेल्फ लर्निंग जी है वही महत्वपूर्ण जिड़ा व्यक्ति गुरसिख जड़ा है गुरसिख नो मतलब ये है क्योंकि आप सारे ही पिछले कुछ दिनों तो विचार जड़ी कर रहे हैं ना मुक्ति का मार्ग सेल्फ लर्निंग भी जड़ा है मुक्ति का मार्ग है क्योंकि जो असि साढ़े को वास्तविकता आ गई साढ़े को क्लियर हो गया कि सानू कोई मौत तो बाद कोई जिंदगी होवे ना होवे असि ओदे तो की लैना असि इथे ही जदों चंगे होवांगे ज्ञानवान होवांगे गुरु का टार्च गुरु की मत साडे कोल होएगी साडा इथे ही जड़ा चंगा है वही साडे वास्ते हमेशा चंगा इथे ही जिस जीवन दे विच असी चंगे जीवन जगत विचर रहे हैं कुदरती गल है कि असं किरदार पक्षों बहुत उच्चे होवे तो सानू फिर किसी मौत का भय ही नहीं हो यही है खालसे दे खालसे जीवन मुक्त है वो किसी भी प्रकार के भावे वो ऊंच नीच का बंदे ने भावे वो कर्म कांड का बंधन है भावे अंधविश्वास का बंधन है भावे वो दुविधा है भावे अपने आप में कोई खास समझदा दूजा वखरा समझदा ये सारे ही एक प्रकार के बंधन ने जो मानसिक रोग ने असल दे विच इन्हां दे विच मनुख जकड़िया होया है जिवें गुरु साहब कहिंदे आ होमे रोग मानस को दीना काम रोग मैगल बस लीना दिश रोग पच मुए पतंगा इस तरह जिले भिन्न भिन्न प्रकार के पंछियों की मिसाल दे के कि उन्होंने किड़ा उन्हें चस्का ये रोग जड़ा इतने चस्का रुख में होमे है सब तो ये भी एक बंधन है लेकिन जब मनुख ने अपनी वास्तविकता का जो होमे की विचरद्या होया संघर्ष करद्या करद्या जो उसने अपनी वास्तविकता अपनी होंद का एहसास हो जाता है जो करते दे ब्रह्मांड की सोझी हो जाती है भाव उच्चे थाट जो जी आत्मक गति जी है विचार जोड़े ने उच्चे हो जाते हैं स्वच्छ हो जाते हैं क्योंकि परिये मत पापा के संग ओ तो पैर नामे के जदों ज्ञान दे रंग च रंगे जांदे ते मनुख जिहड़ा है बंधन मुक्त सतगुर सिख के बंधन काटे गोरखा सिख बेकार इतने बेकार है फजूल दे करता कि सतगुरु ही उस नु मार्ग बख्शता क्योंकि सतगुरु जो कहना ना कि कुंभे बद्दा जल रहे जल बिन कुप ना होए जिवें कड़ा पानी मिट्टी च मिला के रस फिर जा जाता है कड़े दे विच ही पानी रखे ज्ञान का गुर बद्दा मन रहे गुर बिन ज्ञान हो जो तो ज्ञान दा बन्या कोई जाएगा वो तो मन नु भी कंट्रोल करेगा पर एक ज्ञान जड़ा है गुरु तो बगैर का आओ इतने ही आज दे रहे विचारों में संबोधित हैं मियां पुलाव की चिंता मांगते हुए खुदा चंद रहे
1: गैलगरीज 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानन लई आज ही अपने करा ते कारा दी रेडियो नू पंजाबी रेडियो 102.7 FM ते ट्यून करो पंजाबी रेडियो।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू, नॉर्थ ईस्ट, कैलगरी, कॉमनवेल्थ हाल दे बिल्कुल नेड़े। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू, नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: एक बार फिर तुहाडी सेवा दे विच हाजिर हां। आपां आत्मा ते मन ते गल कर रहे सी। एक होर विशा जो अज आपां तुहाडे नाल सांझा करना चाहते हैं कि गुरबाणी मुताबक धार्मिक कौन होंदा है, क्योंकि गुरबाणी जदों धर्म नूं डिफाइन करदी है, सर्व धर्म है श्रेष्ठ धर्म, हर का नाम जप निर्मल कर्म, एक नाम अकाल पुरख थे। नाम गुरबाणी दे विच ज्ञान दूवी नाम गुर ज्ञान पदार्थ नाम है, क्योंकि नाम सत नाम जो असीं कहिंदे ना एक ओंकार सत नाम, ये यूनिवर्सल संकेत है। अकाल पुरख, ब्रह्मांड, सब नाम है। नाम के तारे सगले जंत, नाम के तारे खंड ब्रह्मांड। इस ते आपां इस टॉपिक ते नहीं बल्कि आपां इस गल ते है कि हर का नाम जप निर्मल कर, एक्शन ते भी काम ते भी इस तरह है कि जो आप गुरमत की व्याख्या करते हैं एक्शन एंड कंटेंपलेशन, सेवा, अध्यात्मवाद, ध्यान, एक्शन विदाउट कंटेंपलेशन इज स्लेवरी ऑफ मटीरियलिज्म, contemplation without action becomes escapist mysticism. मैं गुरमत के नजरिए तो गल कर रहा हूं। Where action and contemplation combines, man becomes divine will. गुरमत दे विच धर्म वास्ते मनुख, क्योंकि धर्म गुरमत का जिहड़ा जीवन का मनोरथ की है वो यही है कि सचियारा बनना है। ਪਾਉ ਸਾਗਰ ਤੋਂ ਪਾਰ ਉਤਰਨ ਦਾ ਮਤਲਬ ਹੀ ਇਹ ਸਚਿਆਰਾ ਬਣਨਾ ਹੈ ਜੀਵਨ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਜੀ ਕੇ ਜਾਣਾ ਹੈ, ਜੀਵਨ ਮੁਕਤ ਰਹਿਣਾ ਹੈ। ਉਦਮੀ ਰਹਿਣਾ, ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦੂਜੇ ਪਾਸੇ ਇਹ ਉਦਮੀ ਹੋਣ ਦਾ ਤੇ ਜੀਵਨ ਨੂੰ ਹੱਸਦਿਆਂ ਖੇਡਦਿਆਂ ਗੁਜ਼ਾਰਨ ਦੀ ਜੁਗਤੀ ਜਿਹੜੀ ਹੈ ਇਹ ਗੁਰੂ ਹੀ ਸਮਝਾ ਸਕਦਾ। ਗੁਰੂ ਦੇ ਨਾਲ ਮੁਲਾਕਾਤ ਹੋਣ ਤੋਂ ਹੀ ਇਸ ਦੀ ਸੋਝੀ ਹੋਏਗੀ। ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਤੇ ਆਮ ਤੌਰ ਤੇ ਜੀਵਨ ਦਾ ਜਿਹੜਾ ਖੇਡ ਹੈ, ਜਿਹੜੀ ਸਾਰੀ ਖੇਡ ਹੈ ਸੰਸਾਰ ਦੀ, ਇਸ ਦੀ ਮਹਾਨਤਾ ਜ਼ਿੰਦਗੀ ਅਤੇ ਮੌਤ ਦੇ ਇਸ ਖੇਡ ਦੇ ਵਿੱਚ ਹੈ। ਜੀਵ ਪੈਦਾ ਹੁੰਦੇ ਹਨ ਤੇ ਮਰਦੇ ਹਨ, ਪਰ ਮਰਨ ਤੋਂ ਪਹਿਲਾਂ ਇਹ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ। ਇਕੱਲੀ ਇਨਸਾਨੀਅਤ ਨਹੀਂ, ਸਮੁੱਚਾ ਜੀਵਨ ਜੋ ਹੈ ਉਸਦੇ ਸੰਬੰਧ ਦੇ ਵਿੱਚ ਹੈ। ਤੇ ਜ਼ਿੰਦਗੀ ਅਤੇ ਮੌਤ ਦਾ ਜਿਹੜਾ ਇਹ ਖੇਡ ਹੈ ਅਰਬਾਂ ਸਾਲਾਂ ਤੋਂ ਚੱਲ ਰਿਹਾ। ਇਨਸਾਨ ਤਾਂ ਜੇ ਅੱਜ ਕੱਲ੍ਹ ਦੇ ਇਨਸਾਨ ਨੂੰ ਦੇਖੀਏ ਇਹ ਤਾਂ 3 ਲੱਖ ਸਾਲ ਪੁਰਾਣਾ ਹੈ ਨਾ, ਅਰਬਾਂ ਸਾਲਾਂ ਤੋਂ ਇਹ ਚੱਲ ਰਿਹਾ ਹੈ। ਅਤੇ ਇਸ ਖੇਡ ਵਿੱਚ ਜੀਵਨ ਲਗਾਤਾਰ ਮੌਤ ਦੇ ਨਾਲ ਸੰਘਰਸ਼ ਕਰਦਾ। ਮੌਤ ਜ਼ਿੰਦਗੀ ਦਾ ਪਿੱਛਾ ਕਰਦੀ ਏ, ਪਰ ਹਰ ਨਵੇਂ ਜੀਵਨ ਦੇ ਜਨਮ ਦੇ ਨਾਲ ਜੀਵਨ ਦੀ ਜਿਹੜੀ ਇਹ ਲਹਿਰ, ਜੀਵਨ ਦੀ ਜਿਹੜੀ ਇਹ ਪਿਸਾਥ ਹੈ, ਜੀਵਨ ਦੀ ਜਿਹੜੀ ਇਹ ਤੋਰ ਏ, ਮੌਤ ਦੀ ਪਕੜ ਤੇ ਅੱਗੇ ਹੁੰਦੀ ਹੈ, ਸਾਲਾਂ ਅੱਗੇ ਚਲੀ ਜਾਂਦੀ ਹੈ। ਬੇਸ਼ੱਕ ਜ਼ਿੰਦਾ ਰਹਿਣਾ ਕੋਈ ਆਸਾਨ ਕੰਮ ਨਹੀਂ ਹੈ, ਹੁਣ ਤੇ ਕਾਫੀ ਇਨਸਾਨ ਵਾਸਤੇ ਆਸਾਨ ਹੋ ਗਿਆ, ਪਰ ਉਹ ਲੋਕ ਜਿਹੜੇ ਜੰਗਲਾਂ ਦੇ ਵਿੱਚ ਉਸ ਵਕਤ ਲੱਖਾਂ ਸਾਲ ਪਹਿਲਾਂ ਮੌਜੂਦ ਸਨ, ਉਹਨਾਂ ਦੇ ਵਾਸਤੇ ਇਹ ਜ਼ਰੂਰੀ ਨਹੀਂ ਸੀ ਕਿ ਦੂਜਾ ਦਿਨ ਜਿਹੜਾ ਹੈ ਜਾਂ ਤੇ ਉਹਨਾਂ ਨੇ ਕਿਸੇ ਦਾ ਸ਼ਿਕਾਰ ਕਰ ਲੈਣਾ ਜਾਂ ਸ਼ਿਕਾਰ ਹੋ ਜਾਣਾ ਸੀ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਧਰਮ ਦੀ, ਕਿਉਂਕਿ ਜੀਵਨ ਦੇ ਵਿੱਚ ਹੀ ਧਰਮ ਆ ਗਿਆ, ਪ੍ਰਿੰਸੀਪਲਸ ਆ ਗਏ। ਇਹ ਖੇਡ ਕੇਵਲ ਇਨਸਾਨਾਂ 'ਚ ਹੀ ਨਹੀਂ, ਲਗਭਗ ਹਰ ਸਪੈਸ਼ੀਜ਼ ਦੇ ਵਿੱਚ ਉਹਦਾ ਸੁਭਾਅ ਹੈ। ਉਸ ਨੇ ਇੱਕ ਧਰਮ ਤਾਂ ਸ੍ਰਿਸ਼ਟੀ ਦਾ ਧਰਮ ਹੈ, ਜਿਹੜੇ ਨੇਮ ਨੇ ਸ੍ਰਿਸ਼ਟੀ ਦੇ ਹੁਕਮ ਹੈ ਜਿਹੜਾ, ਤੇ ਉਸਦਾ ਪ੍ਰਿੰਸੀਪਲ ਜਿਹੜਾ ਧਰਤੀ ਦੇ ਦਾ ਜਿਹੜਾ ਟਿਕਾਅ ਹੈ ਇਸ ਬ੍ਰਹਿਮੰਡ ਦੇ ਵਿੱਚ, ਸੌਰ ਮੰਡਲ ਦੇ ਵਿੱਚ, ਉਸਦੀ ਜਿਹੜੀ ਉਹ ਗ੍ਰੈਵੀਟੇਸ਼ਨਲ ਪੁੱਲ ਹੈ ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਧਰਮ ਕਹਿੰਦੇ ਹੈ। ਤਾਉਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨਸੂਤ, ਜੇ ਕੋ ਬੁਝੇ ਹੋਵੇ ਸਚਿਆਰ, ਤਵਲੇ ਉੱਪਰ ਕੇ ਤਾ। ਪਰ ਨਾਲ ਦੀ ਨਾਲ ਹੁਣ ਆਪਾਂ ਜਦੋਂ ਧਰਮ ਦੀ ਜਿਹੜਾ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਧਰਮ ਦਾ ਕੰਸੈਪਟ ਹੈ धर्म की है ते धार्मिक व्यक्ति कौन है, आपां इस विषय ते विचारना है। ते ए विषय जिहड़ा है जे इसनूं आपां गुरमत की नज़र नाल देखिए बहुत एक गहरा गहराई दे विच जाइए ते जे असीं अपने आप नूं अज दे समय गुरद्वारा साहब जांदे हां धार्मिक हुंदे हां अमृतपान करदे हां पंज बाणियां दा पाठ करदे हां या इसे तरह असीं नहीं होर धर्मां दे विच वी लोकी उह सारा कुछ करदे आ कोई सुन्नत दे धारनी ने पंज वक्तां दे नमाजी ने चारे वो शर्तां जिहड़ियां ने उह पूरियां करदे ने धर्म दियां शरीयत दियां या क्रिश्चियनिटी दे विच सारे ही धार्मिक रूलां नूं फॉलो करदे आ ते उस नूं उह लोकी धार्मिक कहते आ। पर जे गुरबाणी दे नजरिए तो देखिए जो अजकल दे समाज विच असीं देखदे हां धार्मिक लोग जिहड़ी साडी दृष्टि च नजर आंदे आ उह दो तरां दे ਉਹ ਕਿਹੋ ਜਿਹੇ ਨੇ ਇੱਕ ਧਾਰਮਿਕ ਲੋਕ ਉਹ ਹਨ ਜੋ ਲਾਲਚ ਜਿਨ੍ਹਾਂ ਨੂੰ ਧਾਰਮਿਕ ਬਣਾਉਂਦੀ ਹੈ ਬੇਸ਼ੱਕ ਇਹ ਬਹੁਤ ਵੱਡਾ ਸਟੇਟਮੈਂਟ ਹੈ ਪਰ ਗੁਰਬਾਣੀ ਕਹਿ ਰਹੀ ਇੱਕ ਉਹ ਨੇ ਜਿਹੜੇ ਭੈ ਦੇ ਕਰਕੇ ਡਰ ਦੇ ਕਰਕੇ ਧਾਰਮਿਕ ਨੇ ਹੁਣ ਲਾਲਚ ਕਾਹਦਾ ਹੈ ਤੇ ਭੈ ਕਾਹਦਾ ਹੈ ਅਸੀਂ ਅੱਜ ਵੀ ਦੇਖੀਏ ਅਸੀਂ ਗੁਰਦੁਆਰਾ ਸਾਹਿਬਾਨ ਜਾਂਦੇ ਹਾਂ ਜੇ ਸਾਨੂੰ ਇਹ ਪੁੱਛਿਆ ਜਾਵੇ ਕਾਹਦੇ ਲਈ ਗਏ ਸੀ ਕਿ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਚੰਗਾ ਮਨੁੱਖ ਬਣਨ ਲਈ ਗਏ ਸੀ ਅਸੀਂ ਕੁਛ ਮੰਗਾਂ ਮੰਗਣ ਲਈ ਗਏ ਸੀ ਅਸੀਂ ਸ਼ੁਕਰਾਨੇ ਵਾਸਤੇ ਵੀ ਨਹੀਂ ਗਏ ਸਾਡੀਆਂ ਆਕਾਂਕਸ਼ਾਵਾਂ ਨੇ ਅਸੀਂ ਉਹਨਾਂ ਨੂੰ ਦੌਰਾਨ ਲਈ ਤੇ ਨਾਲ ਸ਼ਰਤਾਂ ਲਾਉਣ ਲਈ ਜੇ ਮੇਰਾ ਇਹ ਮੇਰੀ ਇਹ ਆਕਾਂਕਸ਼ਾ ਕਾਮਨਾ ਪੂਰੀ ਹੋ ਜਾਵੇ ਤਾਂ ਮੈਂ ਇਹ ਚੜਾਵਾਂਗਾ ਇੱਕ ਸਾਡਾ ਲਾਲਚ ਲੋਭ ਸਾਡੀ ਮੰਗਾਂ ਤੇ ਆਧਾਰਿਤ ਸਾਨੂੰ ਸ਼ਾਇਦ ਉੱਥੋਂ ਕੁਛ ਮਿਲੇਗਾ ਦੂਜਾ ਸਾਨੂੰ ਕਿਸੇ ਪ੍ਰਕਾਰ ਦੀ ਸਜ਼ਾ ਜੀਵਨ ਤੋਂ ਬਾਅਦ ਇਸ ਦੇ ਡਰ ਤੋਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਰਮਤ ਦਾ ਵਿਸ਼ਾ ਹੀ ਨਹੀਂ ਸਵਰਗ ਤੇ ਨਰਕ ਅਸੀਂ ਸਵਰਗ ਦੇ ਲਾਲਚ ਦੇ ਵਿੱਚ ਧਾਰਮਿਕ ਬਣਦੇ ਹਾਂ ਤੇ ਨਰਕ ਦੇ ਭੈ ਤੋਂ ਧਾਰਮਿਕ ਬਣਦੇ ਹਾਂ ਕਬੀਰ ਸਾਹਿਬ ਕਹਿੰਦੇ ਆ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਹਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਔਰ ਦੂਜੀ ਥਾਂ ਤੇ ਕਹਿੰਦੇ ਆ ਕਿਆ ਨਰਕ ਕਿਆ ਸਵਰਗ ਤੁਮਾਰਾ ਸੰਤਨ ਦੋ ਰਾਧੇ

ਹੀ ਨਹੀਂ ਸੀਮਤ, ਕਾਮ ਕਾਮਨਾਵਾਂ ਨਾਲ ਜੁੜਿਆ ਹੋਇਆ, ਸਾਰੀਆਂ ਇੱਛਾਵਾਂ ਨਾਲ ਜੁੜਿਆ ਹੋਇਆ ਹੈ, ਸਾਡੇ ਕੋਲ ਨਹੀਂ ਹੈ, ਸਾਡੇ ਲਾਲਚ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਗੁਰਬਾਣੀ ਐਵੇਂ ਵੀ ਬਿਆਨ ਕਰਦੀ ਹੈ, ਸਹਿਸ ਖਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਥੋਂ ਆਰੰਭ ਹੁੰਦਾ ਹੈ ਵਿਕਾਰ ਜਿਹੜੇ ਨੇ ਕਾਮਨਾਵਾਂ ਤੋਂ, ਤੇ ਇਹਦੇ ਵਿੱਚ ਹੀ ਜਦੋਂ ਇਹ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਜਾਗਦਾ। ਜੇ ਪੂਰੀ ਹੋ ਜਾਂਦੀ ਫਿਰ ਉਸ ਦੇ ਨਾਲ ਮੋਹ ਪੈਦਾ ਹੋ ਜਾਂਦਾ, ਲੋਭ ਤੇ ਮੋਹ। ਪ੍ਰਾਪਤ ਹੋ ਗਈ ਤਾਂ ਲੋਭ ਇਹ ਚਲੀ ਨਾ ਜਾਏ, ਹੈਗੀ ਆ ਇਹਦੇ ਨਾਲ ਅਟੈਚਮੈਂਟ ਹੋ ਗਈ, ਤੇ ਫਿਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੀ ਹੰਕਾਰ ਤੱਕ ਲੈ ਜਾਂਦੀ ਹੈ। ਸੋ ਨਰਕ ਵਿੱਚ ਜਾਣ ਦਾ ਡਰ, ਸਵਰਗ ਦੀ ਪ੍ਰਾਪਤੀ ਦਾ ਲਾਲਚ, ਅਸੀਂ ਇਸ ਨੂੰ ਧਾਰਮਿਕਤਾ ਸਮਝਦੇ ਹਾਂ। ਗੁਰਮਤਿ ਇਹੋ ਜਿਹੀ ਧਾਰਮਿਕਤਾ ਨੂੰ ਰੱਦ ਕਰ ਦਿੰਦੀ ਹੈ। ਕਬੀਰ ਸਾਹਿਬ ਜਿਸ ਸ਼ਬਦ ਦੇ ਵਿੱਚ ਕਹਿੰਦੇ ਆ ਨਾ, ਆਪਨ ਆਪ ਕਾ ਮਰਮ ਨਾ ਜਾਣਾ, ਲੋਗਨ ਪਾਤਨ ਹੀ ਬੈਕੁੰਠ ਬਤਾਨਾ। ਤੇ ਫਿਰ ਉੱਥੇ ਉਹ ਬੈਕੁੰਠ ਦੀ ਜਿਹੜੀ ਤਸਵੀਰ ਪੇਸ਼ ਕਰਦੇ ਨੇ ਲੋਕੀ, ਉਸ ਤੇ ਉਹ ਕਿੰਤੂ ਕਰਦੇ ਆ, ਨਾਲ ਹੀ ਕਹਿੰਦੇ ਆ, ਜਿਸ ਮਨ ਬੈਕੁੰਠ ਕੀ ਆਸਾ, ਤਿਸ ਮਨ ਨਾ ਹੀ ਚਰਨ ਨਿਵਾਸ। ਜਿਸ ਵਿਅਕਤੀ ਨੂੰ ਬੈਕੁੰਠ ਦੀ ਆਸ ਲੱਗੀ ਹੋਈ, ਉਹ ਜੇ ਬੈਕੁੰਠ ਦੀ ਜਿਹੜਾ ਸਵਰਗ ਹੈ, ਕਿਉਂਕਿ ਕਬੀਰ ਸਾਹਿਬ ਅੱਗੇ ਉਸਨੂੰ ਇਸੇ ਸ਼ਬਦ ਵਿੱਚ ਡਿਫਰੈਂਸ਼ੀਏਟ ਵੀ ਕਰਦੇ ਨੇ ਕਿ ਬੈਕੁੰਠ ਹੈ ਕੀ, ਜੇ ਉਹ ਜੇ ਬੈਕੁੰਠ ਦੀ ਜਿਸ ਦੇ ਕੋਲ ਆਸ਼ਾ ਹੈ, ਕਾਮਨਾ ਹੈ, ਉਹਨੂੰ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਉੱਥੇ ਲਾਲਚ ਹੈ, ਮਨੋਰਥ ਹੈ। ਤੇ ਫਿਰ ਅੱਗੇ ਕੀ ਕਹਿੰਦੇ ਆ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਚ ਕਹਿੰਦੇ ਆ, ਸ਼ਬਦ ਦੇ ਵਿੱਚ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਕਿਉਂਕਿ ਮੁਕਤੀ ਹੀ ਜਿਹੜਾ ਹੈ, ਤੇ ਉਹ ਮੁਕਤੀ ਨਹੀਂ ਜਿਹੜੀ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਆਸ਼ਾ, ਉਹ ਵੀ ਲਾਲਚ, ਉਹ ਵੀ ਧਾਰਮਿਕਤਾ ਨਹੀਂ ਹੈ। ਪਰ ਇੱਥੇ ਜਿਹੜੀ ਜੀਵਨ ਮੁਕਤ ਦੀ ਗੱਲ ਹੈ, ਇਸ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜਾ ਜੀਵਨ ਦਾ ਮਨੋਰਥ ਹੈ, ਜੀਵਨ ਨੂੰ ਹੰਢਾਣਾ ਹੈ, ਜੀਵਨ ਨੂੰ ਇੰਜੋਏ ਕਰਨਾ ਹੈ, ਜੀਵਨ ਦਾ ਲਕਸ਼ ਭੁਗਤਣਾ, ਭੋਗਣਾ ਜੀਵਨ, ਉਹ ਜੁਗਤੀ ਤੇ ਮੁਕਤੀ, ਇਹ ਸਾਰੇ ਤੇਰੀ ਸੇਵਾ ਦੇ ਵਿੱਚ ਨੇ। ਜੀਵਨ ਮੁਕਤ ਜਿਸ ਤੂੰ ਆਪ ਕਰਾਏ, ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਇੱਥੇ ਵੀ ਬੈਕੁੰਠ ਨੂੰ, ਸਵਰਗ ਨੂੰ ਡਿਫਾਈਨ ਕਰਤਾ ਕੀ ਹੈ। ਹੁਣ ਇੱਕ ਹੋਰ ਪਹਿਲੂ ਇਸ ਦਾ ਕਿ ਜਿਹੜਾ ਸਵਰਗ ਦੀ ਲਾਲਸਾ ਹੈ, ਉਹ ਵੀ ਕਾਹਦੇ ਲਈ ਹੈ? ਉਹ ਵੀ ਵਾਸ਼ਨਾਵਾਂ ਤੇ ਆਧਾਰਿਤ ਹੈ। ਵਾਸ਼ਨਾਵਾਂ ਤੋਂ ਪਰੇ ਨਹੀਂ ਹੈ, ਜਿਹਨਾਂ ਚੀਜ਼ਾਂ ਦਾ ਇੱਥੇ ਤਿਆਗ ਕਰਨਾ ਹੈ। ਜਿਹੜੀ ਕਾਲਪਨਿਕ ਸਵਰਗ ਦਾ ਕਾਨਸੈਪਟ ਭਾਵੇਂ ਇਸਲਾਮ ਨੇ ਦਿੱਤਾ, ਇਸਲਾਮ ਨੇ ਉਹ ਜਿਹਾ ਨਹੀਂ ਦਿੱਤਾ, ਪਰ ਜਿਹੜਾ ਉਸਨੂੰ ਵਿਆਖਿਆ ਕਰ ਰਹੇ ਨੇ, ਜਿਹੜੀ ਉਸਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜਾ ਭਾਰਤੀ ਗ੍ਰੰਥਾਂ ਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਦੇ ਰਹੇ ਨੇ,

ਜਾਂ ਜਿਹੜੀ ਬਾਈਬਲ ਦੇ ਵਿੱਚ ਉਸ ਨੂੰ ਡਿਸਕ੍ਰਾਈਬ ਕਰ ਰਹੇ ਨੇ, ਇੰਟਰਪ੍ਰੈਟ ਕਰ ਰਹੇ ਨੇ, ਬਿਲਕੁਲ ਗਲਤ ਕਰ ਰਹੇ ਨੇ। ਉਹ ਉਹਨਾਂ ਚੀਜ਼ਾਂ ਨਾਲ ਜੋੜਿਆ ਹੋਇਆ ਜਿਹੜੀਆਂ ਇੱਥੇ ਵਿਵਰਜਿਤ ਨੇ। ਸਵਰਗ ਦੀ ਲਾਲਸਾ ਕਾਹਦੀ ਹੈ? ਉਹ ਕਾਮ ਹੀ ਆ। ਉੱਥੇ ਜਾ ਕੇ ਹੂਰਾਂ ਮਿਲਣਗੀਆਂ, ਉੱਥੇ ਜਾ ਕੇ ਸ਼ਰਾਬ ਮਿਲੇਗੀ। ਸੋ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਧਾਰਮਿਕ ਨਹੀਂ ਹਨ। ਇਸੇ ਕਰਕੇ ਜਿੱਥੇ ਲਾਲਚ ਜਾਂ ਲੋਭ ਧਰਮ ਦਾ ਆਧਾਰ ਹੈ, ਉਹ ਵਿਅਕਤੀ ਧਾਰਮਿਕ ਨਹੀਂ ਹੋ ਸਕਦਾ। ਜਿੱਥੇ ਡਰ ਹੈ, ਸੂਫੀ ਸਾਹਿਤ ਦੇ ਵਿੱਚ ਜ਼ਿਕਰ ਆਉਂਦਾ ਹੈ, ਤਸਵੁਫ ਦੇ ਵਿੱਚ। ਰਾਬੀਆ ਬਸਰੀ ਇੱਕ ਬਹੁਤ ਵੱਡੇ ਸੇਂਟ ਹੋਏ, ਲੇਡੀ ਸੇਂਟ ਹੋਏ ਨੇ, ਜਿਸ ਤਰ੍ਹਾਂ ਮੀਰਾ ਬਾਈ ਹੋਈ ਹੈ। ਤੇ ਉਹਦਾ ਕਹਿਣਾ ਸੀ ਕਿ ਇਹ ਖੁਦਾ, ਜੇ ਮੈਨੂੰ ਤੇਰੇ ਨਾਲ ਮੁਹੱਬਤ ਇਸ ਕਰਕੇ ਆ ਕਿ ਮੈਨੂੰ ਜੰਨਤ ਮਿਲੇ, ਬੇਸ਼ੱਕ ਮੈਨੂੰ ਦੋਜ਼ਖ ਹੀ ਮਨਜ਼ੂਰ ਹੈ, ਕਿਉਂਕਿ ਮੇਰੀ ਮੁਹੱਬਤ ਦੇ ਪਿੱਛੇ, ਮੇਰੇ ਇਸ਼ਕ ਦੇ ਪਿੱਛੇ, ਗੁਰਬਾਣੀ ਵੀ ਇਸ਼ਕ ਦੀ ਗੱਲ ਕਰ ਰਹੀ ਹੈ ਨਾ, ਮੇਰੇ ਇਸ਼ਕ ਦੇ ਪਿੱਛੇ ਤੇਰੀ ਮੁਹੱਬਤ ਹੈ, ਤੇਰਾ ਪ੍ਰੇਮ ਹੈ। ਕਵੀ ਬਾਬਾ ਫਰੀਦ ਜੀ ਕਹਿੰਦਾ, ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਕ ਮਿਸਾਲ ਭਾਰਤੀ ਇਤਿਹਾਸ ਜਾਂ ਮਿਥਿਹਾਸ ਚੋਂ ਲਈ ਜਾ ਸਕਦੀ ਹੈ। ਰਾਜਾ ਭੋਜ ਹੋਏ ਨੇ, ਉਹਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਪੰਡਿਤ ਧਾਰਮਿਕ ਵਿਅਕਤੀ ਸਨ। ਉਹ ਕਈ ਵਾਰ ਆਪਣੇ ਇਹਨਾਂ ਵੱਡੇ ਮਹਾਨ ਲੋਕਾਂ ਦਾ, ਜਿਹੜੇ ਆਪਣੇ ਆਪ ਨੂੰ ਮਹਾਨ ਕਹਿੰਦੇ ਸੀ, ਇਮਤਿਹਾਨ ਲੈਂਦੇ ਸੀ। ਇੱਕ ਵਾਰ ਉਹ ਆਪਣੇ ਮਹਿਲ ਚੋਂ, ਆਪਣੇ ਦਰਬਾਰ ਦੇ ਵਿੱਚ ਇੱਕ ਤੋਤਾ ਲੈ, ਤੇ ਉਹ ਤੋਤਾ ਇੱਕੋ ਹੀ ਗੱਲ ਕਹੇ, ਇਹੋ ਇੱਕ ਗੁਨਾਹ ਹੈ, ਇਹੀ ਗੁਨਾਹ। ਰਾਜੇ ਨੇ ਸਵਾਲ ਕੀਤਾ ਆਪਣੇ ਦਰਬਾਰੀਆਂ ਨੂੰ, ਖਾਸ ਤੌਰ ਤੇ ਉਹਨਾਂ ਮਹਾਨ ਪੰਡਤਾਂ ਨੂੰ ਜਿਹੜੇ ਵਿਦਵਾਨ ਸੀ, ਕਿ ਦੱਸੋ ਇਹ ਕੀ ਕਹਿ ਰਿਹਾ, ਇਹ ਕਿਹੜੇ ਗੁਨਾਹ ਦੀ, ਕਿਹੜੇ ਪਾਪ ਦੀ ਗੱਲ ਕਰ ਰਹੇ, ਇਹ ਪਤਾ ਕਰੋ। ਜਵਾਬ ਗਲਤ ਹੋਇਆ ਤਾਂ ਮੌਤ ਦੀ ਸਜ਼ਾ ਹੋਏਗੀ, ਜਵਾਬ ਠੀਕ ਹੋਇਆ ਤਾਂ ਇਨਾਮ ਵੀ ਦਿੱਤਾ ਜਾ ਸਕਦਾ। ਜਿਹੜਾ ਵੱਡਾ ਮਹਾਨ ਵਿਦਵਾਨ ਪੰਡਿਤ ਸੀ ਪਰੇਸ਼ਾਨ ਹੋ ਗਿਆ, ਬਾਕੀ ਵੀ ਪਰੇਸ਼ਾਨ ਹੋ ਗਏ, ਕਹੇ ਕੋਈ ਗਿਆਨੀ ਮਿਲ ਜਾਏ, ਕਿਸ ਤੋਂ ਮਿਲੇ। ਖੈਰ ਥੱਕ ਹਾਰ ਕੇ ਜਦੋਂ ਵਾਪਸ ਆ ਰਿਹਾ ਸੀ, ਤੇ ਇੱਕ ਚਰਵਾਹਾ ਜਿਹੜਾ ਡੰਗਰ ਚਾਰ ਰਿਹਾ ਸੀ, ਉਹਨੇ ਦੇਖ ਕੇ ਕਿਹਾ ਕਿ ਪੰਡਿਤ ਜੀ, ਤੁਹਾਡੇ ਚਿਹਰੇ ਤੋਂ ਲੱਗਦਾ ਹੈ ਕਿ ਤੁਸੀਂ ਬਹੁਤ ਕਿਸੇ ਪਰੇਸ਼ਾਨੀ ਚ, ਉਂਝ ਲੱਗਦਾ ਤੁਹਾਡੇ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ, ਪਰੇਸ਼ਾਨੀ ਹੈ। ਤਾਂ ਪੰਡਿਤ ਜੀ ਨੇ ਆਪਣੀ ਵਿਥਿਆ ਦੱਸ ਦਿੱਤੀ ਕਿ ਸਵਾਲ ਦਾ ਹੱਲ ਚਾਹੀਦਾ। ਉਹਨੇ ਕਿਹਾ ਠੀਕ ਹੈ, ਮੈਂ ਜਾਣਦਾ, ਮੈਨੂੰ ਲੈ ਜਾਓ, ਮੈਂ ਜਵਾਬ ਦੇਣਾ। ਉਹਨੇ ਕਿਹਾ ਜਵਾਬ ਤੇ ਦੇਣਾ, ਪਰ ਮੇਰੀ ਇੱਕ ਸਮੱਸਿਆ ਹੈ, ਮੈਂ ਬਿਰਦਾ, ਮੇਰੇ ਨਾਲ ਇਹ ਕੁੱਤਾ ਹੈ, ਮੈਂ ਛੱਡ ਨਹੀਂ ਸਕਦਾ, ਇਹਨੂੰ ਮੈਂ ਨਾਲ ਲੈ ਕੇ ਜਾਣਾ, ਮੈਂ ਇਹਨੂੰ ਚੁੱਕ ਕੇ ਤੁਰ ਨਹੀਂ ਸਕਦਾ। ਪੰਡਿਤ ਜੀ ਨੂੰ ਇਨਾਮ ਦੀ ਲਾਲਚ ਸੀ, ਸਾਰਾ ਕੁਛ ਸੀ, ਪੈ ਵੀ ਸੀ, ਗਲਤ ਨਾ ਹੋ ਜਾਏ। ਉਹਨੇ ਕਿਹਾ ਕੋਈ ਗੱਲ ਨੀ, ਮੈਂ ਇਹਨੂੰ ਮੋਢੇ ਤੇ ਚੁੱਕ ਲਿਆ। ਪੰਡਿਤ ਜੀ ਨੇ ਉਹ ਕੁੱਤਾ ਜਿਹੜਾ ਆਪਣੇ ਮੋਢੇ ਤੇ ਚੁੱਕਿਆ, ਤੁਰ ਪਿਆ ਉਹਦੇ ਨਾਲ। ਰਾਜ ਦਰਬਾਰ ਵਿੱਚ ਪਹੁੰਚੇ, ਤੋਤੇ ਨੇ ਉਹੀ ਗੱਲ ਕਹੀ, ਇੱਕੋ ਹੀ ਗੁਨਾਹ ਹੈ, ਇਹੀ ਇੱਕ ਗੁਨਾਹ ਹੈ, ਇੱਕੋ ਹੀ ਪਾਪ ਹੈ, ਇਹੀ ਇੱਕ ਪਾਪ ਹੈ, ਇਹੀ ਇੱਕ ਮਸਲਾ ਹੈ, ਜਵਾਬ ਦੇਣਾ ਸੀ।
ਤੇ ਉਹਨੇ ਜਾਂਦਿਆਂ ਜਦੋਂ ਸੁਣਿਆ ਤੇ ਉਹਨੇ ਕਿਹਾ ਰਾਜਨ ਜਿਹੜਾ ਉਹ ਇੱਕੋ ਪਾਪ ਹੈ ਤੇਰੇ ਸਾਹਮਣੇ ਖੜੇ, ਉਹਨੇ ਇਸ਼ਾਰਾ ਕੀਤਾ ਆਪਣੇ ਪੰਡਿਤ ਵੱਲ, ਇਹ ਖੜਾ ਹੈ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨੀ। ਉਹ ਕਹਿੰਦਾ ਸਮਝਣ ਦਾ ਮੈਂ ਸਮਝਾ ਦਿੰਦਾ, ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ ਵਿਅਕਤੀ ਕੁੱਤੇ ਨੂੰ ਛੋਹ ਨਹੀਂ ਸਕਦਾ, ਜੇ ਛੋਏਗਾ ਇਹਨੂੰ ਇਸ਼ਨਾਨ ਕਰਨਾ ਪੈਣਾ ਹੈ। ਇਹ ਇਸ ਵਕਤ ਇਸ ਲਾਲਚ ਦੇ ਜਾਂ ਪੈ ਦੇ ਕਾਰਨ ਕੁੱਤੇ ਨੂੰ ਮੋਢੇ ਤੇ ਚੁੱਕ ਕੇ ਤੇਰੇ ਕੋਲ ਖੜਾ ਹੈ। ਇਹੀ ਦੁਬਦਾ, ਇੱਕੋ ਹੀ ਜਿਹੜੀ ਦੁਬਦਾ ਹੈ ਉਹ ਇਹੀ ਆ। ਇੱਕ ਯਾਨੀ ਸਥਿਤੀ ਇੱਥੇ ਆ ਕਿ ਮੌਤ ਦਾ ਡਰ ਵੀ ਮਨੁੱਖ ਨੂੰ ਜਾਂ ਸਵਰਗ ਦਾ ਲਾਲਚ ਵੀ ਜਾਂ ਇਨਾਮ ਦਾ ਲਾਲਚ ਵੀ ਮਨੁੱਖ ਨੂੰ ਆਪਣੇ ਉਸ ਧਰਮ ਕਰਮ ਤੋਂ ਪਰੇ ਲੈ ਜਾਂਦਾ ਹੈ, ਕਿਉਂਕਿ ਇਹ ਫੋਕਟ ਹੈ ਸਾਰਾ ਕੁਛ। ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਇਹੋ ਜੇ ਕਰਮ ਧਰਮ ਕਿਉਂ ਕਰਦੇ ਆ? ਲਾਲਚ ਵਾਸ ਕਰਦੇ ਆ, ਨਹੀਂ ਤੇ ਇਹਦੀ ਲੋੜ ਹੀ ਨਹੀਂ ਆ। ਅਕਾਲ ਪੁਰਖ ਜਾਂ ਕੋਈ ਦੇਵੀ ਦੇਵਤਾ ਜਿਸ ਨੂੰ ਜਿਹੜਾ ਮੰਨਦਾ ਹੈ ਉਹ ਤੁਹਾਡੇ ਕਿਸੇ ਬਲੀਦਾਨ ਦੇ ਭੁੱਖੇ ਨਹੀਂ ਆ, ਤੁਹਾਡੇ ਅਮਲ ਦੀ ਗੱਲ ਹੈ। ਅਮਲ ਕਰਨ ਵਾਲੀ ਗੱਲ ਜਿਹੜੀ ਆ, ਜਿਹੜਾ ਉਦਮ ਕਰਨਾ ਹੈ ਨਾ ਬਾਣੀ ਦਾ, ਉਦਮ ਕਰੇਂਦੇ ਆ ਜੀਵ ਤੂੰ ਕਮਾਉਂਦੇ ਆ ਸੁੱਖ ਪੁੰਜ, ਇੱਥੇ ਉਦਮ ਜਿਹੜਾ ਹੈ ਉਹ ਅਮਲ ਦੀ ਗੱਲ ਹੈ। ਅਮਲ ਜ਼ਿੰਦਗੀ ਦਾ ਕਰਮ, ਤੇ ਕਰਮ ਚੰਗੇ ਹੋਣ, ਹਰ ਕਾ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਹੀ ਅਸਲ ਦੇ ਵਿੱਚ ਧਾਰਮਿਕਤਾ ਦਾ ਉਦੇਸ਼ ਹੈ, ਧਾਰਮਿਕਤਾ ਦਾ ਕੇਂਦਰ ਹੈ। ਧਾਰਮਿਕ ਉਹੀ ਹੋ ਸਕਦਾ ਜੋ ਕਿਸੇ ਦੇ ਕੰਮ ਆ ਸਕੇ। ਭਾਰਤ ਵਿੱਚ ਜਿਹੜਾ ਕਨਸੈਪਟ ਸੀ ਮੁਕਤੀ ਦਾ ਮਰਨ ਤੋਂ ਬਾਅਦ, ਉਸ ਲਾਲਚ ਦੇ ਵਿੱਚ ਮਨੁੱਖ ਆਪਣੇ ਪਰਿਵਾਰਾਂ ਨੂੰ ਵੀ ਦਾਨ ਕਰ ਛੱਡਦੇ ਸੀ, ਅਸੀਂ ਕੀ ਲੈਣਾ, ਸਾਡਾ ਨਿੱਜੀ ਮੁਕਤੀ ਹੋਵੇ। ਇਹੋ ਜਿਹਾ ਬੰਦਾ ਕਿਸੇ ਹੋਰ ਵਾਸਤੇ ਕੁਰਬਾਨੀ ਦੇ ਹੀ ਨਹੀਂ ਸਕਦਾ, ਇਹੀ ਪੜਾਇਆ ਗਿਆ ਸੀ ਨਾ ਉੱਥੇ। ਸੋ ਗੁਰਮਤ ਦੇ ਵਿੱਚ ਮਨੁੱਖ ਨੂੰ ਕਹਿੰਦੇ ਨਾ ਕਿ ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹਾਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇ ਨਾ ਨੂਰੀ ਹੈ ਨਾ ਨਾਰੀ ਹੈ। ਅਸਲ ਦੇ ਵਿੱਚ ਮਨੁੱਖ ਆਪਣੀ ਡੈਸਟਨੀ, ਆਪਣਾ ਅਮਲੀ ਜੀਵਨ ਆਪਣੇ ਕਰਮ ਨਾਲ, ਆਪਣੀ ਸੋਚ ਨਾਲ ਤਿਆਰ ਕਰਦਾ ਹੈ, ਨਾ ਕਿ ਕਿਸੇ ਅਜਿਹੀ ਲਾਲਚ ਦੇ ਨਾਲ ਕਿ ਮੈਨੂੰ ਕੋਈ ਸਵਰਗ ਮਿਲੇਗਾ, ਮੈਨੂੰ ਕੋਈ ਨਰਕਾਂ ਦਾ ਪੈ ਹੋਏਗਾ। ਧਰਮ ਪੈ ਤੇ ਲਾਲਚ ਭਾਵ ਮੋਹ ਇਸ ਤੋਂ ਪਰੇ ਦੀ ਚੀਜ਼ ਹੈ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਅੱਜ ਵਿਚਾਰ ਕਰਦੇ ਹਾਂ, ਇਸ ਤੋਂ ਪਹਿਲਾਂ ਕਿ ਸ਼ਬਦ ਵੀ ਲੱਗਿਆ ਸੀ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਉਹ ਘੱਟ ਘੱਟ ਦਿਲਾਂ ਦਾ ਮਾਲਕ, ਸਾਡੀ ਹਰ ਅਵਸਥਾ ਤੋਂ ਜਾਣੂ ਹੈ, ਅੰਤਰਜਾਮੀ ਹੈ। ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਕੱਲ੍ਹ ਆਪਾਂ ਇਸ ਨੂੰ ਕਾਫੀ ਡਿਟੇਲ ਲੰਬੇ ਤੌਰ 'ਤੇ ਲਵਾਂਗੇ। ਅੱਜ ਇਸ ਤਰ੍ਹਾਂ ਵਿਚਾਰ ਕਰਦੇ ਹਾਂ ਕਿ ਅਕਾਲ ਪੁਰਖ ਦਾ ਜਿਹੜਾ ਸੰਕਲਪ ਹੈ, ਕਦੋਂ ਕਿਸ ਸਮੇਂ ਹੋਂਦ ਵਿੱਚ ਆਇਆ। ਕਿਉਂਕਿ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਅਤੇ ਜਦੋਂ ਕਦੇ ਵੀ ਕਿਸੇ ਆਸਤਕ ਅਤੇ ਨਾਸਤਕ ਦੇ ਵਿੱਚ ਬਹਿਸ ਹੁੰਦੀ ਹੈ, ਆਸਤਕ ਆਮ ਤੌਰ 'ਤੇ ਅਜੋਕੇ ਸਮੇਂ ਦੇ ਵਿੱਚ ਉਸਨੂੰ ਕਿਹਾ ਜਾਂਦਾ ਜਿਹੜਾ ਅਕਾਲ ਪੁਰਖ ਦੇ ਵਿੱਚ, ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਅਤੇ ਨਾਸਤਕ ਜਿਹੜਾ ਉਸ ਦੇ ਵਿੱਚ ਯਕੀਨ ਨਹੀਂ ਰੱਖਦਾ, ਉਸਦੀ ਹੋਂਦ ਤੋਂ ਇਨਕਾਰੀ ਹੈ। ਪਰ ਜਿਹੜਾ ਆਸਤਕ ਅਤੇ ਨਾਸਤਕ ਦਾ ਜਿਹੜਾ ਹੈ ਰੋਲਾ ਜਿਹੜਾ ਹੈ ਸ਼ੁਰੂ ਜਦੋਂ ਹੁੰਦਾ ਹੈ, ਜੇ ਆਪਾਂ ਆਸਤਕ ਅਤੇ ਨਾਸਤਕ ਦੀ ਬਹਿਸ ਨੂੰ ਭਾਰਤੀ ਪੁਰਾਤਨ ਪਰੰਪਰਾ ਦੇ ਵਿੱਚ ਲੈ ਜਾਈਏ, ਉੱਥੇ ਨਾਸਤਕ ਉਹੀ ਲੋਕ ਸਨ ਜਿਹੜੇ ਵੇਦਾਂ ਨੂੰ ਯਕੀਨ ਨਹੀਂ ਰੱਖਦੇ, ਜਿਹੜੇ ਭਾਵੇਂ ਰੱਬ ਵਿੱਚ ਜਾਂ ਆਤਮਾ 'ਚ ਯਕੀਨ ਰੱਖਦੇ ਸੀ, ਅਮਲੀ ਜੀਵਨ 'ਚ ਯਕੀਨ ਰੱਖਦੇ ਸੀ, ਉਹਨਾਂ ਦੇ ਹਿਸਾਬ ਨਾਲ ਉਹ ਨਾਸਤਿਕ ਸਨ, ਜਿਨ੍ਹਾਂ ਦੇ ਵਿੱਚ ਉਹ ਬੌਧ ਧਰਮ, ਜੈਨ ਧਰਮ ਅਤੇ ਚਾਰਵਾਕ ਨੂੰ ਗਿਣਦੇ ਆ। ਬਾਕੀ ਜਿਹੜੇ 6-8 ਸ਼ਾਸਤਰ ਨੇ, ਉਹਨਾਂ ਦੇ ਵਿੱਚ ਵੀ 3 ਸ਼ਾਸਤਰ ਰੱਬ ਦੀ ਹੋਂਦ 'ਤੇ ਕੋਈ ਗੱਲ ਹੀ ਨਹੀਂ ਕਰਦੇ, ਪਰ ਉਹਨਾਂ ਨੂੰ ਉਹ ਵੇਦਾਂ ਦੇ ਵਿੱਚ ਸ਼ਾਮਿਲ ਕਰਦੇ ਆ, ਉਹਨਾਂ ਨੂੰ ਉਹ ਆਸਤਕ ਹੀ ਮੰਨਦੇ ਆ। ਲੇਕਿਨ ਅਜੋਕੇ ਸਮੇਂ ਦੇ ਵਿੱਚ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਦੋ ਵਿਅਕਤੀ ਬਹਿਸ ਕਰ ਰਹੇ ਹੁੰਦੇ ਆ, ਆਪਣੀ ਥਾਂ 'ਤੇ ਦੋਨੋਂ ਹੀ ਇੱਕ ਆਸਥਾ ਹੈ, ਇੱਕ ਹੋਂਦ ਦੇ ਵਿੱਚ ਯਕੀਨ ਰੱਖਣਾ ਅਤੇ ਇੱਕ ਨਾ ਰੱਖਣਾ। ਅਤੇ ਜਦੋਂ ਬਹਿਸ ਕਰਨ ਜਾਂਦੇ ਹਾਂ, ਕਿਉਂਕਿ ਇਹ ਜੋ ਬਹਿਸ ਹੈ, ਇਹ ਇੱਕ ਅਜਿਹੀ ਬਹਿਸ ਹੈ ਜਿਸ ਦਾ ਕੋਈ ਹੱਲ ਨਹੀਂ ਨਿਕਲ ਸਕਦਾ, ਜਿਸ ਦਾ ਕੋਈ ਸਬੂਤ ਨਹੀਂ ਦਿੱਤਾ ਜਾ ਸਕਦਾ। ਸੋ ਇੱਕ ਇੰਡੀਵਿਜੁਅਲ ਦੀ ਆਪਣੀ, ਕਿਸ ਮਾਹੌਲ ਵਿੱਚ ਕੌਣ ਪਲਿਆ, ਉਸਨੂੰ ਆਪਣੀ ਪਰਵਰਿਸ਼ ਦੇ ਦੌਰਾਨ ਕਿਹੋ ਜਿਹੇ ਸੰਸਕਾਰ ਮਿਲੇ, ਕਿਹੋ ਜਿਹੇ ਲੋਕ ਮਿਲੇ, ਕਿਹੋ ਜਿਹੀ ਸੰਗਤ ਮਿਲੀ, ਇਹ ਸਾਰਾ ਕੁਝ ਉਸ 'ਤੇ ਨਿਰਧਾਰਿਤ ਹੈ। ਇਹ ਠੀਕ ਹੈ ਕਿ ਗੁਰਮਤ ਦੇ ਵਿੱਚ ਵੀ ਧਰਤੀ ਨੂੰ ਚਲਾਉਣ ਵਾਲੇ ਕਿਸੇ ਬਿਹਾਇੰਡ ਦਿਸ ਕਾਸਮਾਸ ਕੋਈ ਕਾਜ਼, ਕੋਈ ਫੋਰਸ ਹੈਗੀ ਆ ਜਿਸ ਨੂੰ ਨਿਰੰਕਾਰ, ਸਰਗੁਣ ਨਿਰਗੁਣ ਦੋਨੋਂ ਦਾ ਨਾਂ ਦੇ ਕੇ, ਪਰ ਉਸ ਨੂੰ ਉਸ ਤਰ੍ਹਾਂ ਪੁਰਾਤਨ ਥਿਊਰੀ ਦੇ ਮੁਤਾਬਕ ਨਾ ਤਾਂ ਕਿਸੇ 7ਵੇਂ ਅਸਮਾਨ 'ਤੇ ਬਿਰਾਜਮਾਨ ਦੱਸਿਆ ਗਿਆ, ਨਾ ਕਿਸੇ ਸ਼ਿਆਮ ਮੂਰਤ ਦੇ ਵਿੱਚ ਦੱਸਿਆ ਗਿਆ ਹੈ। ਆਪਾਂ ਜਦੋਂ ਇਹ ਚੀਜ਼ ਪੜ੍ਹਦੇ ਹਾਂ ਗੁਰਬਾਣੀ ਨੂੰ, ਜੇ ਆਪਾਂ ਕਬੀਰ ਸਾਹਿਬ ਦਾ ਇਹ ਸ਼ਬਦ ਲੈ ਲੈਂਦੇ ਹਾਂ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ। ਵੇਦਾਂ ਅਤੇ ਕਿਤਾਬਾਂ ਦੀ ਪਾਓ, ਭਾਰਤੀ ਦਰਸ਼ਨ ਦੀਆਂ ਧਾਰਮਿਕ ਪੁਸਤਕਾਂ ਅਤੇ ਪੱਛਮੀ ਧਾਰਮਿਕ ਪੁਸਤਕਾਂ, ਇਹਨਾਂ ਦੇ ਉੱਪਰ ਇੱਕ ਦੂਜੇ ਨੂੰ ਝੂਠ ਕਹਿ ਕੇ ਬਹਿਸ ਕਰਨ ਦੇ ਨਾਲ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਦਿਲ ਕਾ ਫਿਕਰ ਨਾ ਜਾਏ। ਜੇ ਫਿਕਰ ਹੋਏਗਾ ਤਾਂ ਸ਼ਾਂਤੀ ਨਹੀਂ ਹੈ,
ਜੇ ਫਿਕਰ ਨਹੀਂ ਹੋਏਗਾ ਤਾਂ ਅਸ਼ਾਂਤ ਹੋਏਗਾ, ਭਾਵ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੋਏਗੀ। ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਅੱਗੇ ਕਹਿੰਦੇ ਟੁੱਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ। ਜੇ ਆਪਣੇ ਆਪ ਨਾਲ ਇੱਕ ਅੱਖ ਦੇ ਫੋਰ ਜਿੰਨਾ ਪਲ ਭਰ ਲਈ ਫੋਕਸ ਹੋ ਜਾਏ, ਕਰਾਰ 'ਚ ਆ ਜਾਏ ਅਤੇ ਤੈਨੂੰ ਉਹ ਵਿਅਕਤੀ, ਉਹ ਅਕਾਲ ਪੁਰਖ, ਉਹ ਸ਼ਕਤੀ ਆਪਣੇ ਸਾਹਮਣੇ ਨਜ਼ਰ ਆਏਗੀ, ਭਾਵ ਤੂੰ ਉਹਨੂੰ ਦੇਖ ਸਕੇਗਾ। ਅਤੇ ਇਸੇ ਕਰਕੇ ਜਦੋਂ ਦੇਖ ਸਕਦਾ ਹੈ, ਕਿਵੇਂ ਦੇਖ ਸਕਦਾ ਹੈ, ਇਸੇ ਸ਼ਬਦ ਦੀ ਰਹਾਵ ਦੀ ਪੰਕਤੀ ਹੈ ਜਿਹੜਾ ਮੇਨ ਕਨਸੈਪਟ ਹੈ। ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ। ਬੰਦੇ ਇਸ ਗੱਲ ਨੂੰ ਸਮਝ ਕੇ ਆਪਣੇ ਹਿਰਦੇ ਨੂੰ, ਆਪਣੇ ਮਨ ਨੂੰ ਫਰੋਲ, ਉਸਦੀ ਖੋਜ ਕਰ, ਅਤੇ ਫਿਰ ਤੈਨੂੰ ਜੇ ਤੂੰ ਉਸਨੂੰ ਫਰੋਲੇਂਗਾ, ਆਪਣੇ ਕਰਮਾਂ ਦਾ, ਆਪਣੇ ਵਿਵਹਾਰ ਦਾ ਐਨਾਲਿਸਿਸ ਕਰੇਂਗਾ, ਸਮੀਖਿਆ ਕਰੇਂਗਾ, ਤਾਂ ਤੇਰੇ ਸਾਹਮਣੇ ਕੋਈ ਪਰੇਸ਼ਾਨੀ ਨਹੀਂ ਆਏਗੀ ਫਿਊਚਰ ਦੇ ਵਿੱਚ। ਕਿਉਂ? ਕਿਉਂਕਿ ਤੇਰਾ ਹਰ ਕਦਮ ਜਿਹੜਾ ਹੋਏਗਾ ਉਹ ਇੱਕ ਟਿਕਾਵ 'ਚ ਹੋਏਗਾ, ਇੱਕ ਸੋਚੀ ਸਮਝੀ ਅਵਸਥਾ 'ਚ ਹੋਏਗਾ। ਸੋ ਇਹ ਜੋ ਗੁਰਬਾਣੀ ਸਾਨੂੰ ਜਿਸ ਹਿਸਾਬ ਦੇ ਨਾਲ ਪ੍ਰੇਰਨਾ ਦਿੰਦੀ ਹੈ ਕਿ ਕਿਵੇਂ ਅਸੀਂ ਸਫਲ ਜੀਵਨ ਜਿਉਣਾ ਹੈ, ਉਸ ਦੇ ਵਾਸਤੇ ਅੱਗੇ ਗੱਲ ਇਹ ਆ ਜਾਂਦੀ ਹੈ, ਕਿਉਂਕਿ ਗੁਰਬਾਣੀ 'ਚ ਇਹ ਗੱਲ ਵੀ ਆਉਂਦੀ ਹੈ ਕਿ ਅਕਾਲ ਪੁਰਖ ਤਾਂ ਕੋਈ ਮੰਨਦਾ ਹੈ, ਕੋਈ ਨਹੀਂ ਮੰਨਦਾ, ਪਰ ਉਹ ਕਿਸੇ ਨੂੰ ਰੋਜ਼ੀ ਦੇਣ ਤੋਂ ਮਨ੍ਹਾ ਨਹੀਂ ਕਰਦਾ, ਇਹ ਉਹਦੇ ਦੈਵੀ ਗੁਣ ਨੇ। ਇਸੇ ਤਰ੍ਹਾਂ ਇਹ ਮਨੁੱਖ, ਜੇ ਤੂੰ ਦੈਵੀ ਗੁਣਾਂ 'ਚ, ਯਾਨੀ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ, ਕਿਉਂਕਿ ਇਹ ਜੋ ਦੁਨੀਆ ਹੈ ਇੱਕ ਜਾਦੂਗਰ ਦੇ ਮੇਲੇ ਵਾਂਗੂ ਹੈ। ਇੱਥੇ ਤੇਰੇ ਹੱਥ ਦੇ ਵਿੱਚ ਤੂੰ ਕਿਸੇ ਚੀਜ਼ ਨੂੰ ਫੜ ਕੇ ਹਮੇਸ਼ਾ ਲਈ ਰੱਖ ਨਹੀਂ ਸਕਦਾ, ਤੂੰ ਆਪ ਵੀ ਨਹੀਂ ਰਹਿਣਾ। ਇਸੇ ਤਰ੍ਹਾਂ ਇੱਕ ਹੋਰ ਸ਼ਬਦ, ਆਮ ਤੌਰ 'ਤੇ ਪੰਚਮ ਪਾਤਸ਼ਾਹ ਦਾ ਸ਼ਬਦ ਅਸੀਂ ਗਾਉਂਦੇ ਹਾਂ, ਉਹ ਸਾਨੂੰ ਇੱਕ ਯੂਨੀਵਰਸਲ ਮੈਸੇਜ ਦਿੰਦਾ ਹੈ, ਪਰ ਕਈ ਵਾਰੀ ਅਸੀਂ ਉਸਦੀ ਭਾਵਨਾ ਨੂੰ ਕਿਸੇ ਹੋਰ ਢੰਗ ਨਾਲ ਸਮਝਣ ਦਾ ਯਤਨ ਕਰਦੇ ਹਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਾਦਰ ਕਰਮ ਕਰੀਮ ਕਿਰਪਾ ਤਾਰ ਰਹੀਮ। ਕੋਈ ਵਿਅਕਤੀ ਉਸ ਨੂੰ ਚੇਤੇ ਕਰਦਾ ਹੈ, ਸਮਾਧੀ ਲਾਉਂਦਾ ਹੈ, ਆਪਣੇ ਹਿਸਾਬ ਦੇ ਨਾਲ ਰਾਮ ਰਾਮ ਕਹਿ ਕੇ ਉਹਦੀ ਬੰਦਗੀ ਕਰਦਾ ਹੈ, ਕੋਈ ਖੁਦਾ ਖੁਦਾ ਕਹਿ ਕੇ, ਰੱਬ ਰੱਬ ਕਹਿ ਕੇ, ਅੱਲਾ ਅੱਲਾ ਕਹਿ ਕੇ ਬੰਦਗੀ ਕਰਦਾ ਹੈ, ਕੋਈ ਗੁਸਾਈ ਦੇ ਰੂਪ ਵਿੱਚ ਉਹਦੀ ਸੇਵਾ ਕਰਦਾ ਹੈ, ਅਤੇ ਕੋਈ ਉਹਦੀ ਅੱਲਾ ਕਹਿ ਕੇ, ਯਾਨੀ ਕਿ ਉਸ ਨੂੰ ਸਿਮਰਦਾ ਹੈ। ਪਰ ਅਸਲ ਦੇ ਵਿੱਚ ਉਹ ਜੋ ਵੀ ਹੈ ਉਸ ਨੂੰ ਕਿਸੇ ਨਾਂ ਨਾਲ ਵੀ ਕੋਈ ਯਾਦ ਕਰ ਲਵੇ, ਉਹ ਮਨੁੱਖ ਆਪਣੀ ਸ਼ਾਂਤੀ ਲਈ ਕਰਦਾ ਹੈ, ਉਹਦੀ ਟਿਕਾਓ ਆ ਜਾਂਦਾ ਹੈ, ਅਤੇ ਉਸ ਦਾ ਕੋਈ ਵਿਸ਼ੇਸ਼ ਨਾਂ ਵੀ ਨਹੀਂ ਆ।
पर प्राप्ति जड़ी है वह केवल नावां नाल नहीं है। प्राप्ति एक गल नूं आ समझण नूं, कहो नानक जिन हुकम पछाता, प्रभु साहिब का तिन भेजा था। जिसने उस दे नियम नूं, उस दे इस पसारे नूं समझ लिया, हुकम नूं समझ लिया, उस नूं ही उस दी पहचान हो सकती है, किसी होर नूं नहीं। आपां ये बहस करके, ये विचार करके, ये तो ये नहीं कह साबित करना चाहते कि जिहड़ा रब नूं मनदा है वो बहुत वड्डा आस्तक है तो उन्हूं मनना चाहिए है, या जिहड़ा नहीं मनदा उसनूं प्रेरणा दे कि भाई तैनूं मनना चाहिए है। अपनी थां ते हर बंदा आस्तक है, जिहड़ा नहीं मनदा वो, क्योंकि कई तो बिल्कुल कट्टर जिस तरह होंदे कि भाई वो कई होंदे आ कि उन्हां दा कहण दा मतलब ये आ कि अजे तक मैनू कोई उहदा मेरा हिरदे परिवर्तन नहीं होया, मेरा यकीन नहीं बनिया। जिस वक्त कोई इहो जिही सोर्स मैनू मिल जाएगी, मैनू ये एहसास हो जाएगा कि है तो मैं मनना शुरू कर देंगा, वो कट्टरता नहीं है। क्योंकि जिहड़े मनदे आ वो भी अजकल दे समय, मैं पिछले बार इस तरह आपां इस तो पहला सुन रहे सी जिहड़ा विचार कर रहे सां, राबिया बसरी दा जिक्र कर रहे सां, क्योंकि इन्हां सूफी महान लोगों का मनना है कि जे कोई ये करके मनदा है, कई बार फायदिया नूं देख के नुकसानां नूं देख के कोई आराम दी लालच नूं ते कोई दोजक दे पै नूं, कोई स्वर्ग दी लालच नूं कोई दोजक दे पै नूं। मैं राबिया बसरी दा जिक्र कीता सी कि 8वीं सदी च एक सूफी सेंट होई है, उसका कहना सी कि ऐ खुदा जे मैं तैनू इस करके इश्क कर दी हाँ कि मैनू स्वर्ग मिले तो बेशक मैनू दोजक ही मिले, ते ऐ खुदा जे मैं तैनू इसे करके इश्क कर दी हाँ कि मैनू दोजक चो बचा लै, बेशक मैनू दोजक च ही रख लै मैनू किसी चीज़ की। हुण इहो जे लोकां दा जीवन की होंदा है, राबिया दे बारे ये जाणिया जांदा है कि वह बसरा दियां गलियां दे विच कदी कदी एक हाथ दे विच पानी दी बकट बाल्टी ते एक हाथ दे विच मशाल लै के तुरदी सी, ते जे कोई पुछदा सी तू की कर रही है तां उहदा इह मतलब सी कि उह कहिंदी सी जिहड़ी इह मशाल है इहदे नाल मैं स्वर्ग नूं साड़ देना है, जन्नत नूं जला देना है। ते दूजे पासे इस नूं पानी दी बाल्टी दे नाल मैं नरक दी अग बुझा देनी है, जिहो जिही कल्पना सी उस दे विरुद्ध खड़ी हो के उसने गल कीती सी। क्योंकि इहो जिहे लोकां दा निज नहीं हुंदा उह निजी। ते अज जदों असीं देखदे हां असीं धार्मिक थावां ते जांदे हां जिहड़े रब नूं बहुते मनदे आ, उह सिर्फ इसे करके मनदे या ते कोई नुकसान ना हो जाए या मंगण नाल कुछ प्राप्त हो जाएगा। आपां पहलां वी शब्द सरवण कर रहे सी बिन बोलिया सब कुछ जानदा। सो इसे करके इसे शब्द जिस दे विच आपां जिक्र कीता, कोई बोले राम राम उते कोई कहे तुरक, कोई कहे हिंदू, कोई बादशे पिस्त, कोई सिरगिंदू, किसे ने स्वर्ग दी लालचा कीती हुई है ते कोई बहिश्त दी मंग करदा है। पाओ स्वर्ग शब्द हिंदू परंपरा दा है तां ओ स्वर्ग दी कामना करदे आ, बहिश्त दी तमन्ना जिहड़ी है वह मुसलमान लोकां च या उस इब्राहिमिक धर्मां दे लोकां दे विच, कोई ओड़े नील कोई सफेद।
ਪਰ ਤਾਂ ਹੀ ਉਹਨਾਂ ਨੇ ਕਿਹਾ ਕਹੋ ਨਾਨਕ ਜਿਹਨੂੰ ਹੁਕਮ ਪਹੁੰਚਾਤਾ। ਪਰ ਅਸਲੀਅਤ ਦੇ ਵਿੱਚ ਜਿਸ ਨੇ ਉਸ ਰੱਬ ਦੇ ਇਸ ਨਿਜ਼ਾਮ ਨੂੰ, ਇਸ ਵਿਵਸਥਾ ਨੂੰ, ਇਸ ਹੁਕਮ ਨੂੰ ਦੀ ਪਛਾਣ ਕਰ ਲਈ, ਉਸ ਨੇ ਹੀ ਉਸ ਨੂੰ ਪਾ ਲਿਆ। ਕਿਉਂਕਿ ਜਦੋਂ ਹੁਕਮ ਦੀ ਪਛਾਣ ਹੁੰਦੀ ਹੈ ਨਾ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ। ਅਤੇ ਉਸ ਵਿਅਕਤੀ ਨੂੰ ਜਿਸ ਨੇ ਹੁਕਮ ਨੂੰ ਬੁਝ ਲਿਆ, ਉਸ ਨੂੰ ਕਿਸੇ ਪ੍ਰਕਾਰ ਦਾ ਹੋਮੇ ਰੱਖਣ ਦਾ, ਰਹਿਣ ਦਾ ਕੋਈ ਪਾਸੀਬਿਲਿਟੀ ਨਹੀਂ ਬਣਦੀ। ਕਿ ਜਦੋਂ ਸਮਝ ਆ ਜਾਏ ਕਿ ਮਨੁੱਖ ਦੀ ਔਕਾਤ ਕੀ ਹੈ। ਸੋ ਇਸੇ ਵਾਸਤੇ ਆਓ ਆਪਾਂ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਫਤਿਹ ਬੁਲਾ ਕੇ ਅਤੇ ਇਹ ਸ਼ਬਦ ਸਰਵਣ ਕਰਦੇ ਹਾਂ।

ਚਵਰ ਸ਼ਤਰ ਤਖਤ ਦੇ ਮਾਲਕ ਦੀਨਾ ਬੰਧੂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ੍ਰੀ ਮੁਖ ਵਾਕ ਅੱਜ ਪ੍ਰਾਪਤ ਹੋਇਆ ਹੈ ਉਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਹਿਣ ਸੁਣਨ ਦਾ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਜੀ। ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 598 'ਤੇ ਸੁਸ਼ੋਭਿਤ ਹੈ ਜਿਸ ਦੀ ਵਿਚਾਰ ਕਹਿ ਸੁਣ ਕੇ ਆਪਾਂ ਸਾਰਿਆਂ ਨੇ ਲਾਹਾ ਪ੍ਰਾਪਤ ਕਰਨਾ ਹੈ। ਪਵਿੱਤਰ ਬਚਨ ਨੇ ਸਤਿਗੁਰੂ ਜੀ ਦੇ ਸੁਣ ਹਰ ਕਥਾ ਉਤਾਰੀ ਮੈਲ ਮਹਾਂਪਨੀਤ ਭਏ ਸੁਖ ਸੈਲ। ਗੁਰਬਾਣੀ ਦੀ ਕਥਾ ਭਾਵਨਾ ਨਾਲ ਸੁਣਨ ਕਰਕੇ ਗੁਰਮੁਖੋ ਕਈ ਜਨਮਾਂ ਦੇ ਸੰਸਕਾਰਾਂ ਦੀ ਮੈਲ ਉੱਤਰ ਜਾਂਦੀ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਬਹੁਤ ਕਥਾ ਕਹਾਣੀਆਂ ਕਿਸੇ ਸੰਸਾਰ ਵਿੱਚ ਪ੍ਰਚਲਿਤ ਨੇ, ਚੱਲਦੇ ਵੀ ਹੈ, ਸੁਣਦੇ ਵੀ ਨੇ ਲੋਕ ਪੂਰਾ ਕੰਨ ਦੇ ਕੇ, ਪਰ ਕਹਿੰਦੇ ਅਸਲ ਵਿੱਚ ਸਭ ਤੋਂ ਉੱਤਮ ਜਿਹੜਾ ਕਰਮ ਹੈ ਨਾ ਜੇ ਕੁਝ ਸੁਣਨਾ ਉਹ ਹਰੀ ਦੀ ਕਥਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਸਿਫਸਲਾ ਹੈ, ਜਿੱਥੇ ਪਰਮਾਤਮਾ ਦੇ ਗੁਣਾਂ ਦਾ ਚਰਚਾ ਹੁੰਦਾ ਹੋਵੇ ਉਸ ਨੂੰ ਸੁਣਨ ਕਰਕੇ ਆਪਾਂ ਨੂੰ ਸਾਰਿਆਂ ਨੂੰ ਲਾਹਾ ਪ੍ਰਾਪਤ ਹੁੰਦਾ, ਜਿਸ ਨੂੰ ਸੁਣਨ ਕਰਕੇ ਦੁੱਖ ਦਰਦ ਉੱਤਰ ਜਾਂਦੇ ਨੇ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਉਹ ਕਥਾ ਵਿਚਾਰ ਆਓ ਭਾਵਨਾ ਨਾਲ ਆਪਾਂ ਸਰਵਣਾ ਕਰੀਏ। ਇੱਕ ਵਾਰ ਸਾਰੇ ਜਣੇ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ।

ਆਖਰੀ ਅਰਥ ਪਹਿਲਾਂ ਕਰੀਏ ਇਸ ਪੰਕਤੀ ਦੇ, ਜਿਸ ਜਲਨਿਧ ਕਾਰਨ ਤੁਮ ਜਾਗ ਆਏ। ਜਿਸ ਜਲਨਿਧੀ ਕਰਕੇ ਸੰਸਾਰ 'ਤੇ ਤੁਸੀਂ ਆਏ, ਜੇ ਤੁਮ ਆਏ ਮਤਲਬ ਤੁਸੀਂ, ਆਪਾਂ ਸਾਰਿਆਂ ਨੂੰ ਸਤਿਗੁਰੂ ਜੀ ਦਾ ਪਵਿੱਤਰ ਸਮਝ ਲਓ ਵੀ ਬਚਨ ਹੈ, ਜਿਸ ਜਲਨਿਧੀ ਦੇ ਕਰਕੇ ਤੁਸੀਂ ਸੰਸਾਰ 'ਤੇ ਆਏ ਹੋ। ਸੋ ਅੰਮ੍ਰਿਤ ਗੁਰਪਾਹੀ ਜੀਓ, ਉਹ ਸਭ ਤੋਂ ਸ੍ਰੇਸ਼ਟ ਜਿਹੜਾ ਜਲ ਹੈ ਨਾਮ ਜਲ, ਉਹ ਗੁਰੂ ਸਾਹਿਬ ਜੀ ਕੋਲ ਹੈ। ਉਸ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਤੋਂ ਹੀ ਹੋ ਸਕਦੀ ਹੈ। ਜਿਸ ਜਲਨਿਧ ਕਾਰਨ ਤੁਮ ਜਾਗ ਆਏ, ਥੋੜ੍ਹਾ ਜਿਹਾ ਚਲੋ ਇਸ ਪੰਕਤੀ ਨੂੰ ਆਪਾਂ ਹੁਣ ਖੁੱਲੀਏ। ਕਿਸੇ ਨਾ ਕਿਸੇ ਕਾਰਨ ਕਰਕੇ ਹਰ ਕਾਰਜ ਹੁੰਦਾ ਜੀ, ਹਰ ਕਾਰਜ ਦੇ ਪਿੱਛੇ ਸਤਸੰਗ ਜੀ ਕੋਈ ਕਾਰਨ ਹੁੰਦਾ। ਮਨੁੱਖਾ ਸਰੂਪ ਦੀ ਪ੍ਰਾਪਤੀ ਦੇ ਪਿੱਛੇ ਵੀ ਕੋਈ ਕਾਰਨ ਹੈ, ਉਹ ਕਾਰਨ ਮਹਾਰਾਜ ਜੀ ਨੇ ਅੱਜ ਦੱਸ ਦਿੱਤਾ। ਕਹਿੰਦੇ ਜਿਸ ਜਲਨਿਧ ਦੀ ਪ੍ਰਾਪਤੀ ਲਈ, ਜਿਸ ਕਾਰਨ ਕਰਕੇ ਤੁਸੀਂ ਸੰਸਾਰ 'ਤੇ ਆਏ, ਉਹ ਜਲਨਿਧ ਕੀ ਹੈ ਜੀ? ਨਿਧੀ ਉੱਦਾਂ ਸਮੁੰਦਰ ਨੂੰ ਵੀ ਕਹਿੰਦੇ, ਖਜ਼ਾਨੇ ਨੂੰ ਵੀ ਕਹਿੰਦੇ, ਉਹ ਨਾਮ ਜਲ, ਉਹ ਅੰਮ੍ਰਿਤ ਜਲ, ਜਿਸ ਤੋਂ ਉੱਤਮ ਹੋਰ ਕੁਝ ਨਹੀਂ ਹੈ ਜੀ, ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਉਸ ਨਾਮ ਜਲ ਦੇ ਕਾਰਨ ਤੁਸੀਂ ਸੰਸਾਰ 'ਤੇ ਆਏ ਹੈ। ਸਾਡਾ ਸਾਰਿਆਂ ਦਾ ਸੰਸਾਰ 'ਤੇ ਆਉਣਾ ਉਸ ਨਾਮ ਜਲ ਦੀ ਪ੍ਰਾਪਤੀ ਵਾਸਤੇ ਹੈ। ਅਤੇ ਹੁਣ ਉਹ ਪ੍ਰਾਪਤ ਕਿੱਥੋਂ ਹੋਵੇਗਾ ਜੀ? ਸੋ ਅੰਮ੍ਰਿਤ ਗੁਰਪਾਹੀ ਜੀਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ, ਉਹ ਅੰਮ੍ਰਿਤ ਜਲ, ਉਹ ਨਾਮ ਜਲ ਗੁਰਮੁਖੋ ਗੁਰੂ ਸਾਹਿਬ ਜੀ ਦੇ ਕੋਲ ਹੈ, ਉਸ ਦੇ ਦਾਤੇ ਗੁਰੂ ਸਾਹਿਬ ਨੇ। ਇਹ ਵੀ ਆਪਣੀ ਕਿੰਨੀ ਸੁੰਦਰ ਸਿੱਖ ਪੰਥ ਦੀ ਮਰਿਆਦਾ ਹੈ ਵੀ ਨਾਮ ਦੇ ਦਾਤੇ ਸਤਿਗੁਰੂ ਜੀ ਆ, ਨਾਮ ਵੀ ਸਤਸੰਗ ਜੀ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਜੇ ਨਾਮ ਜਲ ਪ੍ਰਾਪਤ ਕਰਨਾ। ਅਤੇ ਕਿਉਂਕਿ ਬਚਨ ਅੰਮ੍ਰਿਤ ਆ ਗਿਆ, ਸੋ ਅੰਮ੍ਰਿਤ ਗੁਰਪਾਹੀ ਜੀ, ਉਹ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਦੇ ਵੀ ਦਾਤੇ ਗੁਰੂ ਸਾਹਿਬ ਹੀ ਹੈ। ਨਾਮ ਅੰਮ੍ਰਿਤ ਅਤੇ ਖੰਡੇ ਦਾ ਅੰਮ੍ਰਿਤ ਗੁਰੂ ਤੋਂ ਬਿਨਾਂ ਤਾਂ ਕਿਤੋਂ ਪ੍ਰਾਪਤ ਨਹੀਂ ਹੁੰਦਾ ਜੀ। ਕੋਈ ਕਿੱਡਾ ਵੱਡਾ ਮਹਾਤਮਾ ਹੋਵੇ, ਤਤ ਬੇਤਾ ਹੋਵੇ, ਬ੍ਰਹਮ ਗਿਆਨੀ ਹੋਵੇ, ਪੰਥ ਵਿੱਚ ਅੱਧ ਦਾ ਸਤਿਕਾਰਿਆ ਹੋਇਆ ਹੋਵੇ, ਉਹ ਵੀ ਕਿਸੇ ਨੂੰ ਨਾਮ ਨਹੀਂ ਦੇ ਸਕਦਾ, ਅੰਮ੍ਰਿਤ ਨਹੀਂ ਛਕਾ ਸਕਦਾ ਜੀ ਇਕੱਲਾ ਕਿਸੇ ਨੂੰ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਮਰਿਆਦਾ, ਪੰਜਾਂ ਵਿੱਚ ਸਤਿਗੁਰੂ ਜੀ ਵਰਤਦੇ ਆ ਅਤੇ ਪੰਜ ਪਿਆਰੇ ਹੀ ਅੰਮ੍ਰਿਤ ਦੀ ਵੀ ਦਾਤ ਦੇ ਸਕਦੇ ਆ। ਇਸੇ ਤਰ੍ਹਾਂ ਨਾਮ ਦੇ ਦਾਤ 'ਤੇ ਵੀ ਸਿਰਫ ਸਤਿਗੁਰੂ ਜੀ ਹੈ। ਸੋ ਸਾਡੇ ਆਉਣ ਦਾ ਕਾਰਨ ਹੈ ਉਸ ਨਾਮ ਜਲ ਦੀ ਪ੍ਰਾਪਤੀ, ਉਸ ਦੀ ਪ੍ਰਾਪਤੀ ਹੋਵੇਗੀ ਗੁਰੂ ਸਾਹਿਬ ਜੀ ਤੋਂ। ਜਿਵੇਂ ਬਹੁਤ ਵਾਰ ਆਪ ਜੀ ਨੇ ਗੁਰਮੁਖਾਂ ਤੋਂ ਸੁਣਿਆ ਹੋਵੇਗਾ, ਨਾਮ ਜਲ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਜੀ ਦੀ ਜ਼ਰੂਰਤ ਹੈ। ਉੱਦਾਂ ਤਾਂ ਮਹਾਰਾਜ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਚੱਲ ਰਿਹਾ ਨਾ ਜੀ, ਜਿਹੜੇ ਨਹੀਂ ਗੁਰੂ ਸਾਹਿਬ ਨੂੰ ਮੰਨਦੇ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ, ਬਲਕਿ ਜਿਹੜੇ ਨਿੰਦਾ ਕਰਦੇ ਗੁਰੂ ਸਾਹਿਬ ਦੀ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ। ਸੰਸਾਰਿਕ ਤੌਰ 'ਤੇ ਪਦਾਰਥਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ, ਅਤੇ ਜੇ ਥੋੜ੍ਹਾ ਬਰੀਕੀ 'ਚ ਚਲੇ ਜਾਈਏ ਤਾਂ ਫਿਰ ਮਨ 'ਚ ਸ਼ੰਕਾ ਵੀ ਪੈ ਸਕਦਾ ਵੀ ਇਹ ਜਿਸ ਕਾਰਨ ਲਈ ਅੰਮ੍ਰਿਤ ਜਲ ਨਾਮ ਜਲ ਵਾਸਤੇ ਅਸੀਂ ਆਏ ਹਾਂ, ਗੁਰੂ ਸਾਹਿਬ ਤੋਂ ਪ੍ਰਾਪਤ ਹੋਣਾ, ਅਤੇ ਜਿਹਨਾਂ ਨਹੀਂ ਪ੍ਰਾਪਤ ਕੀਤਾ ਕਿ ਜੀਵਨ ਰੁਕ ਜਾਂਦਾ? ਬਿਲਕੁਲ ਨਹੀਂ ਰੁਕਦਾ ਜੀ। ਸੰਸਾਰਿਕ ਤੌਰ 'ਤੇ ਜੀਵਨ ਚੱਲਦਾ ਹੀ ਰਹਿਣਾ ਹੁੰਦਾ, ਆਸਤਕਾਂ ਦਾ, ਨਾਸਤਕਾਂ ਦਾ, ਮਨਮੁੱਖਾਂ ਦਾ, ਗੁਰਮੁਖਾਂ ਦਾ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਹੁੰਦੀ। ਜਿੰਨੀ ਪ੍ਰਾਲਬਧ ਕਿਸੇ ਨੂੰ ਪਰਮਾਤਮਾ ਨੇ ਦੇ ਕੇ ਭੇਜਿਆ, ਜਿੰਨੇ ਸਵਾਸ ਦੇ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ, ਉਹ ਸਵਾਸ ਸਾਰਿਆਂ ਨੇ ਪੂਰੇ ਕਰਨੇ, ਕੋਈ ਮੰਨੇ ਜਾਂ ਨਾ ਮੰਨੇ, ਕੋਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰੇ ਨਾ ਕਰੇ, ਜੀਵਨ ਬਤੀਤ ਹੋ ਜਾਏਗਾ ਜੀ। ਕਿਸੇ ਦੀ ਉਮਰ ਨਹੀਂ ਰੁਕਦੀ ਹੁੰਦੀ। ਪਰ ਜੇ ਪਰਮਾਰਥਕ ਤੌਰ 'ਤੇ ਆਪਣਾ ਜੀਵਨ ਸਫਲਾ ਕਰਨਾ, ਕਿਉਂਕਿ ਜੀਵਨ ਦੀ ਸਫਲਤਾ ਵੀ ਤਾਂ ਚਾਹੀਦੀ ਨਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਇਹ ਜੀਵਨ ਯਾਤਰਾ ਕਹਿੰਦੇ ਗੁਰਮੁਖੋ ਉਹਨਾਂ ਦੀ ਸਫਲ ਹੋ ਜਾਂਦੀ ਜਿਨ੍ਹਾਂ ਨੂੰ ਪੂਰੇ ਸਾਧੂ ਦੀ, ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ। ਅਤੇ ਸਫਲ ਨਹੀਂ ਹੋਇਆ ਜੀਵਨ ਤਾਂ ਕੋਈ ਨਹੀਂ ਬਤੀਤ ਹੋ ਜਾਏਗਾ, ਪਰ ਜੇ ਸਫਲ ਕਰਨਾ ਤਾਂ ਫਿਰ ਗੁਰੂ ਸਾਹਿਬ ਤੋਂ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਪਵੇਗਾ। ਜੇ ਕਿਸੇ ਦੀ ਇੱਛਾ ਇਹ ਜਾਗ ਆਉਂਦੀ ਹੈ ਨਾ ਜੀ ਵੀ ਮੈਂ ਸਿਰਫ ਜੀਵਨ ਬਤੀਤ ਨਹੀਂ ਕਰਨਾ, ਮੈਂ ਜਨਮ ਸਫਲਾ ਕਰਨਾ। ਸਿਆਣੇ ਲੋਕ ਕਹਿੰਦੇ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਸੁਭਾਅ ਵਾਲੇ ਲੋਕ ਹੁੰਦੇ ਸੰਸਾਰ 'ਤੇ। ਇੱਕ ਉਹ ਜਿਹੜੇ ਸਿਰਫ ਜੀਵਨ ਪਾਸ ਕਰਕੇ ਚਲੇ ਜਾਂਦੇ, ਜਿਨ੍ਹਾਂ ਨੇ ਨਾ ਕਿਸੇ ਦਾ ਬੁਰਾ ਕਰਨਾ ਨਾ ਭਲਾ ਕਰਨਾ, ਨਾ ਪਰਉਪਕਾਰ ਹੀ ਕਰਨਾ ਅਤੇ ਨਾ ਬੁਰਾਈ ਕਰਨੀ ਕਿਸੇ ਦੀ, ਅਤੇ ਦੂਸਰੇ ਉਹ ਜਿਨ੍ਹਾਂ ਨੇ ਜੀਵਨ ਖਰਾਬ ਕਰਕੇ ਚਲੇ ਜਾਣਾ ਹੁੰਦਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਤਾਸ਼ ਖੇਡ ਲੈਣੀ, ਮਾਫ਼ ਕਰ ਦੇਣਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਗੱਲਾਂ ਕਰ ਲੈਣੀਆਂ, ਤਾਸ਼ ਖੇਡ ਲੈਣੀ ਹੈ,
ਪਰ ਮੂਲ ਮੰਤਰ ਨਹੀਂ ਕਰਨਾ, ਸੰਗਤ ਜਾਣ ਕੇ ਦੋ ਘੜੀਆਂ ਨਹੀਂ ਬੈਠਣਾ, 24 ਸਾਹਿਬ ਦੇ ਦੋ ਪਾਠ ਨਹੀਂ ਕਰ ਸਕਣੇ, ਉੱਥੇ ਤੁਰੇ ਫਿਰਨਾ ਜਿੱਥੇ ਜਾਣ ਤੋਂ ਆਪਾਂ ਨੂੰ ਮਹਾਰਾਜ ਨੇ ਮਨ੍ਹਾ ਕੀਤਾ ਜੀ, ਉਹ ਫਿਰ ਜੀਵਨ ਵਿਅਰਥ ਚਲਿਆ ਗਿਆ। ਹਾਂ, ਤੀਸਰੇ ਸੁਭਾਅ ਵਾਲੇ ਜਿਹੜੇ ਲੋਕ ਨੇ ਉਹ ਨੇ ਜਿਹੜੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਸੰਸਾਰ ਤੋਂ। ਇੱਕ ਉਹ ਜਿਹੜੇ ਸਿਰਫ ਟਾਈਮ ਪਾਸ ਕਰਦੇ ਆ, ਕਿਸੇ ਦਾ ਬੁਰਾ ਨਹੀਂ, ਕਿਸੇ ਦਾ ਭਲਾ ਨਹੀਂ। ਦੂਜੇ ਉਹ ਜਿਹਨਾਂ ਜੀਵਨ ਆਪਣਾ ਵਿਅਰਥ ਗਵਾਉਣਾ, ਪੁੱਜ ਕੇ ਬੁਰਾ ਕਰਨਾ, ਭਲੇ ਦਾ ਵੀ ਬੁਰਾ ਕਰਨਾ। ਤੁਸੀਂ ਕਿਸੇ ਨਾਲ ਭਲਾ ਕਰਕੇ ਦੇਖ ਲਓ, ਉਹ ਵੀ ਸਮਾਂ ਆਉਣ 'ਤੇ ਜੇ ਸੁਭਾਅ ਦੂਜਾ ਤਾਂ ਬੁਰਾ ਹੀ ਕਰੇਗਾ। ਪਰ ਤੀਸਰੇ

0: ਇਸੇ ਮਾਰ ਰਾਜ ਯੋਗ ਕਮਾਵੇ। ਪੰਜਵੇਂ ਪਾਤਸ਼ਾਹ ਕਹਿੰਦੇ ਇਹ ਦੁਬਧਾ ਜਿਹੜੇ ਮਾਰ ਲੈਂਦੇ ਗੁਰਮੁਖੋ ਉਹਨੂੰ ਰਾਜ ਯੋਗ ਦੀ ਪ੍ਰਾਪਤੀ ਹੁੰਦੀ। ਰਾਜ ਯੋਗ ਮਤਲਬ ਦੁਨੀਆਂ ਦੇ ਸੁੱਖ ਅਤੇ ਪ੍ਰਲੋਕ ਦੇ ਦੋਨੋਂ ਤਰ੍ਹਾਂ ਦੇ ਸੁੱਖ। ਰਾਜ ਯੋਗ ਦੇ ਵਿੱਚ ਸਮਝੋ ਲੋਕ ਪ੍ਰਲੋਕ ਦੇ ਸੁੱਖ ਆ ਗਏ, ਪਰ ਕਿਉਂਕਿ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਹੈ ਅਤੇ ਦੁਬਧਾ ਕਰਕੇ ਸਤਿਗੁਰੂ ਜੀ 'ਤੇ ਭਰੋਸਾ ਕੋਈ ਨਹੀਂ ਆਉਂਦਾ। ਜਿਨ੍ਹਾਂ ਨੇ ਕੀਤਾ ਜੀ ਆਪਣੇ ਕੋਲ ਸੈਂਕੜੇ ਪ੍ਰਮਾਣ ਹੈ ਜਿਨ੍ਹਾਂ ਦਾ ਭਲਾ, ਜਿਨ੍ਹਾਂ ਦਾ ਬੇੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਰ ਲਾਇਆ, ਪਰ ਦੁਬਧਾ ਅੰਦਰੋਂ ਖਤਮ ਹੋਵੇ ਤਾਂ ਨਾ ਜੀ। ਮਹਾਰਾਜ ਕਹਿੰਦੀ ਇਸ ਮਾਰੀ ਬਿੰਥਾਏ ਨਾ ਪਰ ਜਿੰਨੀ ਦੇਰ ਦੁਬਧਾ ਨਹੀਂ ਮਾਰਦੇ ਉਹਦਾ ਕੋਈ ਵੀ ਕਰਮ ਥਾਏ ਨਹੀਂ ਜੇ ਪੈਂਦਾ। ਇਸ ਮਾਰੀ ਬਿਨ ਜਨਮ ਨਾ ਮਿਟਾ, ਇਸ ਮਾਰੀ ਬਿਨ ਜੰਮ 'ਤੇ ਨਹੀਂ ਛੁੱਟਿਆ। ਲੰਬਾ ਸ਼ਬਦ ਹੈ ਮਹਾਰਾਜ ਜੀ ਦਾ। ਅਖੀਰ 'ਤੇ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਦੁਬਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਗੁਰੂ ਸਾਹਿਬ ਜੀ ਨੇ ਜਿਸ ਦੀ ਦੁਬਧਾ ਖਤਮ ਕਰ ਦਿੱਤੇ, ਬ੍ਰਹਮ ਦੀ ਵਿਚਾਰ ਵਾਲਾ ਅਸਲ 'ਚ ਉਹ ਹੁੰਦਾ ਗੁਰਮੁਖੋ। ਇਸ ਲਈ ਬੇਨਤੀ ਕੀਤੀ ਵੀ ਜਿਹੜੀ ਦਚਿੱਤੀ ਹੁੰਦੀ ਨਾ ਜੀ, ਇਹਨੂੰ ਤਿਆਗਣਾ ਚਾਹੀਦਾ। ਇੱਕ ਦੇ ਲੜ ਮਹਾਰਾਜ ਸੱਚੇ ਪਾਤਸ਼ਾਹ ਲਾ ਕੇ ਗਏ ਨੇ, ਇੱਕ ਦੇ ਹੀ ਹੋ ਕੇ ਰਹਿਣਾ ਆਪਣਾ ਭਲਾ ਹੋਣਾ, ਇੱਕ ਦੇ ਹੀ ਹੋ ਕੇ ਰਹਿਣਾ ਚਾਹੀਦਾ। ਇਸ ਲਈ ਗੁਰੂ ਸਾਹਿਬ 'ਤੇ ਯਕੀਨ ਕਰਨਾ। ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਧਾ ਖਤਮ ਕਰ ਲਈ ਉਹਨਾਂ ਨੂੰ ਪ੍ਰਾਪਤੀ ਹੈ, ਦੁਬਧਾ ਇਹ ਫਲ ਨਹੀਂ ਜੀਓ। ਮਹਾਰਾਜ ਕਹਿੰਦੇ ਦੁਬਧਾ ਵਿੱਚ ਫਸੇ ਹੋਏ ਬੰਦੇ ਵਾਸਤੇ ਉਸ ਨੂੰ ਇਸ ਫਲ ਦੀ, ਕਿਸ ਦੀ, ਜਿਸ ਦਾ ਪਹਿਲੀ ਪੰਕਤੀ 'ਚ ਜ਼ਿਕਰ ਕੀਤਾ, ਨਾਮ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ।
1: ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
0: ਇਹ ਮਨ ਦੇ ਪ੍ਰਥਾਏ ਆ ਜੀ। ਮਹਾਰਾਜ ਨੇ ਸਾਰਾ ਉਪਦੇਸ਼ ਆਪਣੇ ਮਨ ਦੇ ਪ੍ਰਥਾਏ ਦਿੱਤਾ ਜੀ, ਉੱਦਾਂ ਵੀ ਦਿੱਤਾ ਪਰ ਮਨ ਦੇ ਪ੍ਰਥਾਏ ਬਹੁਤ ਆ ਜੀ। ਆਪਣੇ ਮਨ ਦੇ ਪ੍ਰਥਾਏ ਸਾਨੂੰ ਸਾਰਿਆਂ ਨੂੰ ਅਸਲ ਵਿੱਚ ਇਹ ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਜਨ ਆ, ਮਨ ਰੇ ਥਿਰ ਰਹੋ ਮਤ ਕਤ ਜਾ। ਸਤਿਗੁਰੂ ਜੀ ਨੂੰ ਨਹੀਂ ਇਹ ਜ਼ਰੂਰਤ ਹੈਗੀ, ਪਰ ਕਹੇ ਆਪਣੇ ਮਨ ਨੂੰ ਰਹੇ ਸਾਨੂੰ ਦੱਸਣ ਲਈ। ਸਾਨੂੰ ਕਹਿਣਾ ਚਾਹੀਦਾ ਸਾਰਿਆਂ ਨੂੰ ਆਪਣੇ ਮਨ ਨੂੰ, ਮਨ ਰੇ ਫਿਰ ਰਹੋ, ਮਨਾ ਟਿਕ ਜਾ ਇੱਕ ਥਾਂ 'ਤੇ। ਮਤ ਕਤ ਜਾਹੀ ਜੀ, ਕਿਤੇ ਜਾਣ ਦੀ ਤੈਨੂੰ ਜ਼ਰੂਰ ਨਹੀਂ, ਮਤਾਂ ਕਿਤੇ ਜਾਵੇਂ ਤੂੰ ਇੱਕ ਥਾਂ 'ਤੇ ਟਿਕ ਕੇ ਰਹੋ, ਕਿਉਂਕਿ ਸਾਡੇ ਵਾਸਤੇ ਉਪਦੇਸ਼ ਅਸਲ 'ਚ ਇਹ। ਮਨ ਸਾਧ ਸੰਗਤ ਜੀ, ਕਿਉਂ ਮਨ ਦੇ ਪ੍ਰਥਾਏ ਬਹੁਤ ਆ ਉਪਦੇਸ਼, ਕਿਉਂਕਿ ਤਨ ਨੂੰ ਚਲਾਉਣ ਵਾਲਾ ਅਸਲ ਵਿੱਚ ਮਨ ਹੈ। ਭਾਈ ਗੁਰਦਾਸ ਜੀ ਨੇ ਆਖਿਆ ਨਾ ਵੀ ਹਰੇਕ ਗਿਆਨ ਇੰਦਰੀ 'ਚ ਬੈਠਾ ਮਨ ਹੀ ਸਾਧ ਸੰਗਤ ਜੀ ਚਲਾ ਰਿਹਾ, ਇਹਨਾਂ ਨੂੰ ਰਸ ਮਾਣ ਰਿਹਾ, ਅੱਖਾਂ 'ਚ ਬੈਠਾ ਦੇਖਦਾ, ਕੰਨਾਂ 'ਚ ਸੁਣਨ ਦਾ ਰਸ ਲੈ ਰਿਹਾ। ਇਹਦਾ ਸੁਧਰਨਾ ਅਤੀ ਜ਼ਰੂਰੀ। ਗੁਰਮੁਖਾਂ ਦੇ ਬਚਨ ਔਰ ਕਹਿੰਦੇ ਨੇ ਕਸੇ ਰਾਹ ਕੇ ਸਤਾਨ ਬਬਦ ਪੇਸਰਾ ਕੁਜਾਬਾਦ ਗਰਦਨ ਬਰਾਹੇ ਖੁਦਾ। ਕਹਿੰਦੇ ਮਨ ਬਹੁਤ ਸ਼ੈਤਾਨ ਹੁੰਦਾ, ਮਨਾ ਸਤਾਨਾ ਬੇਈਮਾਨਾ, ਕਦੇ ਤਾਂ ਟਿਕ ਕੇ ਬਹਿ ਜਾ। ਕਸੇ ਰਾਹ ਕੇ ਸ਼ੈਤਾਨ ਬਬਦ ਪੇਸਰਾ ਕੁਜਾਬਾਦ ਗਰਦਨ ਬਰਾਹੇ ਖੁਦਾ। ਕਹਿੰਦੇ ਨੇ ਆਪਣੇ ਮਨ ਨੂੰ ਥੋੜ੍ਹਾ ਜਿਹਾ ਇਹਨੂੰ ਨੱਥ ਪਾ ਕੇ ਰੱਖੋ, ਢਿੱਲਾ ਛੱਡੋਗੇ ਤਾਂ ਕਦੀ ਖੁਦਾ ਦੇ ਰਸਤੇ 'ਤੇ ਨਹੀਂ ਚੱਲਣ ਦੇਵੇਗਾ, ਕਿਉਂਕਿ ਸੁਭਾਅ ਹੁੰਦਾ ਜੀ ਧਰਮ ਦੇ ਮਾਰਗ 'ਤੇ ਕਿੱਥੇ ਚੱਲਣ ਦਿੰਦਾ ਇਹ। ਜੇ ਪੂਰੇ ਵਰਲਡ ਦੀ ਪਾਪੂਲੇਸ਼ਨ ਆਪਾਂ ਦੇਖੀਏ, ਚਲੋ ਉਹ ਛੱਡ ਵੀ ਲਈਏ, ਉਹ 'ਚੋਂ ਇਕੱਲੀ ਆਪਾਂ ਆਪਣਾ ਪੰਥ ਸਿੱਖ ਸੰਗਤ ਹੀ ਦੇਖੀਏ ਅਤੇ ਸਾਰੇ ਧਰਮ ਦੇ ਮਾਰਗ 'ਤੇ ਹੁੰਦੇ ਨੇ ਜੀ, ਨਹੀਂ ਹੁੰਦੇ। ਇਸੇ ਲਈ ਪਿੱਛੇ ਬਚਨ ਦੁਬਧਾ ਵਾਲਾ ਆ ਗਿਆ। ਦੁਬਧਾ ਵਾਲਾ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਨਹੀਂ ਚੱਲ ਸਕਦਾ। ਇਸ ਲਈ ਉਪਦੇਸ਼ ਮਨ ਵਾਸਤੇ, ਮਨ ਰੇ ਥਿਰ ਰਹੋ, ਮਨਾ ਟਿਕ ਕੇ ਬਹਿ ਇੱਕ ਥਾਂ 'ਤੇ, ਸਤ ਸੰਗਤ ਨੂੰ ਆਪਣਾ ਆਸਰਾ ਬਣਾ, ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਅਤੇ ਗੁਰੂ ਸਾਹਿਬ ਜੀ ਦੀ ਸਾਜੀ ਸੰਗਤ ਤੋਂ ਬਿਨਾਂ ਕਿਤੇ ਤੈਨੂੰ ਜਾਣ ਦੀ ਜ਼ਰੂਰਤ, ਮਤ ਕਤ ਜਾਹੀ ਜੀਓ, ਕਿਤੇ ਵੀ ਤੈਨੂੰ ਜਾਣ ਦੀ ਜ਼ਰੂਰਤ ਨਹੀਂ।
1: ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ।
0: ਜੇ ਅੰਦਰਲਾ ਸੁੱਖ ਬਾਹਰ ਲੱਭਦੇ ਫਿਰਾਂਗੇ, ਜਾਂ ਪਰਮਾਤਮਾ ਦੀ ਪ੍ਰਾਪਤੀ ਵੀ ਕੋਈ ਆਖੇ ਮੈਨੂੰ ਬਾਹਰੋਂ ਹੋ ਜੇ, ਕਹਿੰਦੇ ਦੁੱਖ ਪ੍ਰਾਪਤ ਹੋਵੇਗਾ। ਪਰਮਾਤਮਾ ਦੀ ਪ੍ਰਾਪਤੀ ਬਾਹਰੋਂ ਕਿਤੋਂ ਨਹੀਂ ਹੁੰਦੀ ਜੀ, ਅਸਲ ਵਿੱਚ ਆਪਣੇ ਅੰਦਰੋਂ ਹੀ ਪ੍ਰਾਪਤ ਹੋਣਾ। ਜਾਂ ਇਉਂ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਨੂੰ ਆਪਣੇ ਅੰਦਰੋਂ ਸਾਧ ਸੰਗਤ ਜੀ ਅਣਭਾਵ ਹੋ ਜਾਂਦਾ, ਫਿਰ ਉਹਨਾਂ ਨੂੰ ਬਾਹਰੋਂ ਵੀ ਸ੍ਰਿਸ਼ਟੀ ਦੇ ਕਣ ਕਣ 'ਚ ਆਉਂਦਾ। ਉਹਨਾਂ ਨੇ ਫਿਰ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਪਹਿਲਾਂ ਆਪਣੇ ਅੰਦਰੋਂ ਇਹ ਘੁੰਡੀ ਆ, ਸਮਝ ਲਓ ਵੀ ਪ੍ਰਾਪਤੀ ਆਪਣੇ ਅੰਦਰੋਂ ਹੀ ਹੋਣੀ। ਇਸ ਲਈ ਆਖਿਆ ਬੰਦੇ ਖੋਜ ਦਿਲ ਹਰ ਰੋਜ਼, अपने दिल की खोज करना ना, फिर परेशानी माहे, परेशानी च फिरन दी तैनू की जरूरत है, क्योंकि वो तेरे अंदर है। पर एक कुदरती सुभा लभदे सारे बाहर है जी। अंतरमुखी बिरती करनी खेड तो नहीं होंदी, पर प्राप्ति उदों ही होनी जदों अंदर नूं कोई देखेगा। बाहरों नहीं, बाहरों तो बहुत बचना। बा फरीद जी कहिंदे, फरीदा जंगल जंगल क्या भव है, वनकंडा मोड़ ए वसी रब हाली है। वह कहिंदे तो जंगलों च किनू लभदा फिरदा। धन गुरु तेग बहादुर साहब के पुत्र बचन, काहे रे वन खोजन जाई, सर्वनिवासी सदा लेपा तो ही संग समाई, पोप मत जो बास बसता मुकर माहे जैसे शाई, तैसे ही हर बसे निरंतर घाट ही। आ वचन है जे आ गया जी बचन महाराज का। वो कहिंदे तैसे ही हर बसे निरंतर, चलो उपर सौखे जे अर्थ थोड़े जे समझ लेने। गुरु तेग बहादुर साहब कहिंदे जंगलों च की करन जाता भाई तू, काहे रे बन खोजन जाई, परमात्मा की खोज करने लई तेनू बाणा च जाण दी की जरूरत है। सर्वनिवासी सदा अलेपा, वो सारिया में वसण वाला जिहड़ा सारिया च वसदा होया भी निरलेप है। ये भी गुण है जी अकाल पुरख के बिंत गुणा च। एक गुण यह है, योगी अंदर योगिया तू भोगी अंदर भोगिया, तेरा अंतरा पाया सुरग मश पयाल जीओ। देखो योगी अंदर भी बैठा, भोगी अंदर भी है, गुरमुखा अंदर भी है, मन मुखा अंदर भी है, पर फिर भी निरलेप है। पापियां अंदर कोई पाप दी लपाई मानगी थोड़ो हैगी अकाल पुरख नूं, वो तो निरलेप है ना। सर्वनिवासी सारिया च वसण वाला सदा अलेपा, जिहड़ा सदा निरलेप रहिंदा, तो ही संग समाई कहिंदे तेरे नाल है वह। अग्गे प्रमाण देते जी, पोह मत जो वास बसत है, जिवें फुल्लां च सुगंधी हुंदी वसदी है, मुकरमाहे जैसे शाही, शीशे दे सामने होईए ते अपना परछावां दिसणा ही दिसणा जिवें उह उत्थे। तैसे ही अर बसे निरंतर, कहिंदे इक रस इवें ही परमात्मा वस रिहा तेरे नाल, पर करना की घाट ही खोजो पाज। कहिंदे हिरदे चों लभ उस नूं, खोज हिरदे चो कर। क्यों जी? बाहर भीतर एको जानो ए गुर ज्ञान बताई। गुरु तेग बहादुर साहब दे कहिंदे बाहर ते भीतर एको ही है गुरमुखो, पर प्राप्ति अंदरों पहलां होगी फिर बाहर दिसना। जिहड़ा बाहर है उही अंदर है, जिहड़ा अंदर है उही बाहर है। पर ये कहिंदे ज्ञान गुरु साहब ही दे सकदे, ये गुरु ने गल दसे तैनू तेरे अंदरों लभना, वो तेरे कोल है, तू अपने घट की खोज कर, घट ही खोजो पाई। इसलिए सतगुरु कहते बाहर ढूंढत बहुत दुख पावे, बाहर लभण जावेगा एकांत च भुखियां भुखां कटनिया पैणगियां, चक्खड़ मीह हनेरियां पिंडे ते चलने पैणगे जी। सारे सालों के साल जंगलों च नंगे पैरी फिरन तो बाद भी देह नूं दुख ते मिलेगा। हजूर कृपा करते कहते परमात्मा की बाहरों प्राप्ति नहीं है।
1: घर अमृत कट माही जियो,
0: ओ नाम अमृत तेरे घरे ही है, तेरे हिरदे विच है। नौनिध अमृत प्रभ का नाम देही मह इसका विश्राम। इदों उत्ते कोई प्रमाण वैसे तो नहीं आपां नूं चाहीदा, पर सानूं समझाउण लई तां हजारां प्रमाण महाराज जी ने दिते। वह कहिंदे नाम अमृत जिहड़ा ना कीमती खजाना, इहदा विश्राम देही अंदर ही है, अंदरों ही प्राप्त होवेगा तैनूं। सियाणे उदां इह वी कहिंदे, कहिंदे गुरमुखो अंदरले नाम अमृत नूं प्राप्त करन वास्ते ही बाहरों खंडे दा अमृत छकीदा। क्योंकि तर्कवादियां दे सवाल हुंदे ना कि जरूरत की है जी इहदी, हुण की जरूरत है जी, इहनां चीज़ां दी तां लोड़ ही है नहीं जी कोई, अंदर हैगा तां है अपने अमृत। अंदरले नूं प्रगट करन वास्ते बाहरले दी जरूरत हुंदी, ते बाहरले वास्ते इक मर्यादा फिर पंजां ककारां दी। पंजां प्यारियां कोले जांदे खंडे बाटे दे अमृत दी दात प्राप्त हुंदी, उह आपां नूं फिर पंजां ककारां रूपी बाणा दिंदे आ जी। ते जिन्हां दी बुद्धि नूं रेती लगी हुंदी उहनां ने प्रश्न करना तां फिर ककारां ते भी उठ आउंदा, फिर नितनेम ते भी उठेगा। संत ज्ञानी करतार सिंह जी खालसा पिंडां वाले, उन्होंने गढ़दी वाले सतसंग जी प्रचार किया, तो उदन का सारा प्रचार अमृत छकन से ककारा से महापुरखों का। तो कॉलेज में जी उ सारे पढ़े लिखे लोग भी बैठे से प्रोफेसर आदि, तो बिचों एक प्रोफेसर ने सवाल कर दिता जी कथा तो बाद, कहिंदा भी महापुरख हो इन्ना जोर ककारा से तुसीं लाता, ये उस समय की जरूरत सी कृपान पाउण दी, अज थोड़ी इहदी लोड़ है। अज तो जंगी जहाज आ गए, टैंक आ गए, तोपां आ गई, हुण कृपान का तो कोई मतलब ही नहीं रह जाता। ਵੀ ਇਹ ਸਮੇਂ ਅਨੁਸਾਰ ਬਦਲਣਾ ਪੈਂਦਾ। ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਭਾਈ ਤੁਸੀਂ ਕਿੱਥੋਂ ਆਏ ਜੇ ਅੱਜ ਜੀ? 10 ਕੁ ਕਿਲੋਮੀਟਰ 'ਤੇ ਮੇਰਾ ਪਿੰਡ ਆ। ਕਦ 'ਤੇ ਆਏ ਜੇ ਜੀ? ਸਾਈਕਲ 'ਤੇ ਆਏ ਹਾਂ। ਮਹਾਂਪੁਰ ਕਹਿੰਦੇ ਵੀ ਹੁਣ ਤੁਸੀਂ ਵਾਪਸ ਵੀ ਜਾਣਾ ਹੋਣਾ? ਹਾਂਜੀ ਜਾਣਾ ਜੀ। ਅਤੇ ਸੰਤ ਕਹਿੰਦੇ ਵੀ ਰਸਤੇ ਵਿੱਚ ਇੱਕ ਬੰਦਾ, ਉਹਦੇ ਮੋਢੇ 'ਤੇ ਡਾਂਗ ਆ, ਉਹਨੇ ਤੇਰੇ ਸਾਈਕਲ ਨੂੰ ਰੋਕ ਲਿਆ, ਉਸ ਡਾਂਗ ਕਰਕੇ ਤੇਰੀ ਘੜੀ ਵੀ ਲਾ ਲਏਗਾ, ਜੇਬਾਂ ਵੀ ਫੋਲ ਲਏਗਾ, ਉਦੋਂ ਤੈਨੂੰ ਬਚਾਉਣ ਕੋਈ ਜੰਗੀ ਜਹਾਜ਼ ਨਹੀਂ ਆਉਣਾ ਅਤੇ ਕੋਈ ਤੋਪ ਤੇਰੇ ਕੰਮ ਨਹੀਂ ਆਉਣੀ, ਭਾਵੇਂ ਕਿੰਨੀਆਂ ਬਣੀਆਂ ਹੋਣ। ਉੱਥੇ ਟੈਂਕ ਨਹੀਂ ਤੂੰ ਸੱਦ ਸਕਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰ ਤੇਰੇ ਕੋਲ ਹੋਵੇਗਾ ਅਤੇ ਤੂੰ ਬਰਾਬਰ ਦਾ, ਫਿਰ ਲਾਵੇ ਤੈਨੂੰ ਕੋਈ ਹੱਥ, ਨਹੀਂ ਤਾਂ ਫਿਰ ਪ੍ਰਸ਼ਨ ਤਾਂ ਉੱਠਦੇ ਜੀ। ਸੋ ਇਹ ਇਹ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਜੋ ਦਿੱਤੀ ਸਤਿਗੁਰੂ ਜੀ ਨੇ, ਬਾਹਰੋਂ ਵੀ ਆਪਾਂ ਨੂੰ ਦਿੱਤੀ ਹੈ, ਕਿਰਪਾ ਹੀ ਹੈ। ਹੁਣ ਇੱਥੇ ਸਤਿਗੁਰੂ ਆ ਗਿਆ, ਉਹ ਜਿਹੜਾ ਅੰਮ੍ਰਿਤ ਹੈ ਉਹ ਤੇਰੇ ਅੰਦਰ ਹੈ। ਘਾਟ ਅੰਮ੍ਰਿਤ ਕਾਰ ਅੰਮ੍ਰਿਤ ਘਾਟ ਮਾਹੀ ਜੀਓ, ਪਰ ਅੰਦਰਲੇ ਨੂੰ ਜਿਹੜਾ ਘਾਟ ਮਾਹੀ ਆ ਇਹਨੂੰ ਪ੍ਰਗਟ ਕਰਨ ਵਾਸਤੇ ਬਾਹਰਲਾ ਵੀ ਅਤਿ ਜ਼ਰੂਰੀ ਹੈ। ਗੁਰਮੁਖੋ ਜ਼ਰੂਰੀ ਨਾ ਹੁੰਦਾ ਤਾਂ ਕਲਗੀਧਰ ਪਾਤਸ਼ਾਹ ਕਦੀ ਪੰਜਾਂ ਪਿਆਰਿਆਂ ਦੇ ਸਾਹਮਣੇ ਆਪ ਵੀਰਾ ਸੁਣ ਕੇ ਨਾ ਕਹਿੰਦੇ ਵੀ ਮੈਨੂੰ ਵੀ ਦਿਓ ਹੁਣ ਤੁਸੀਂ ਉਹ। ਜੇ ਗੁਰੂ ਸਾਹਿਬ ਨਾ ਛੱਕਦੇ ਤਾਂ ਕਿ ਸਮਰੱਥਾ ਘੱਟਦੀ ਸੀ ਜੀ ਦਸਵੇਂ ਪਾਤਸ਼ਾਹ ਜੀ ਦੀ? ਨਹੀਂ ਸੀ ਘੱਟਦੀ, ਉਹਨਾਂ ਨੇ ਤਾਂ ਬਣਾਇਆ, ਤਿਆਰ ਤਾਂ ਦਸਵੇਂ ਪਾਤਸ਼ਾਹ ਜੀ ਨੇ ਕੀਤਾ, ਪਰ ਪੰਜਾਂ ਤੋਂ ਮੰਗ ਕੇ ਲਿਆ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਸਮਝ ਆ ਜਾਵੇ ਗੁਰਮੁਖੋ, ਜੇ ਅੰਦਰਲੇ ਨੂੰ ਪ੍ਰਗਟ ਕਰਨਾ ਤਾਂ ਬਾਹਰਲੇ ਦੀ ਵੀ ਜ਼ਰੂਰਤ ਹੈ, ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਕਰਨਾ ਅਤੇ ਬਾਹਰੋਂ ਵੀ ਖੰਡੇ ਦਾ ਅੰਮ੍ਰਿਤ ਅਤਿ ਜ਼ਰੂਰੀ ਹੈ, ਵਟੂ ਚਾਹੀਦਾ। ਤਾਂ ਦਸਵੇਂ ਪਾਤਸ਼ਾਹ ਜੀ ਨੇ ਲਿਆ ਜੀ, ਪ੍ਰਾਪਤ ਕੀਤਾ। ਅਤੇ ਫਿਰ ਅੱਗਿਓਂ ਪ੍ਰਾਪਤ ਕਰਕੇ ਫਿਰ ਕੀ ਕਰਨਾ? ਫਿਰ ਦੱਸ ਦਿੱਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਦੀ ਆਉਣ ਵਾਲੇ ਸਮੇਂ 'ਚ ਇਹ ਤਰ੍ਹਾਂ ਮਨ 'ਚ ਆਵੇਗਾ ਵੀ ਗੁਰੂ ਸਾਹਿਬ ਨੇ ਸਾਡੇ ਤੋਂ ਦਾਤ ਪ੍ਰਾਪਤ ਕੀਤੀ ਸੀ, ਅਸੀਂ ਦੀਖਿਅਤ ਕੀਤਾ ਕਲਗੀਧਰ ਪਾਤਸ਼ਾਹ ਨੂੰ? ਐਸਾ ਨਾ ਹੰਕਾਰ ਕਦੀ ਆ ਜਾਏ ਜੀ। ਹੁਣ ਤੁਸੀਂ ਕਿਰਪਾ ਕਰਨੀ, ਕਿਉਂਕਿ ਗੁਰੂ ਤੋਂ ਸਿੱਖ ਦੀਖਤ ਹੁੰਦਾ, ਸਿੱਖ ਤੋਂ ਗੁਰੂ ਤਾਂ ਪਹਿਲੀ ਵਾਰੀ ਹੋਇਆ ਨਾ ਉਸ ਵੇਲੇ। ਫਿਰ ਦਸਵੇਂ ਪਾਤਸ਼ਾਹ ਨੇ ਵਚਨ ਕੀਤੇ ਸੀ, ਜੋ ਹਮਰੀ ਫੁਨ ਰਹਿਤ ਸੋ ਰੱਖ ਹੈ, ਗੁਰਬਾਣੀ ਰਸ ਨਿਤ ਉੱਠ ਚੱਖ ਹੈ, ਮੈਂ ਤਿਨਕੇ ਸਦ ਰਹੋ ਸਹਾਇਕ, ਦੁੱਖ ਵਿਘਨ ਸਗਲੇ ਤਿਨਕਾਇਕ। ਮਹਾਰਾਜ ਨੇ ਕਿਹਾ ਜਿਹੜਾ ਸਿੱਖ ਅੰਮ੍ਰਿਤ ਛੱਕ ਕੇ ਰੋਜ਼ ਬਾਣੀ ਪੜ੍ਹੇਗਾ, ਇਸ ਬਾਣੀ ਵਿੱਚੋਂ ਰਸ ਪ੍ਰਾਪਤ ਕਰੇਗਾ, ਸਾਰੇ ਦੁੱਖ ਵਿਘਨ ਮੈਂ ਉਹਦੇ ਦੂਰ ਕਰਾਂਗਾ। ਸੋ ਭਾਵੇਂ ਅੰਦਰ ਹੈ, ਅੱਜ ਤਾਂ ਅੰਦਰਲੇ ਦੀ ਗੱਲ ਚੱਲ ਰਹੀ ਹੈ ਕਿਉਂਕਿ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਉਹ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ। ਸੋ ਮਹਾਰਾਜ ਕਹਿੰਦੇ ਉਹ ਨਾਮ ਅੰਮ੍ਰਿਤ ਤੇਰੇ ਘਰ ਤੇਰੇ ਹਿਰਦੇ ਵਿੱਚ ਹੈ,
1: ਰਹਾਉ
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਮਹਾਰਾਜ ਜੀ।
1: ਅਬ ਗੁਣ ਛੋੜ ਗੁਣਾ ਕਉ ਤਾਵਹੁ।
0: ਫਿਰ ਮਹਾਰਾਜ ਕੀ ਕਰੀਏ ਜੀ? ਉਹਨੂੰ ਅੰਦਰਲੇ ਨੂੰ ਪ੍ਰਾਪਤ ਕਰਨ ਲਈ ਵਿਧੀ ਕੀ ਹੈ ਜੀ? ਤਾਂ ਹਜ਼ੂਰ ਕਿਰਪਾ ਕਰਦੇ, ਅਵਗੁਣ ਛੋੜ ਗੁਣਾ ਕੋ ਤਾਵ, ਸਰਲੀ ਅਰਥ ਨੇ ਜੀ, ਅਵਗੁਣ ਛੱਡ ਦਿਓ ਗੁਣ ਪ੍ਰਾਪਤ ਕਰੋ। ਤਾਵ ਦਾ ਅਰਥ ਉੱਦਾਂ ਅਖਰੀ ਅਰਥ ਦੌੜਨਾ ਹੁੰਦਾ, ਕਹਿੰਦੇ ਗੁਣ ਜਿੱਥੋਂ ਲੱਭਦਾ ਭੱਜ ਕੇ ਪ੍ਰਾਪਤ ਕਰ ਲਓ, ਕਿਉਂਕਿ ਬਚਨ ਨੇ ਮਾਰੇ ਦੇ ਸਾਂਝ ਕੀਜੇ ਗੁਣ ਹੈ ਕੇਰੀ ਛਾੜੇ ਅਵਗੁਣ ਚੱਲੀਏ। ਗੁਣਾਂ ਵਾਲਿਆਂ ਨਾਲ ਸਾਂਝ ਪਾਓ ਗੁਰਮੁਖੋ, ਗੁਣ ਆ ਜਾਣਗੇ। ਚਰਚਾ ਵੀ ਕਰਨਾ ਦਿਨੇ ਗੱਲਬਾਤ ਵਿੱਚ ਅਤੇ ਗੁਣਾਂ ਦਾ ਕੀਤਾ ਜਾਏ ਤਾਂ ਗੁਣ ਅੰਦਰ ਆਉਣਗੇ, ਅਵਗੁਣਾਂ ਦਾ ਹੀ ਕਰੀ ਜਾਣਾ ਤਾਂ ਫਿਰ ਅਵਗੁਣ ਆ ਜਾਣਗੇ। ਇਸ ਲਈ ਵਿਧੀ ਦੱਸਦੀ ਹਜ਼ੂਰ ਨੇ, ਅਵਗੁਣ ਛੱਡ ਦਿਓ ਗੁਣ ਧਾਰਨ ਕਰੋ।
1: ਕਰ ਅਵਗੁਣ ਪਛਤਾਹੀ ਜੀਓ,
0: ਕਿਉਂਕਿ ਅਵਗੁਣ ਕਰੋਗੇ ਤੇ ਪਛਤਾਉਣਾ ਪਏਗਾ, ਫਿਰ ਪਛਤਾਵਾ ਹੀ ਪੱਲੇ ਰਹਿ ਜਾਵੇਗਾ।
1: ਸਾਰੇ ਆਪ ਸਰ ਕੀ ਸਾਰ ਨਾ ਜਾਣ ਹੈ,
0: ਕਿਉਂਕਿ ਤੈਨੂੰ ਤਾਂ ਭਲੇ ਬੁਰੇ ਦੀ ਸਾਰੀ ਕੋਈ ਨਹੀਂ, ਗੁਣ ਕੀ ਹੈ, ਅਵਗੁਣ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਭੁਲਾ ਕੀ ਭਲਾ ਕੀ ਹੈ, ਬੁਰਾ ਕੀ ਹੈ, ਚੰਗਾ ਕਿਹਨੂੰ ਕਹਿੰਦੇ ਨੇ, ਮਾੜੇ ਦਾ ਅੰਤਰ ਕੀ ਚੰਗੇ ਨਾਲੋਂ, ਤੈਨੂੰ ਸਾਰ ਨਹੀਂ ਕੋਈ। ਸਾਪ ਸਾਰ ਅਪਸਰ ਦਾ ਅਰਥ ਹੈ ਭਲਾ ਬੁਰਾ, ਚੰਗਾ ਮੰਦਾ, ਸਾਰ ਦਾ ਆਪਾਂ ਨੂੰ ਪਤਾ ਸੋਝੀ। ਮਹਾਰਾਜ ਕਹਿੰਦੇ ਤੈਨੂੰ ਤਾਂ ਗੁਣ ਉਗਣ ਦੀ, ਭਲੇ ਬੁਰੇ ਦੀ, ਚੰਗੇ ਮੰਦੇ ਦੀ ਸੋਝੀ ਕੋਈ ਨਹੀਂ, ਫਰਕ ਹੀ ਨਹੀਂ ਕਰਨਾ ਉਹਦਾ। ਹੁਣ ਜੇ ਗੁਣ ਅਤੇ ਉਗਣ ਵਿੱਚ ਬੁੱਧੀ ਫਰਕ ਨਹੀਂ ਕਰ ਸਕਦੀ ਤਾਂ ਫਿਰ ਭਲਾ ਕਿਵੇਂ ਹੋਵੇਗਾ ਗੁਰਮੁਖੋ? ਇਹ ਤਾਂ ਦੇਖਣਾ ਪਵੇਗਾ ਨਾ ਵੀ ਇਹ ਸ਼ੁਭ ਗੁਣ ਆ ਜਾਂ ਫਿਰ ਅਵਗੁਣ ਆ। ਤੂੰ ਗੁਣਾਂ ਅਵਗੁਣਾਂ ਦੀ, ਚੰਗੇ ਮੰਦੇ ਦੀ ਸੋਜੀ ਭਲਾ ਬੈਠਾ ਹੈ।
1: ਫਿਰ ਫਿਰ ਕੀਚ ਬੁਢਾਹੀ ਜੀਓ,
0: ਤੇ ਮੁੜ ਮੁੜ ਕੇ ਮੋਹ ਦੇ ਚਿੱਕੜ 'ਚ ਡੁੱਬ ਰਿਹਾ। ਕੀਚ ਚਿੱਕੜ ਲਹਿੰਦੀ ਬੋਲੀ, ਕਹਿੰਦੇ ਚੰਗੇ ਮਾੜੇ ਦੀ ਵਿਚਾਰ ਭੁੱਲ ਬੈਠਾ, ਔਗਣ ਕਰੀ ਜਾਂਦਾ, ਇਹਨਾਂ ਔਗਣਾਂ ਦੇ ਚਿੱਕੜ ਵਿੱਚ ਹੀ ਮੁੜ ਮੁੜ ਕੇ ਫਿਰ ਫਿਰ ਮੁੜ ਮੁੜ ਕੇ ਪੈ ਰਿਹਾ ਤੂੰ, ਕਿਉਂਕਿ ਇਹ ਸੁਭਾਅ ਹੋ ਜਾਂਦਾ ਜੀ ਬੰਦੇ ਦਾ। ਸਿਆਣੇ ਗੁਰਮੁਖਾਂ ਨੇ ਲਿਖਿਆ, ਉਹ ਕਹਿੰਦੇ ਕਰਨ ਯੋਗ ਜੋ ਵਸਤ ਹੈ, ਵਸਤ ਮਤਲਬ ਕੰਮ, ਕਰਨ ਯੋਗ ਜੋ ਵਸਤ ਹੈ ਫੁਣ ਤਾਂ ਕਿ ਇਸ਼ ਨਾ ਹੈ, ਤਾਂ ਕੋ ਫਿਰ ਜੇ ਕੀਜੀਏ ਪ੍ਰਮਾਦ ਕਹਾਵੇਂ ਤਾਂ ਹੈ। ਕਰਨ ਯੋਗ ਜੋ ਵਸਤ ਹੈ ਫੁਣ ਤਾਂ ਕਿ ਇਸ਼ ਹੋਏ, ਤਾਂ ਕੋ ਫਿਰ ਨਾ ਕੀਜੀਏ ਪ੍ਰਮਾਦ ਕਹਾਵੇ ਸੋਏ। ਕਹਿੰਦੇ ਕਰਨ ਵਾਲਾ ਕੰਮ ਹੋਵੇ, ਜ਼ਰੂਰੀ ਹੋਵੇ ਮਨੁੱਖਾ ਜਨਮ 'ਚ ਕਰਨਾ, ਅਤੇ ਇੱਛਾ ਵੀ ਹੋਵੇ ਵੀ ਕਰਨਾ ਕਰਨਾ ਕਰਨਾ, ਪਰ ਕਰੇ ਫਿਰ ਨਾ ਬੰਦਾ, ਟਾਈਮ ਲੰਘਾਈ ਜਾਏ। ਇਹ ਪਤਾ ਵੀ ਕਰਨ ਵਾਲਾ ਕੰਮ ਹੈ, ਇਹ ਪਤਾ ਚੰਗੀ ਗੱਲ ਹੈ, ਅਤੇ ਮਨ ਵੀ ਕਰਦਾ ਵੀ ਕਰ ਲਾਂਗੇ ਜੀ, ਕਰਨਾ ਚਾਹੀਦਾ ਜੀ, ਚਲੋ ਨਿਤਨੇਮ ਹੈ, ਸਭ ਨੂੰ ਪਤਾ ਕਰਨਾ ਚੰਗੀ ਗੱਲ ਹੈ, ਕਰਨਾ ਚਾਹੀਦਾ, ਪਰ ਫਿਰ ਵੀ ਨਾ ਕਰੇ। ਅੰਮ੍ਰਿਤ ਛਕਣਾ ਸਭ ਨੂੰ ਪਤਾ ਸਾਡੇ ਭਲੇ ਵਾਸਤੇ ਹੈ, ਛਕਣਾ ਚਾਹੀਦਾ, ਮਨ ਵੀ ਕਰਦਾ ਪਰ ਛਕੇ ਨਾ, ਇਹੀ ਪਰਮਾਤਮਾ ਹੀ ਹੈ ਨਾ ਜੀ। ਸੋ ਕਹਿੰਦੇ ਗੁਣ ਔਗਣ ਦੇ ਵਿੱਚ ਫਰਕ ਰੱਖ, ਸਮਝ ਇਸ ਫਰਕ ਨੂੰ, ਨਹੀਂ ਤਾਂ ਔਗਣ ਕਰਕੇ ਪਛਤਾਉਣਾ ਪਵੇਗਾ।
1: ਅੰਤਰ ਮੈਲ ਲੋਭ ਬਹੁ ਝੂਠੇ,
0: ਕਹਿੰਦੇ ਅੰਦਰ ਲੋਭ ਦੀ ਬਹੁਤ ਵੱਡੀ ਮੈਲ ਹੈ, ਕਿਉਂਕਿ ਲੋਭ ਔਗਣ ਆ ਜੀ, ਅਤੇ ਹੌਲੀ ਹੌਲੀ ਇਹ ਮੈਲ ਫਿਰ ਵੱਧਦੀ ਜਾਂਦੀ, ਮਤਲਬ ਲੋਭ ਵੱਧਦਾ ਜਾਂਦਾ, ਅਤੇ ਜਦੋਂ ਲੋਭ ਦਾ ਹਲਕਾ ਹੀ ਕਿਸੇ ਨੂੰ ਅਜੇ, ਤਾਂ ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸਮਾਨ, ਹਲਕਾ ਹੈ ਹਲਕੇ ਉਹ ਸਭ ਹੈ ਵਿਗਾਰੇ। ਲੋਭ ਦੀ ਲਹਿਰ ਬੰਦੇ ਨੂੰ ਹਲਕਾਇਆ ਕਰ ਦਿੰਦੀ ਹੈ, ਅਤੇ ਹਲਕਾ ਦੇਖੋ ਕੁੱਤਾ, ਕੁੱਤਾ ਹਲਕਾ ਜੇ ਤਾਂ ਮਾਲਕ ਨੂੰ ਵੀ ਦੰਦੀ ਵੱਢੇਗਾ ਜੀ, ਉਹਨੂੰ ਵੀ ਫਿਰ 14 ਟੀਕੇ ਲਵਾਉਣੇ ਹੀ ਪੈਣੇ, ਜਿਹੜਾ ਉਹਨੂੰ ਪਾਲਦਾ ਰਿਹਾ, ਜਿਹੜਾ ਦੁੱਧ ਪਾਉਂਦਾ ਸੀ, ਪ੍ਰਸ਼ਾਦੇ ਪਾਉਂਦਾ ਸੀ। ਜਦੋਂ ਬੰਦੇ ਨੂੰ ਲੋਭ ਦਾ ਹਲਕਾ ਹੋ ਜਾਂਦਾ ਗੁਰਮੁਖੋ, ਫਿਰ ਕਿਹੜੀ ਭੈਣ, ਕਿਹੜਾ ਭਰਾ ਅਤੇ ਕਿਹੜੇ ਸਕੇ ਸੁਧਰੇ, ਜਿੱਥੇ ਦਾ ਲੱਗੇ ਬੰਦਾ ਲਾ ਲਏਗਾ, ਭਰਾ ਭਰਾ ਦੀ ਜ਼ਮੀਨ ਮੰਨ ਲਏਗਾ ਜੀ। ਜਦ ਲੋਭ ਦੀ ਲਹਿਰ ਅੰਦਰ ਚੱਲਦੀ ਹੈ, ਇਸ ਲਈ ਮਹਾਰਾਜ ਕਿਹਾ ਲੋਭੀ ਕਾਵੇ ਸਾਹ ਨੇ ਕੀਜਿਆ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ 'ਤੇ ਭਰੋਸਾ ਨਾ ਕਰੀ, ਉੱਥੇ ਲਿਜਾ ਕੇ ਮਾਰੂ ਜਿੱਥੇ ਪਾਣੀ ਵੀ ਨਾ ਮਿਲਿਆ, ਹੱਥ ਨਹੀਂ ਪੈਣਾ ਫਿਰ ਕਿਤੇ। ਇਸ ਲਈ ਕਹਿੰਦੇ ਤੇਰੇ ਅੰਦਰ ਲੋਭ ਦੀ ਬਹੁਤ ਮੈਲ ਇਕੱਠੀ ਹੋ ਗਈ ਹੈ।
1: ਬਾਹਰ ਨਾਵ ਕਾਹੀ ਜੀਓ,
0: ਤੇ ਹੁਣ ਕਹਿੰਦੇ ਬਾਹਰ ਨਾ, ਤੇ ਅੰਦਰ ਦੀ ਮੈਲ ਤਾਂ ਦੂਰ ਹੋਣੀ ਨਹੀਂ ਜੀ, ਬਾਹਰੋਂ ਕਾਹਤੋਂ ਨਾ ਆ ਰਿਹਾ, ਕਿਉਂਕਿ ਇੱਕ ਪੱਖ ਚੱਲ ਰਿਹਾ ਵੀ ਅੰਦਰ ਲੋਭ ਦੀ ਇੰਨੀ ਮੈਲ ਹੈ ਵੀ ਲੋਭ ਇੱਥੋਂ ਤੱਕ ਚਲੇ ਜਾਂਦਾ ਵੀ ਸਭ ਕੁਝ ਮੇਰੇ ਕੋਲ ਹੀ ਆ ਜਾਵੇ, ਦੂਜੇ ਕੋਲ ਕੁਛ ਰਹਿਣ ਹੀ ਨਾ ਦੇਵਾਂ, ਬਾਹਰੋਂ ਨਹਾਉਣ ਦਾ ਫਿਰ ਕੀ ਫਾਇਦਾ ਜੀ। ਇਹ ਇਹ ਕਿਉਂਕਿ ਪ੍ਰਕਰਨ ਇਹ ਚੱਲ ਰਿਹਾ ਨਾ, ਉਵੇਂ ਤਾਂ ਮਹਾਰਾਜ ਨੇ ਆਖਿਆ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਤਾਂ ਕਰਨਾ ਹੀ ਹੈ ਨਾ ਜੀ, ਪਰ ਕਹਿੰਦੇ ਜੀ ਅੰਦਰ ਲੋਭ ਦੀ ਮੈਲ ਭਰੀ ਪਈ, ਤਾਂ ਫਿਰ ਤੇਰਾ ਬਾਹਰਲਾ ਇਸ਼ਨਾਨ ਅੰਦਰਲੀ ਮੈਲ ਨੂੰ ਤਾਂ ਨਹੀਂ ਧੋਣ ਲੱਗਾ, ਦੇਹੀ ਧੋਏ ਨਾ ਉਤਰਸ ਮੈਲ, ਫਿਰ ਤਾਂ ਕੋਈ ਫਰਕ ਨਹੀਂ ਪੈਣਾ। ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਹਾਉਣ ਜਾ ਹੀ, ਬਗਲ ਸਮਾਧ ਲਗਾਏ ਕਿਹਾ ਜਿਉ ਜਲ ਜਨਤਾ ਘੁੱਟ ਘੁੱਟ ਖਾਹੀ, ਪੱਖਣ ਨੀਰ ਪਖਾਲੀਏ ਚਿੱਤ ਕਠੋਰ ਨਾ ਭਿੱਜਿਆ ਕਾਹੀ, ਨਦੀ ਨਾ ਡੁੱਬੇ ਤੁੰਬੜੀ ਤੀਰਥ ਵਿਸਨ ਵਾਰੇ ਨਾਹੀ, ਅਤੇ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਪੂਰੇ ਵਿਣ ਪਾਰ ਨਾ ਪਾਹੀ। ਅੰਦਰਲੀ ਮੈਲ ਗੁਰੂ ਸਾਹਿਬ ਦੀ ਕਿਰਪਾ ਕਰਨ ਅਤੇ ਨਾਮ ਜਲ ਨਾਲ ਧੋਤੀ ਜਾ ਸਕਦੀ ਹੈ, ਅੰਦਰੋਂ ਲੋਭ ਦੀ ਮੈਲ ਨਾ ਭਰਿਆ ਪਿਆ, ਅਤੇ ਬਾਹਰੋਂ ਨਹਾ ਨਹਾ ਕੇ ਵਿਖਾਉਣਾ ਲੋਕਾਂ ਨੂੰ, ਬਾਹਰੋਂ ਤੇਰਾ ਨਹਾਤਾ ਹੋਇਆ ਇਸ਼ਨਾਨ ਕੀਤਾ ਕੀ ਕਰੇਗਾ। ਸੋ ਇਹਦਾ ਇਹਦਾ ਅਰਥ ਆਪਾਂ ਇੱਦਾਂ ਕਰ ਸਕਦੇ ਹਾਂ, ਅੰਦਰਲੀ ਮੈਲ ਨੂੰ ਵੀ ਧੋਣ ਦਾ ਯਤਨ ਕਰਨਾ ਚਾਹੀਦਾ। ਗੁਣ ਗਾਵਤ ਤੇਰੀ ਉਤਰਸ ਮੈਲ, ਜਪਜੀ ਸਾਹਿਬ ਤਾਂ ਸਾਰੇ ਕਰਦੇ ਹੀ ਆ ਨਾ ਜੀ, ਗੁਰਮੁਖ ਜਿਹਨਾਂ ਨੂੰ ਨਹੀਂ ਆਉਂਦਾ ਸੁਣ ਲੈਂਦੇ ਹੋਣਗੇ। ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਹਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾ। ਉਹ ਕਹਿੰਦੇ ਮਤ ਨੂੰ ਜੇ ਪਾਪਾਂ ਦੀ ਮੈਲ ਲੱਗੀ ਗੁਰਮੁਖੋ, ਤੇ ਉਹ ਨਾਮ ਜਲ ਨਾ ਧੋਤੀ ਜਾਣੀ। ਬਾਹਰੋਂ ਸਰੀਰ ਧੋ ਲਿਆ, ਅੰਦਰ ਮੈਲਾ ਜੀ, ਲੋਭ ਦੀ ਮੈਲ ਕਰਕੇ ਉਹ ਫਿਰ ਕੁਛ ਲਾਭ ਨਹੀਂ ਹੈ।
1: ਨਿਰਮਲ ਨਾਮ ਜਪੋ ਸਦ ਗੁਰਮੁਖ।
0: ਇਸ ਲਈ ਭਾਈ ਮੁਖੀ ਗੁਰੂ ਤੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਜਪੋ, ਕਿਉਂਕਿ ਉਹ ਨਾਮ ਨਿਰਮਲ ਹੈ, ਪਵਿੱਤਰ ਹੈ, ਉਹ ਤੇਰੇ ਅੰਦਰ ਨੂੰ ਪਵਿੱਤਰ। ਇਹ ਸੱਚ ਜੇ ਸਤਸੰਗਤ ਜੀ, ਜਿੰਨਾ ਕੋਈ ਵਾਹਿਗੁਰੂ ਕਰੇਗਾ ਉਹਨਾਂ ਉਹਦਾ ਅੰਦਰ ਧੁੱਪੇਗਾ, ਕਿਉਂਕਿ ਇਹ ਇਹ ਇਹ ਆਖਿਆ ਹੋਇਆ ਵਿਅਰਥ ਨਹੀਂ ਜਾ ਆਖਿਆ ਹੋਇਆ ਤਾਂ ਕੋਈ ਬੋਲ ਵੀ ਵਿਅਰਥ ਨਹੀਂ ਜਾਂਦਾ, ਪਰ ਜਿਨ੍ਹਾਂ ਨੇ ਮਹਾਰਾਜ ਦੀ ਸੋਭਾ 'ਚ ਬਚਨ ਕਹਿ ਲਏ ਉਹ ਥੋੜ੍ਹੀ ਖਾਲੀ ਜਾਣੇ। ਇਸ ਲਈ ਕਹਿੰਦੇ ਨਾਮ ਨਿਰਮਲ ਹੈ, ਤੇਰੇ ਅੰਦਰ ਨੂੰ ਪਵਿੱਤਰ ਕਰੇਗਾ, ਉਸ ਨਾਮ ਨੂੰ ਗੁਰੂ ਤੋਂ ਪ੍ਰਾਪਤ ਕਰਕੇ ਜਪਿਆ ਕਰ।
1: ਅੰਤਰ ਕੀ ਗਤ ਤਾਹੀ ਜੀਓ।
0: ਜਿਹੜੀ ਤੇਰੇ ਅੰਦਰ ਦੀ ਗਤੀ ਹੈ, ਗਾਤੋਂ ਮੈਂ ਨਾ ਸੁਣਨ ਨੂੰ ਵੀ ਕਹਿੰਦੇ ਆ, ਕਹਿੰਦੇ ਸਤਿਗੁਰੂ ਜੀ ਦੇ ਪਵਿੱਤਰ ਨਾਮ ਕਰਕੇ ਜਿਹੜੀ ਤੇਰੀ ਭੇਦ ਬੁੱਧੀ ਹੈ ਅੰਦਰ, ਇਹ ਨਾਸ ਹੋ ਜਾਏਗੀ, ਅੰਦਰ ਪਵਿੱਤਰ ਹੋ ਜਾਵੇਗਾ।
1: ਪਰ ਹਰ ਲੋਭ ਨਿੰਦਾ ਕੂੜ ਤਿਆਗੋ।
0: ਪਰ ਹਰ ਦਾ ਅਰਥ ਹੁੰਦਾ ਜੀ ਛੱਡਣਾ, ਕਹਿੰਦੇ ਹੁਣ ਆਹ ਚੀਜ਼ਾਂ ਛੱਡ, ਜੇ ਨਾਮ ਅੰਮ੍ਰਿਤ ਚਾਹੀਦਾ ਨਾ ਪ੍ਰਾਪਤੀ, ਅਤੇ ਫਿਰ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਲੋਭ ਛੱਡਣਾ, ਕੂੜ ਛੱਡਣਾ, ਨਿੰਦਾ ਛੱਡਣੀ ਪਵੇਗੀ ਜੀ। ਬੜੀ ਵਿਆਖਿਆ ਤੁਸੀਂ ਸੁਣੀ ਹੋਣੀ ਹੈ, ਕਿਉਂਕਿ ਗੁਰਮੁਖ ਜੇ ਤੁਸੀਂ ਸਾਰੇ ਰੋਜ਼ਾਨਾ ਸੁਣਨ ਵਾਲੇ। ਸੋ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਨਿੰਦਕ ਡੂਬਾ ਹਮ ਉਤਰੇ ਪਾਰ, ਕਬੀਰ ਸਾਹਿਬ ਕਹਿੰਦੇ। ਇਸ ਲਈ ਕਹਿੰਦੇ ਲੋਭ ਛੱਡ, ਨਿੰਦਾ ਛੱਡ, ਅਤੇ ਕੂੜ ਝੂਠ ਦਾ ਤਿਆਗ ਕਰ।
1: ਸੱਚ ਗੁਰ ਬਚਨੀ ਫਲ ਪਾਹੀ ਜੀਓ।
0: ਗੁਰੂ ਸਾਹਿਬ ਜੀ ਦੇ ਬਚਨ ਸੱਚ ਨੇ, ਉਹਨਾਂ ਦੀ ਕਮਾਈ ਕਰ, ਤੈਨੂੰ ਫਲ ਦੀ ਪ੍ਰਾਪਤੀ ਹੋਵੇਗੀ।
1: ਜਿਉਂ ਭਾਵੈ ਤਿਉਂ ਰਾਖੋ ਹਰ ਜੀਓ।
0: ਇਹ ਹੁਣ ਅਰਦਾਸ ਹੈ ਜੀ ਅੱਜ ਦੇ ਸ੍ਰੀ ਮੁਖ ਵਾਕ ਦੀ ਅਖੀਰਲੀ ਪੰਕਤੀ 'ਚ ਇਹ ਬੇਨਤੀ ਹੈ, ਜਿਉਂ ਭਾਵੈ ਤਿਉਂ ਰਾਖੋ ਹਰ ਜੀ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਵੇਂ ਹੀ ਰੱਖਦਾ ਜੀ ਉਹ ਜੀਵਨ, ਜਾਂ ਫਿਰ ਜਿਵੇਂ ਆਪ ਜੀ ਨੂੰ ਪਾਉਂਦਾ ਹੇ ਸੱਚੇ ਪਾਤਸ਼ਾਹ ਜੀ, ਉਵੇਂ ਕਿਰਪਾ ਕਰਕੇ ਸਾਨੂੰ ਰੱਖੋ, ਮਤਲਬ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖੋ ਸਾਨੂੰ।
1: ਜਨ ਨਾਨਕ ਸ਼ਬਦ ਸਲਾਹੀ ਜੀਓ।
0: ਜਿਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਸ਼ਬਦ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਸਕੀਏ। ਜਨ ਨਾਨਕ ਸ਼ਬਦ, ਸ਼ਬਦ ਦਾ ਅਰਥ ਉਪਦੇਸ਼ ਵੀ ਹੁੰਦਾ ਜੀ, ਜਿਹਨਾਂ ਗੁਰਮੁਖਾਂ ਵਿੱਚ ਬੈਠਣ ਕਰਕੇ ਗੁਰੂ ਉਪਦੇਸ਼ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ ਸਕੀਏ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੋ ਜੀ। ਇੱਥੇ ਜੋ ਅੱਜ ਦਾ ਸ੍ਰੀ ਮੁਖ ਵਾਕ, ਜੋ ਹੁਕਮਨਾਮਾ ਪਾਵਨ ਪਵਿੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਖੰਡ ਸਾਹਿਬ ਤੋਂ ਆਪਾਂ ਨੂੰ ਬਖਸ਼ਿਆ ਸੀ ਜੀ, ਉਸ ਦੇ ਵਿਚਾਰ ਸੰਪੂਰਨ ਹੈ, ਅਤੇ ਇਸ ਸਥਾਨ 'ਤੇ ਚੱਲਦੀ ਮਰਿਆਦਾ ਅਨੁਸਾਰ ਬਾਕੀ ਦਾ ਸਮਾਂ ਹੁਣ ਆਪਾਂ ਲੜੀਵਾਰ ਜਿਹੜਾ ਸ਼ਬਦ ਚੱਲਦਾ ਪਿਆ ਜੀ, ਉਹ ਸਤਿਗੁਰੂ ਜੀ ਦਾ ਉਪਦੇਸ਼ ਹੈ ਜੀ। ਮਰਿਆਦਾ ਚਲੋ ਹੁਕਮਨਾਮੇ ਦੀ ਪਹਿਲਾਂ ਕਰਨੀ, ਫਿਰ ਲੜੀਵਾਰ ਸ਼ਬਦ ਦੀ, ਜੋ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਇਸੇ ਤਰ੍ਹਾਂ ਪਿਆਰ ਨਾਲ ਸਰਵਣ ਕਰੀਏ ਤਾਂ ਜੋ ਸਾਡਾ ਭਲਾ ਹੋਵੇ ਜੀ।
1: ਪੈਰੋ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭੈਰੋ ਰਾਗ ਵਿੱਚ ਕਿਰਪਾ ਕਰ ਰਹੇ ਹਨ।
1: ਜਗਨ ਹੋਮ ਪੁੰਨ ਤਪ ਪੂਜਾ।
0: ਜਗ ਕਰਨੇ, ਹਵਨ ਕਰਨਾ, ਪੁੰਨ ਕਰਨੇ, ਤਪ ਕਰਨੇ, ਪੂਜਾ ਕਰਨੀ ਜੋ ਹੈ।
1: ਦੇਹ ਦੁਖੀ ਨਿਤ ਦੁਖ ਸਹਿ।
0: ਕਹਿੰਦੇ ਗੁਰਮੁਖੋ ਨਾਮ ਤੋਂ ਬਿਨਾਂ ਜਗ ਕਰ ਲਏ, ਹਵਨ ਕਰ ਲਏ, ਪੂਜਾ ਕਰ ਲਏ, ਇਹਦੇ ਨਾਲ ਦੇਹ ਤਾਂ ਦੁਖੀ ਹੋਵੇਗੀ ਅਤੇ ਰੋਜ਼ ਦੁਖੀ ਝੱਲਣੇ ਪੈਣਗੇ, ਇਹਨਾਂ ਚੀਜ਼ਾਂ ਨਾਲ ਅੰਦਰ ਨੂੰ ਸ਼ਾਂਤੀ ਨਹੀਂ ਆਉਣੀ। ਹਾਂ, ਇਹ ਆਪਣੇ ਲਈ ਉਪਦੇਸ਼ ਹੈ, ਕਿਤੇ ਹੋ ਸਕਦਾ ਮਨਯੋਗ ਹੋਣਗੀਆਂ ਇਹ ਚੀਜ਼ਾਂ, ਪਰ ਆਪਣੇ ਲਈ ਇਹੀ ਉਪਦੇਸ਼ ਹੈ ਵੀ ਇਹ ਇਹ ਜੱਗ ਕਰਨੇ, ਹਵਨ ਕਰਨੇ, ਜਪ ਕਰਨੇ, ਪੂਜਾ ਕਰਨੇ, ਇਹ ਦੇਹ ਨੂੰ ਦੁੱਖ ਹੁੰਦਾ ਜੀ ਇਹਦੇ ਕਰਕੇ। ਆਸਾ ਦੀ ਵਾਰ ਗੁਰਮੁਖਾਂ ਤੋਂ ਸੁਣੇ ਨਾ ਤੁਸੀਂ, ਸਤਿਗੁਰੂ ਦੇ ਬਚਨ ਨੇ ਬਹੁਤ ਭੇਖ ਕੀ ਆ, ਦੇਹੀ ਦੁਖਦੀ ਆ, ਸਹੁਵੇ ਜੀ ਆ, ਆਪਣਾ ਕੀ ਆ, ਆਨਣ, ਅੱਗਿਓਂ ਗਿਣਤੀ ਸ਼ੁਰੂ ਹੋ ਗਈ ਜੀ, ਆਨਣਾ ਖਾਇਆ, ਸਾਧ ਗਵਾਇਆ, ਬਸਤਰ ਨਾ ਪਹਿਰੇ, ਐਨੁਸ ਕਹਿ ਰਹੇ, ਮੋਨ ਵਿਗੂਤਾ, ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਉੱਪੇ ਤਾਣਾ, ਆਪਣਾ ਕੀ ਆ ਕਮਾਉਣਾ, ਆਲਮਲ ਖਾਈ ਸਰਸ਼ਾਈ ਪਾਈ, ਮੂਰ ਖੰਧੇ ਪੱਤ ਗਵਾਈ, ਬਿਣ ਨਾਵੇ ਕਿਛ ਥਾਏ ਨਾ ਪਾਈ। ਸਾਰੇ ਕਰਮ ਗਿਣ ਕੇ ਮਹਾਰਾਜ ਕਹਿੰਦੇ ਨੇ ਉਲਟਾ ਲਟਕਣ ਵਾਲਾ ਬੰਦਾ, ਕੋਈ ਨੰਗੇ ਪੈਰ ਤੁਰ, ਪੱਗ ਉੱਪੇ ਤਾਣਾ ਦਾ ਅਰਥ ਹੈ ਨੰਗੇ ਪੈਰ ਚੱਲਣਾ, ਪਰਨ ਕਰ ਲੈਣਾ, ਮੈਂ ਜੁੱਤੀ ਨਹੀਂ ਪਾਉਣੀ ਜੀ, ਜੋੜਾ ਨਹੀਂ ਪਾਉਣਾ ਸਾਰੀ ਉਮਰ, ਪੱਗ ਉੱਪੇ ਤਾਣਾ ਦਾ ਅਰਥ ਇਹ ਹੈ। ਮੌਨ ਵਿਗੂਤਾ, ਮੌਨ ਰੱਖ ਲੈਣਾ ਜੀ, 3 ਮਹੀਨੇ ਦਾ, 6 ਮਹੀਨੇ ਦਾ, ਸਾਲ ਦਾ, ਕਿਉਂ ਜਾਗਿਆ ਗੁਰਬਿਨ ਸੂਤਾ। ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਦੇਹੀ ਨੂੰ ਦੁੱਖ ਦੇਣ ਦੀਆਂ ਗੱਲਾਂ, ਨਾਮ ਤੋਂ ਬਿਨਾਂ ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ ਸੁੱਤਾ ਹੋਇਆ ਮਨ ਅਵਿਦਿਆ ਦੀ ਨੀਂਦ 'ਚੋਂ ਜਾਗੇਗਾ ਕਿਵੇਂ? ਇਹਨਾਂ ਕਰਮਾਂ ਕਰਕੇ ਨਹੀਂ ਜਾਗਣਾ, ਇਹਦੇ 'ਚ ਸਿਰਫ ਦੁੱਖ ਹੈ। ਹੁਣ ਜੇ ਕੋਈ ਉਲਟਾ ਲਟਕਿਆ ਜੂਨ ਮਹੀਨੇ 'ਚ ਧੂਣੀਆਂ ਤਪਾ ਰਿਹਾ ਤਾਂ ਦੇਹੀ ਨੂੰ ਦੁੱਖ ਆ ਨਾ ਜੀ, ਬਹੁਤ ਭੇਖ ਕੀ ਆ, ਦੇਹੀ ਦੁੱਖ ਦੀ ਆ, ਸੋਵੇ ਜੀ ਆਪਣਾ ਕੀ ਆ। ਕਹਿੰਦੇ ਹੁਣ ਚੱਲ ਫਿਰ, ਤੇਰੀ ਆਪਦਾ ਹੀ ਆ ਨਾ ਇਹ, ਤੂੰ ਚੁਣਿਆ ਵੀ ਮੈਂ ਹੁਣ ਗਰਮੀਆਂ 'ਚ ਧੂਣੀਆਂ ਤਪਾਉਣੀਆਂ ਅਤੇ ਸਰਦੀਆਂ 'ਚ ਜਲ ਧਾਰੇ ਕਰਨੇ ਆ, ਠੰਡੇ ਪਾਣੀ 'ਚ ਬੈਠਣਾ, ਉਲਟਾ ਲਟਕਣਾ ਜੀ ਮੈਂ। ਅਤੇ ਕਹਿੰਦੇ ਫਿਰ ਇਹ ਤਾਂ ਸਿਰਫ ਦੇਹ ਨੂੰ ਦੁੱਖ ਹੈ, ਕਿਉਂਕਿ ਮੂਰਖਾਂ ਦੇ ਪੱਤ ਗਵਾਈ ਬਿਨ ਨਾਮ ਹੈ ਕੁਛ ਥਾਏ, ਬਿਨਾਂ ਨਾਮ ਤੋਂ ਕੋਈ ਵੀ ਕਰਮ ਗੁਰਮੁਖੋ ਥਾਏ ਨਹੀਂ ਪੈਣਾ ਹੁੰਦਾ। ਇਸ ਲਈ ਜੱਗ ਕਰਨੇ, ਹਵਨ ਕਰਨੇ, ਪੁੰਨ ਕਰਨਾ, ਜਪ ਆਦਿਕ ਜਿਹੜਾ ਕਰਨਾ ਹੈ।
1: ਰਾਮ ਨਾਮ ਬਿਨ ਮੁਕਤ ਨਾ ਪਾਵਸ,
0: ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਗੁਰਮੁਖੋ, ਕਿਉਂਕਿ ਪਰਮੇਸ਼ਰ ਦੇ ਘਰ ਤਾਂ ਨਾਨਕ ਹੈ ਘਰ ਕੇਵਲ ਨਾਮ, ਇੱਥੇ ਸਿਰਫ ਨਾਮ ਕਰਕੇ ਹੀ ਪਾਰ ਉਤਾਰਾਂ। ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ ਕਾਲ ਕੇਵਲ ਨਾਮ ਆਧਾਰ। ਹਜ਼ੂਰ ਕਹਿੰਦੇ ਸਤਿਯੁਗ ਵਿੱਚ ਠੀਕ ਹੈ, ਸਤਪੁਰ ਤੱਗੀ ਲੋਕ ਸੀ, ਤ੍ਰੇਤੇ 'ਚ ਜੱਗ ਕਰਦੇ ਸੀ ਜੀ, ਪ੍ਰਮੁੱਖ ਅਸ਼ਮੇਧ ਜੱਗ ਹੋ ਗਿਆ, ਦੁਆਪਰ 'ਚ ਪੂਜਾ ਪ੍ਰਚਲਿਤ ਹੋਈ, ਕਲਯੁਗ ਵਿੱਚ ਸਿਰਫ ਨਾਮ ਦੀ ਮਹਾਨਤਾ, ਨਾਮ ਨੂੰ ਪ੍ਰਧਾਨਤਾ। ਚਹੁ ਯੁੱਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਸੱਚੇ ਪਾਤਸ਼ਾਹ ਕਹਿੰਦੇ ਹਰੇਕ ਯੁੱਗ 'ਚ ਦਾ ਵੱਖਰਾ ਵੱਖਰਾ ਹਿਸਾਬ ਕਿਤਾਬ ਹੁੰਦਾ ਜੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਗੁਰੂ ਸਾਹਿਬ ਦੇ ਬਚਨ ਹੈ, ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਹਰ ਯੁੱਗ ਦੀ ਵੱਖਰੀ ਮਰਿਆਦਾ ਹੁੰਦੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਕਲਮੈ ਕੀਰਤ ਹਰਨਾਮਾ। ਕਹਿੰਦੇ ਕਲਯੁੱਗ ਵਿੱਚ ਸਿਰਫ ਪਰਮਾਤਮਾ ਦੀ ਕੀਰਤੀ ਨਾਮ ਦੁਆਰਾ ਕਰਨੀ, ਇਹ ਪਹਿਲੇ ਯੁੱਗਾਂ ਦਾ ਧਰਮ ਸੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ। ਸੋ ਇਹ ਨਾਮ ਤੋਂ ਬਿਨਾਂ ਕਹਿੰਦੇ ਇਹ ਕਰਮ, ਹਾਂ ਚਲੋ ਮੰਨ ਲੈਂਦੇ ਹਾਂ ਇਹ ਸ਼ੁਭ ਕਰਮ ਹੈ, ਕਿਉਂਕਿ ਧਰਮ ਦੇ ਨਾਂ 'ਤੇ ਕੀਤੇ ਜਾਂਦੇ ਨਾ, ਧਾਰਮਿਕ ਕਰਮ ਅਤੇ ਭਗਤੀ ਭਾਵ ਪੈਦਾ ਕਰਦੇ ਹੋਣਗੇ, ਪਰ ਨਾਮ ਨੂੰ ਮਨਫੀ ਕਰਕੇ ਕਿਹੜਾ ਕਰਮ ਹੈ ਜੀ ਜਿਹੜਾ ਥਾਂ ਪੈ ਜਾਏਗਾ। ਇਹੀ ਤਾਂ ਆਸਾ ਦੀ ਵਾਰ 'ਚ ਦੱਸਿਆ ਸਤਿਗੁਰੂ ਜੀ ਨੇ ਵੀ ਗੁਰਮੁਖੋ ਨਾਮ ਪਾਸੇ ਕਰ ਦਿਓ ਅਤੇ ਫਿਰ ਜਿੰਨੇ ਮਰਜ਼ੀ ਧਰਮ ਦੇ ਕਰਮ ਕਰੀ ਚੱਲੋ, ਫਿਰ ਕੋਈ ਨਹੀਂ ਥਾਂ ਹੀ ਨਹੀਂ ਪੈਂਦਾ ਕੋਈ ਵੀ ਜੀ। ਅਤੇ ਜੇ ਨਾਮ ਨਾਲ ਹੈ ਤਾਂ ਫਿਰ ਸਮਝ ਲਓ ਸੋਨੇ ਅਤੇ ਸੁਹਾਗਾ, ਨਾਮ ਤੋਂ ਬਿਨਾਂ ਇਹ ਕੀਤੇ ਹੋਏ ਕਰਮ ਥਾਏ ਨਹੀਂ ਪੈਣਗੇ।
1: ਮੁਕਤ ਨਾਮ ਗੁਰਮੁਖ ਲਹੈ,
0: ਹਾਂ ਮੁਕਤੀ ਜਿਹੜੀ ਹੈ ਮੁਖੀ ਗੁਰੂ ਤੋਂ ਨਾਮ ਦੀ ਪ੍ਰਾਪਤੀ ਕਰਨ ਕਰਕੇ ਪ੍ਰਾਪਤ ਹੁੰਦੀ ਜੀ।
1: ਰਾਮ ਨਾਮ ਬਿਨ ਬਿਰਥੇ ਜਗ ਜਨਮਾ,
0: ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਗਤ ਵਿੱਚ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਤਾਂ ਬਹੁਤ ਕੀਮਤੀ ਪਰ ਵਿਅਰਥ ਹੈ ਜੀ। ਨਾਮ ਤੋਂ ਬਿਨਾਂ ਵਿਅਰਥ ਹੈ। ਚੌਥੇ ਪਾਤਸ਼ਾਹੀ ਦੇ ਬਚਨ ਨੇ, ਜਿੰਨੀ ਆਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਹੈ ਰਾਮ ਰਾਜੇ। ਇਹਨਾਂ ਤਾੜਨਾ ਵਾਲਾ ਤਾਂ ਸਾਡੇ ਭਲੇ ਦਾ ਸਰਲ ਉਪਦੇਸ਼ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਣਾ ਸੀ ਕਿਉਂ ਆਏ ਭਾਈ ਸੰਸਾਰ 'ਤੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਕਹਿੰਦੇ ਬਹੁਤ ਕੀਮਤੀ ਮਨੁੱਖਾ ਜਨਮ ਹੈ ਪਰ ਨਾਮ ਤੋਂ ਬਿਨਾਂ ਬਿਰਥ ਜਾ ਰਿਹਾ ਜੀ। ਅਤੇ ਵਿਸ਼ੇਸ਼ ਗੱਲ ਇਹ ਵੀ ਹੋ ਗਈ, ਹੁਣ ਵੱਤਾ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਗਿਆ ਖਾਏ, ਹੁਣ ਵੱਤਰ ਸੀ ਨਾਮ ਬੀਜਣ ਦਾ, ਅਤੇ ਅੱਗਿਓਂ ਕਹਿੰਦੇ ਜੇ ਬੀਜਿਆ ਕੁਝ ਨਹੀਂ ਤਾਂ ਫਿਰ ਉਹਨੇ ਖਾਣਾ ਕੀ ਹੈ ਜੀ, ਬੀਜਿਆ ਹੀ ਵੱਢਣਾ ਨਾ, ਆਪੇ ਬੀਜ ਆਪੇ ਹੀ ਖਾਹੋ ਮਹਾਰਾਜ ਦਾ ਇਹ ਉਪਦੇਸ਼ ਹੈ। ਕਹਿੰਦੇ ਹੁਣ ਨਾਮ ਵੱਤਰ ਸੀ ਨਾਮ ਬੀਜਣ ਦਾ, ਅਤੇ ਜੇ ਬੀਜਿਆ ਨਹੀਂ। ਆ ਪਿੰਡਾਂ 'ਚ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ ਜੀ ਪਹਿਲਾਂ, ਚਲੋ ਕਈ ਬਹੁਤ ਚੰਗੀ ਹੁੰਦੀਆਂ ਮਨ ਨੂੰ ਲੱਗਦੀ ਹੈ, ਉਹ ਕਹਿੰਦੇ ਇੱਕ ਨਾਮ ਦੀ ਕਿਆਰੀ ਕਿਉਂ ਨਾ ਬੀਜ ਲਈ, ਖੇਤ ਪਾਪਾਂ ਵਾਲੇ ਖੇਤ ਬੀਜ ਲਏ। ਕਹਿੰਦੇ ਨਾਮ ਦੀ ਤੇਰੇ ਕੋਲ ਕਿਆਰੀ ਨਹੀਂ ਬੀਜੀ ਗਈ, ਪਾਪਾਂ ਦੇ ਖੇਤਾਂ ਦੇ ਖੇਤ ਬੀਜੀ ਫਿਰਦਾ ਤੂੰ। ਉਹੀ ਬਚਨ ਚੌਥੇ ਪਾਤਸ਼ਾਹ ਜੀ ਕਹਿ ਰਹੇ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ। ਕਹਿੰਦੇ ਆ ਫਿਰ ਜਨਮ ਦੀ ਲੜੀ ਅੱਗਿਓਂ ਲੰਮੀ ਚੱਲੇਗੀ। ਇਸ ਲਈ ਭਾਈ ਮਨੁੱਖਾ ਜਨਮ ਮਿਲਿਆ ਪਰਮਾਤਮਾ ਦਾ ਨਾਮ ਜਪ।
1: ਬਿਖ ਖਾਵੈ ਬਿਖ ਬੋਲੀ ਬੋਲੈ,
0: ਨਾਮ ਤੋਂ ਬਿਨਾਂ ਤਾਂ ਕਹਿੰਦੇ ਜੋ ਖਾ ਰਿਹਾ ਉਹ ਵੀ ਜ਼ਹਿਰ, ਬਿਖ ਜ਼ਹਿਰ ਨੂੰ ਕਹਿੰਦੇ ਨਾ ਜੀ, ਜੋ ਖਾ ਰਿਹਾ ਉਹ ਵੀ ਜ਼ਹਿਰ ਹੈ, ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ, ਕਿਉਂਕਿ ਮਹਾਰਾਜ ਦੇ ਬਚਨ ਕਹਿੰਦੇ ਨਾਮ ਬਿਨਾਂ ਜੋ ਪਹਿਰਾ ਖਾਏ ਜੋ ਕੁੱਕਰ ਜੂਠਣ ਮੈਂ ਪਾਏ। ਕਹਿੰਦੇ ਨਾਮ ਤੋਂ ਬਿਨਾਂ ਜੋ ਪਹਿਣ ਰਿਹਾ ਅਤੇ ਜੋ ਖਾ ਰਿਹਾ, ਕਿੰਨੇ ਕੀਮਤੀ ਪਸ਼ਮੀਨੇ ਦੇ ਵਸਤਰ ਪਹਿਨੇ ਨੇ, ਜੇ ਸਤਨਾਮ ਵਾਹਿਗੁਰੂ ਕਰਕੇ ਨਹੀਂ ਪਹਿਨੇ। ਕਹਿੰਦੇ ਇਹ ਤੂੰ ਸਮਝ ਲੈ ਕੁੱਤਾ ਜੂਠ 'ਚ ਮੂੰਹ ਮਾਰ ਰਿਹਾ, ਗੁਰੂ ਸਾਹਿਬ ਦੇ ਬਚਨ ਹੈ। ਨਾਮ ਬਿਨਾਂ ਜੋ ਪਹਿਰੇ ਪਹਿਰੇ, ਕਿਉਂਕਿ ਪਹਿਲਣਾ ਪਹਿਲਾਂ ਆ ਗਿਆ, ਖਾਏ ਖਾਂਦਾ 36 ਪ੍ਰਕਾਰ ਦੇ ਭੋਜਨ ਬੰਦਾ ਖਾਂਦਾ, ਅਤੇ ਪਰ ਸਤਨਾਮ ਵਾਹਿਗੁਰੂ ਕਹਿਣ ਤੋਂ ਬਿਨਾਂ ਨਵਾਲਾ ਆਪਣੇ ਮੂੰਹ 'ਚ ਪਾਉਂਦਾ, ਤਾਂ ਮਹਾਰਾਜ ਕਹਿੰਦੇ ਕੁੱਤਾ ਜੂਠ 'ਚ ਜਿਵੇਂ ਮੂੰਹ ਮਾਰਦਾ ਉਵੇਂ ਹੈ। ਸੋ ਇੱਥੋਂ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਘੱਟੋ ਘੱਟ ਸਤਨਾਮ ਵਾਹਿਗੁਰੂ ਜ਼ਰੂਰ ਕਹਿਣਾ ਚਾਹੀਦਾ ਗੁਰਮੁਖੋ। ਇੱਕ ਵਾਰ ਦੋ ਵਾਰ ਮੂਲ ਮੰਤਰ ਹੀ ਬੰਦਾ ਪੜ੍ਹ ਲਏ, ਮਹਾਰਾਜ ਤੁਸੀਂ ਪ੍ਰਸ਼ਾਦਾ ਦਿੱਤਾ, ਇੰਨੇ ਸੋਹਣੇ ਭੋਜਨ, ਤੁਹਾਡੀ ਕਿਰਪਾ, ਅੱਧੀ ਦੁਨੀਆ ਗੁਰਮੁਖੋ, ਅੱਧੀ ਜਿਨ੍ਹਾਂ ਨੂੰ ਇੱਕ ਵੇਲੇ ਦਾ ਮਿਲਦਾ, ਇੱਕ ਪੁਲਾਂ ਥੱਲੇ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਪਏ ਵਿਚਾਰੇ, ਇੱਕ ਸਮੇਂ ਖਾ ਲਿਆ, ਦੂਜੇ ਦਾ ਕੋਈ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਜਿਹਦੇ ਸਿਰ 'ਤੇ ਆਪਣੀ ਛੱਤ ਹੈ, ਪਾਉਣ ਲਈ ਚੰਗੇ ਬਸਤਰ ਨੇ, ਅਤੇ ਦੋ ਟਾਈਮ ਜਾਂ ਤਿੰਨ ਟਾਈਮ ਉਹਨੂੰ ਸੋਹਣਾ ਪ੍ਰਸ਼ਾਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ, ਗੁਰਮੁਖੋ ਕਿਉਂ ਨਾ ਸਤਨਾਮ ਵਾਹਿਗੁਰੂ ਆਖੇ ਭਲਾ, ਅਤੇ ਜੇ ਫਿਰ ਵੀ ਬਿਨਾਂ ਕਹੇ ਤੋਂ ਖਾਂਦਾ ਅਤੇ ਪਹਿਨਦਾ, ਫਿਰ ਮਹਾਰਾਜ ਕਹਿੰਦੇ ਜੋ ਖਾ ਰਿਹਾ ਉਹ ਜ਼ਹਿਰ, ਅਤੇ ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ।
1: ਬਿਨ ਨਾਵੈ ਨਿਹ ਫਲ ਮਰ ਭ੍ਰਮਣਾ,
0: ਕਿਉਂਕਿ ਨਾਮ ਤੋਂ ਬਿਨਾਂ ਨਿਸਫਲ ਹੈ ਸਭ ਕੁਝ, ਮਰ ਭ੍ਰਮਣਾ, ਮਰ ਕੇ ਜੂਨੀਆਂ 'ਚ ਭ੍ਰਮਣਾ ਪਏਗਾ, ਮਰ ਕੇ ਅੱਗਿਓਂ ਫਿਰ 84 ਦਾ ਗੇੜ ਸ਼ੁਰੂ ਹੋ ਜਾਏਗਾ ਨਾਮ ਤੋਂ ਬਿਨਾਂ, ਬਿਨ ਨਾਵੈ ਜੇ ਨਾਮ ਨਹੀਂ। ਸੋ ਜ਼ਰੂਰ ਸਤਸੰਗਤ ਜੀ 5 ਮਿੰਟ, 7 ਮਿੰਟ, 10 ਮਿੰਟ ਜਾਂ ਜਿੰਨਾ ਵੀ, ਕਿਉਂਕਿ ਗੁਰਮੁਖ ਤਾਂ ਪਰੇ ਤੋਂ ਪਰੇ ਪਏ ਆ, ਜਿਹੜੇ 5-5 ਗ੍ਰੰਥੀ ਰੋਜ਼ ਤਾਂ ਸੁੰਦਰ ਗੁਟਕਾ ਤਾਂ ਜਿੰਨੀ ਬਾਣੀ ਸਾਰਾ ਦਿਨ ਪੜ੍ਹੀ ਜਾਂਦੇ, ਪਰ ਮੈਂ ਕਹਿੰਦਾ ਘੱਟ ਤੋਂ ਘੱਟ ਹਰ ਸਿੱਖ ਨੂੰ ਜਿਹਦਾ ਜਨਮ ਸਿੱਖਾਂ ਦੇ ਘਰੇ ਹੋ ਗਿਆ, ਘੱਟੋ ਘੱਟ ਉਹ 5-7-10 ਮਿੰਟ ਤਾਂ ਵਾਹਿਗੁਰੂ ਵਾਹਿਗੁਰੂ ਕਰੇ, ਕਿ ਚਲੋ ਵਾਹਿਗੁਰੂ ਮਾਫ਼ ਕਰ, ਨਾਮ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਨਮ ਸਾਰਾ ਵਿਅਰਥ ਹੈ।
1: ਰਹਾਉ
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ,
1: ਪੁਸਤਕ ਪਾਠ ਵਿਆਕਰਣ ਵਖਾਣ,
0: ਬੜੀਆਂ ਪੁਸਤਕਾਂ ਪੜ੍ਹ ਲਈਆਂ, ਪਾਠ ਪੜ੍ਹ ਲਏ, ਅਤੇ 9 ਪ੍ਰਕਾਰ ਦੀ ਵਿਆਕਰਨ ਵੀ ਚੇਤੇ ਕਰ ਲਈ, ਪਿੰਗਲ ਦਾ ਅਨੁਸਾਰ ਭਾਰ ਵੀ ਪੂਰਾ ਕਰ ਲਿਆ, ਰਦੀਫ ਕਾਫੀਆ ਵੀ ਰਲਾਉਣਾ ਆ ਗਿਆ, ਮਾਤਰਾ ਦਾ ਵੀ ਪਤਾ ਲੱਗ ਗਿਆ, ਸੋਠੇ ਦੀਆਂ ਕਿੰਨੀਆਂ ਹੁੰਦੀਆਂ, ਦੋਹਰੇ ਦੀਆਂ ਕਿੰਨੀਆਂ ਨੇ, ਇਹ ਸਾਰਾ ਕੁਝ ਸਿੱਖ ਵੀ ਲਿਆ ਜੇ ਤਾਂ।
1: ਸੰਧਿਆ ਕਰਮ ਤੇ ਕਾਲ ਕਰੈ,
0: ਤੇ ਤਿੰਨੇ ਟਾਈਮ ਸੰਧਿਆ ਵੀ ਕਰਦਾ ਹੈ ਜੇ।
1: ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ,
0: ਕਹਿੰਦੇ 10 ਪ੍ਰਾਣੀ ਗੁਰੂ ਸ਼ਬਦ ਤੋਂ ਬਿਨਾਂ ਮੁਕਤੀ ਕਿੱਥੇ ਹੈ, ਭਾਵੇਂ 3 ਟਾਈਮ ਸੰਧਿਆ ਕਰਦਾ, ਭਾਵੇਂ ਬੜੀਆਂ ਵਿਆਕਰਨਾਂ ਜਾਣਦਾ, ਭਾਵੇਂ ਬੜੀਆਂ ਪੁਸਤਕਾਂ ਦੇ ਪਾਠ ਪੜ੍ਹੇ ਨੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਕਹਿੰਦੇ 10 ਪ੍ਰਾਣੀ, ਪ੍ਰਾਣੀ ਮਤਲਬ ਜਿਹਨੂੰ ਸਵਾਸ ਆਉਂਦੇ, ਪ੍ਰਾਣਾ ਧਾਰੀ ਜਿਉਂਦਾ ਬੰਦਾ, ਕਹਿੰਦੇ ਤੇਰੇ ਸਵਾਸ ਚੱਲ ਰਿਹਾ ਨਾ, ਬਿਨਾਂ ਗੁਰੂ ਸ਼ਬਦ ਤੋਂ 10 ਮੁਕਤੀ ਕਿੱਥੇ ਹੈ। ਇਹ ਕਰਮ ਗਿਣ ਰਹੇ ਪਿੱਛੇ ਸਾਰੇ, ਪਰ ਨਾਮ ਤੋਂ ਬਿਨਾਂ, ਗੁਰੂ ਸ਼ਬਦ ਤੋਂ, ਗੁਰੂ ਉਪਦੇਸ਼ ਤੋਂ ਬਿਨਾਂ ਕਹਿੰਦੇ 10 ਪ੍ਰਾਣੀ ਮੁਕਤੀ ਕਿੱਥੇ ਹੈ।
1: ਰਾਮ ਨਾਮ ਬਿਨ ਉਰਜ ਮਰੈ,
0: ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ 'ਚ ਉਲਝ ਕੇ ਬੰਦਾ ਮਰ ਜਾਂਦਾ, ਸਾਰਾ ਕੀਮਤੀ ਜੀਵਨ ਵਿਅਰਥ ਗਵਾ ਲੈਂਦਾ ਹੈ।
1: ਦੰਡ ਕਮੰਡਲ ਸਿਖਾ ਸੂਤ ਧੋਤੀ,
0: ਸੋ ਜੋਗੀ ਹੱਥ 'ਚ ਡੰਡਾ ਫੜਦੇ ਜੀ, ਇੱਕ ਕਾਠ ਦਾ ਕਮੰਡਲ ਹੁੰਦਾ ਉਹਨਾਂ ਕੋਲੇ, ਅਤੇ ਜਿਹੜੇ ਬ੍ਰਾਹਮਣ ਵੀਰ ਨੇ ਉਹਨਾਂ ਨੇ ਸਿਖਾ ਹੁੰਦੀ ਬੋਧੀ, ਤੇ ਸੂਤ ਜਨੇਊ ਪਾਇਆ ਹੁੰਦਾ, ਧੋਤੀ ਵੀ ਹੁੰਦੀ ਉਹਨਾਂ ਕੋਲੇ।
1: ਤੀਰਥ ਗਾਵਨ ਅਤ ਭ੍ਰਮਣ ਕਰੈ,
0: ਕਹਿੰਦੇ ਤੀਰਥਾਂ ਤੇ ਫਿਰਨਾ, ਧਰਤੀ ਦਾ ਭ੍ਰਮਣ ਕਰਨਾ, ਇਹ ਸਾਰੇ ਜਿਹੜੇ ਕਰਮ ਕਰਨੇ ਹਨ।
1: ਰਾਮ ਨਾਮ ਬਿਨ ਸਾਤ ਨਾ ਆਵੈ,
0: ਪਰ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਕਿਤੋਂ ਨਹੀਂ ਜੇ ਲੱਭਣੀ ਗੁਰਮੁਖੋ, ਕਿਉਂਕਿ ਆਤਸ ਦੁਨੀਆ ਖੁਨਕ ਨਾਮ, ਖੁਨਕ ਠੰਡੇ ਨੂੰ ਕਹਿੰਦੇ, ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਹੀ ਠੰਡਾ, ਬਾਕੀ ਤੇ ਆਤਿਸ਼ਬਾਜ਼ੀ ਹੈ, ਸਾਰੀ ਅੱਗ ਹੀ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨਾਂ, ਕਹਿੰਦੇ ਨਾਮ ਤੋਂ ਬਿਨਾਂ ਸ਼ਾਂਤੀ ਕਿੱਥੇ ਹੈ।
1: ਜਪ ਹਰ ਹਰ ਨਾਮ ਸੁਪਾਰ ਪਰੈ,
0: ਕਹਿੰਦੇ ਪ੍ਰਮਾਤਮਾ ਦਾ ਨਾਮ ਜਪ, ਉਹ ਜਪਣ ਕਰਕੇ ਪਾਰ ਉਤਰ ਜਾਵੇਗਾ ਸੰਸਾਰ ਸਾਗਰ ਤੋਂ।
1: ਜਟਾ ਮੁਕਟ ਤਨ ਭਸਮ ਲਗਾਈ,
0: ਸਿਰ ਤੇ ਜਟਾ ਦਾ ਮੁਕਟ ਜੂੜਾ ਬਣਾ ਲਿਆ, ਤੇ ਸਰੀਰ ਉੱਤੇ ਸਵਾਹ ਮਾਰ ਲਈ ਜੀ, ਸਿਰ ਤੇ ਜੜਾਵਾਂ ਰੱਖ ਲਈਆਂ, ਸਰੀਰ ਤੇ ਬਭੂਤੀ ਕਹਿ ਕੇ ਸਵਾਹ ਮਾਰ ਲਈ ਜੋ।
1: ਬਸਤਰ ਛੋੜ ਤਨ ਨਗਨ ਪਿਆ,
0: ਤੇ ਕਹਿੰਦੇ ਬਸਤਰ ਵੀ ਪਹਿਨਣੇ ਬੰਦ ਕਰ ਦਿੱਤੇ, ਤੇ ਨੰਗਾ ਹੀ ਤੁਰਿਆ ਫਿਰਦਾ, ਨੰਗੇ ਸਾਧੂ ਟੋਲਿਆਂ ਦੇ ਟੋਲੇ। ਸੱਚੇ ਪਾਤਸ਼ਾਹ ਦਾ ਤਾਂ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਉਹ ਕਹਿੰਦੇ ਇੱਕ ਵਣਖੰਡ ਬੈਸਾ ਜਾਏ ਸਾਧਨਾ ਦੇਵ ਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵ ਹੀ, ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵੀ, ਉਹ ਭਸਮ ਲਾਉਂਦੇ ਫਿਰ ਲਾਉਣੀ ਨਹੀਂ ਜੀ, ਉਹ ਲਾਈ ਤਾਂ ਜਾਣੀ ਉਹਦੇ ਉੱਪਰ, ਉਹਨੂੰ ਲਾਉਣਾ ਨਹੀਂ, ਇਹ ਗੁਰੂ ਸਾਹਿਬ ਦੇ ਵਚਨ ਹੈ। ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵ ਹੀ, ਇੱਕ ਜਟਾ ਮੁਕਟ ਬਿਕਰਾਲ ਕੁੱਲ ਘਰ ਖੋਭ ਹੀ, ਜਟਾ ਰੱਖ ਲੈਣੀਆਂ ਅਤੇ ਭਿਆਨਕ ਜਿਹਾ ਸਰੂਪ ਬਣਾ ਲੈਣਾ, ਪਿੰਡੇ 'ਤੇ ਸਵਾਹ ਮਿਲੀ ਹੈ। ਕੋਲੀ ਗਈ ਜੀ ਕਹਿੰਦੇ ਸਾਰੀ। ਇੱਕ ਨਗਨ ਫਿਰਿਆ ਦਿਨ ਰਾਤ ਨੀਂਦ ਨਾ ਸੋਭ ਹੀ, ਇੱਕ ਅਗਨ ਜਲਾਵੇ ਅੰਗ ਆਪ ਵਗੋਭ ਹੀ। ਨਾਮ ਤੋਂ ਇਹ ਕਰਮੀ ਹੈ ਨਾ ਜੀ ਸਾਰੇ। ਸੱਚੇ ਪਾਤਸ਼ਾਹ ਕਹਿੰਦੇ ਨੇ ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਭਇਆ। ਬਸਤਰ ਪਹਿਣੇ ਛੱਡ ਦਿੱਤੇ ਤਾਂ ਦੁੱਖ ਹੀ ਹੈ ਨਾ ਜੀ ਫਿਰ ਦੇਹ ਨੂੰ, ਸਰਦੀਆਂ 'ਚ ਸਰਦੀ ਦਾ ਦੁੱਖ ਅਤੇ ਗਰਮੀਆਂ 'ਚ ਗਰਮੀਆਂ ਦਾ ਦੁੱਖ। ਸਰੀਰ 'ਤੇ ਬਭੂਤੀ ਮਲ ਲਈ, ਸਵਾਹ ਮਲ ਲਈ, ਅਤੇ ਸਿਰ 'ਤੇ ਜੜਾਵਾਂ ਰੱਖ ਲਈਆਂ ਭਾਵੇਂ।
1: ਰਾਮ ਨਾਮ ਬਿਨ ਤ੍ਰਿਪਤ ਨਾ ਆਵੇ,
0: ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਰੱਜ ਨਹੀਂ ਜਿਉਂਦਾ ਗੁਰਮੁਖੋ, ਤ੍ਰਿਪਤੀ ਨਹੀਂ ਕਰਾਉਣੀ ਕਿਸੇ ਨੇ ਵੀ ਨਹੀਂ ਆਉਣੀ। ਮੰਨ ਲਓ ਮੈਂ ਬੇਨਤੀ ਕੀਤੀ, ਜੇ ਭਗਤੀ ਭਾਵ ਲਈ ਕੀਤਾ ਵੀ ਜਾਂਦਾ ਹੋਵੇ, ਸਿਆਣਿਆਂ ਨੇ ਜਦੋਂ ਚਲਾਈ ਹੋਊਗੀ, ਮੰਨ ਲਓ ਵੀ ਪਿੰਡੇ 'ਤੇ ਸਵਾਹ ਮਲਣੀ, ਮੈਂ ਮੰਨਦਾ ਸ਼ਾਇਦ ਇਸ ਕਰਕੇ ਚੱਲੀ ਹੋਵੇ, ਪ੍ਰਥਾ ਮਰਿਆਦਾ ਮਾੜੀ ਨਾ ਹੀ ਹੋਵੇ, ਵੀ ਇਹ ਸਵਾਲ ਦੇਖ ਕੇ ਚੇਤਾ ਆ ਜਾਵੇ ਵੀ ਆਹ ਪਿੰਡਾ ਇੱਕ ਦਿਨ ਸਵਾਹ ਹੋ ਜਾਣਾ। ਉਹ ਗੁਰਮੁਖੋ ਸਵਾਹ ਦੀ ਮੁੱਠ ਹੋਣ ਤੋਂ ਪਹਿਲਾਂ ਕੋਈ ਸਤਨਾਮ ਵਾਹਿਗੁਰੂ ਕਹਿ ਲਈਏ, ਉਹ ਸਵਾਹ ਸਾਨੂੰ ਇਹ ਚੇਤੇ ਹੀ ਕਰਾਉਂਦੀ ਹੋਵੇ, ਪਰ ਬਾਅਦ 'ਚ ਉਹ ਮੁੜ ਕੇ ਰਸਮੀ ਚੱਲ ਪੈਂਦੀ। ਸੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਜੀ।
1: ਕਿਰਤ ਕੈ ਬਾਂਦੈ ਭੇਖ ਪਿਆ,
0: ਕਹਿੰਦੇ ਬਸ ਇਹ ਆਪਣੇ ਕੀਤੇ ਕਰਮਾਂ ਦੇ ਬੰਧਨ 'ਚ ਬੱਝਾ ਹੀ ਇਹ ਭੇਖ ਧਾਰੀ ਫਿਰਦਾ। ਕਰਮਾਂ ਦਾ ਬੰਧਨ ਹੈ, ਕੁਝ ਪਿਛਲਾ ਕੁਝ ਇਸ ਵੇਲੇ ਦਾ।
1: ਜੇਤੇ ਜੀਵ ਜੰਤ ਜਲ ਥਲ ਮਹੀਅਲ,
0: ਜਿੰਨੇ ਜੀਵ ਜੰਤ ਨੇ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਤੇ ਆਕਾਸ਼ ਵਿੱਚ।
1: ਜਤਰ ਕਤਰ ਤੂੰ ਸਰਬ ਜੀਆ,
0: ਜਤਰ ਕਤਰ ਜਿੱਥੇ ਕਿੱਥੇ ਤੂੰ ਸਾਰੇ ਜੀਆਂ 'ਚ ਵੱਸਦਾ ਹੈ ਪ੍ਰਮਾਤਮਾ। ਜਹ ਜਹ ਭੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਵੈ, ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਜਿੰਨੇ ਜੀਵ ਨੇ, ਭਾਵੇਂ ਜਲ 'ਚ ਨੇ, ਥਲ 'ਤੇ ਨੇ, ਧਰਤੀ 'ਤੇ ਨੇ, ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ।
1: ਗੁਰ ਪ੍ਰਸਾਦ ਰਾਖ ਲੈ ਜਨ ਕਉ।
0: ਸੋ ਇਹ ਬੇਨਤੀ ਆ ਗਈ ਜੀ ਫਿਰ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਆਪਣੇ 'ਤੇ ਸਮਝੀਏ। ਸਾਰਾ ਉਪਦੇਸ਼ ਦੇ ਕੇ ਫਿਰ ਕਹਿੰਦੇ ਉਹਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਗੁਰਮੁਖੋ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਰਾਖ ਲੈ ਜਨ ਕਉ ਮਹਾਰਾਜ, ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਸਾਨੂੰ ਬਚਾ ਲਓ, ਸਾਡੀ ਰੱਖਿਆ ਕਰੋ, ਗੁਰੂ ਦੀ ਕਿਰਪਾ ਦੇ ਪਾਤਰ ਬਣਾਓ ਸਾਨੂੰ।
1: ਹਰ ਰਸ ਨਾਨਕ ਝੋਲ ਪੀਆ,
0: ਅਸੀਂ ਵੀ ਪਰਮਾਤਮਾ ਦੇ ਨਾਮ ਦਾ ਰਸ ਚੱਖ ਸਕੀਏ। ਝੋਲ ਮਤਲਬ ਸਵਾਦ ਲੈ ਕੇ, ਪਰਮਾਤਮਾ ਦੇ ਨਾਮ ਦਾ ਰਸ ਸਾਨੂੰ ਵੀ ਆ ਸਕੇ, ਐਸੀ ਕਿਰਪਾ ਸਾਡੇ 'ਤੇ ਕਰੋ ਜੀ। ਇੱਥੇ ਸਤਸੰਗ ਜੀ ਇਹ ਵੀ ਸ਼ਬਦ ਸੰਪੂਰਨ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਦਰ 'ਤੇ ਪ੍ਰਵਾਨ ਹੋਵੇ। ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਜਿਹੜੇ ਨਾਲ ਪਾਠ ਕਰਵਾ ਰਹੇ ਨੇ, ਗੁਰਮੁਖ ਪਿਆਰੇ, ਇਹਨਾਂ ਦਾ ਵੀ ਬਹੁਤ ਧੰਨਵਾਦ। ਆਓ ਗੁਰਮੁਖਾਂ ਤੋਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਫਤਿਹ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
2: ਹਮ ਢਾਡੀ ਹਰ ਪ੍ਰਭ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਤ੍ਰੇਂਟ ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ

0: ਮਸਕ ਚ ਭੁੱਲਿਆ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਸਲ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕਿਤਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾ ਜਿਨ ਮਾਣਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਮਹਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਹਤੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਰ ਮਹਲਾ ਪਹਿਲਾ
0: ਨਾਨਕ ਗੁਰੂ ਨਾ ਚਿੱਤ ਨੀ ਮਨ ਆਪਣਾ ਸੁਚੀ ਛੁੱਟੇ ਤਿਲ ਬੁਆੜ ਜਿਉਂ ਸੁੰਝਾਈ ਅੰਦਰ ਖੇਤ ਕਿਤੇ ਅੰਦਰ ਛੁੱਟਿਆ ਕਾਹ ਨਾਨਕ ਸੋਨਾ ਫਲੀਏ ਫੁੱਲੀਏ ਬੱਪੜੇ ਤਨ ਵਿੱਚ ਸਵਾ ਪੌੜੀ ਆਪਣੇ ਆਪ ਸਜਿਓ।

0: ਸਿਰ ਵਰਜਾਏ ਮਹੱਲਾ ਦੂਜਾ।
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਹਾੜੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਆਪ ਕਰੇ ਪਰਗਾਸ, ਪੌੜੇ ਨਾਨਕ ਜੀ ਪਾਏ
0: ਲਿਖਣਾ ਵੇ ਧਰਮ ਬਹਾਲੇ ਉਤੇ ਸੱਚ ਸੱਚ ਨਿਬੜੇ, ਚੁਣ ਵਖ ਕੱਢੇ ਜਿ ਜਮਾਲਿਆ ਥਾਉ ਨ ਪੈਨ ਕੂੜਿਆਰ, ਮੂੰਹ ਕਾਲੇ ਦੋ ਚਿਕ ਚੱਲ ਨਰ ਤੇ ਸਿਜਣ ਗਏ ਹਾਰ ਗਏ ਸਿੱਠ ਗੁਣ ਬਾਲਿਆ। ਲਿਖਣਾ ਵੇ ਧਰਮ ਬਹਾਲਿਆ।

0: ਸਾਧਕ ਬੁਝਣ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਤਾਲੀ ਕਾਸੀ ਕੁਦਰਤ ਸਰਬ ਕਾ, ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਰੁਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵਿਖੈ ਵਰਤੈ ਤਾਕੋ।

ਬਸਮਣ ਬਹੁਤ ਸਿਧਾਇਆ, ਵੱਡਾ ਹੋਆ ਦੁਨੀ ਦਲ ਦਰ ਸੰਗਲ ਕਬ ਚਲਾਇਆ, ਅੱਗੇ ਕਰਨੀ ਕਿਰਤ ਬਚੀ ਹੈ ਪਹਿਲੇ ਖਾਕਰ ਸੁਣਾਇਆ, ਸੌ ਨੌ ਵੀ ਪੌਦੀ ਸੁਣਿਆ ਕਿਆ ਰੁਆਇਆ।

0: ਪੈ ਵਿੱਚ ਸਤਿਬੁੱਧ ਸੁਰਨਾਥ, ਪੈ ਵਿੱਚ ਆਡਣ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਹਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾਲ, ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ, ਲਪਟਕਿਆਂ ਕੇ ਮੁੰਦੜੇ ਲਪਟਕਿਆਂ ਕੇ ਹਾਰ, ਜਿਦਨ ਪਾਈਆਂ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗੱਲੀ ਢੂੰਡੀ ਕਥਨਾ ਕਰੜਾ ਸਾਰ, ਕਰਮ ਲੈਤਾ ਭਾਈ ਐ ਪਰ ਹਿਕਮਤ ਹੁਕਮ ਖਵਾਰ, ਪੌੜੀ ਨਦਰ ਕਰੀ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਹੁਤ ਜਨ ਪਰਮਿਆ, ਤਾਂ ਸਤਿਗੁਰ ਸਬਦ ਸੁਣਾਇਆ, ਸਤਿਗੁਰ ਜੇ ਵਡਦਾ ਤਪੋ ਨਹੀਂ।

0: ਹਰੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ ਨਾਨਕ ਮੋਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਰ ਉਡਰਾਵਾਂ ਝੱਟ ਪਾਏ ਵਿਖੇ ਲੋਕ ਸਹਿਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਾਂਝਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦਿਆਂ ਲੈ ਨਸਾ ਸੂਹੇ ਚਾੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਹੋਇਆ ਕ੍ਰਿਤਨ ਚ ਸਭ ਕੋਏ ਨੱਚ ਨੱਚ ਹੱਸੈ ਚੱਲੀ ਸੀ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ।

0: ਚੋਰਾ ਜਾਰਾ ਤੈ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਡਾ ਖਾਇ ਚੱਲੇ ਥਾਂ ਤਿਨਾ ਪੇਕਾਈ ਕਾਰ ਜਲ ਥਲ ਜੀਆ ਪੁਰੀਆਂ ਲੋਆ ਆਕਾਰਾਂ ਆਕਾਰ ਓਏ ਜੀ ਆਖੇ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁੱਤ ਸਲਾਣ ਸਚਨਾਮ ਆਧਾਰ ਸਦਾ ਆਨੰਦ ਰਹਿ ਹੈ ਦਿਨ ਰਾਤੀ ਗੁਣਵੰਤਿਆਂ ਪਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪੇ ਘੁਮਿਆਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚਾਚੜ ਪਵੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਅਪਾਇਆ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ ਸਤਿਗੁਰ ਮਿਲਿਆ ਸਦਾ ਮੁਕਤ।

ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ ਸਿਵਕ ਦੀ ਸੰਤੋਖੇ, ਜਿਨ ਸੱਚੋ ਸੱਚ ਤੇ ਆਉਣੀ।

ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾ ਲੋਆ ਮੰਡਲਾਂ ਖੰਡਾਵਰ ਪੰਡਹਾਂ ਅੰਡਜ ਜਿਰਜ ਉਤਪੁਜਾ ਖਾਣੀ ਸੇ ਤਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਨਾ ਕੀ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਾਗ ਤਿਸ ਜੋ

ਲੱਖ ਨਕੀਆਂ ਚੰਗਿਆਈਆਂ ਲਖਪਨਾ ਪ੍ਰਵਾਨ, ਲੱਖ ਤਪ ਤੀਰਥਾ ਸਹਿਜੋ ਬੇਬਾਨ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ, ਲੱਖ ਸੂਰਤੀ ਲਾ ਗਿਆਨ ਧਿਆਨ ਪੜੀਆ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਹੁਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾਨੇ ਸਨ ਪੌੜੀ ਸੱਚਾ ਸਾਹਿਬ ਏਕ ਤੂੰ।

ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜ ਗੁਰ ਸਤਿਗੁਰ ਸੱਚਾ।

ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਤ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ।

0: ਨਾ ਪਹਿਲਾਂ
1: ਲਿਖ ਲਿਖ ਪੜਿਆ ਤੇ ਤਕੜਿਆ ਭਗਤੀ ਰਥ ਪਵਿਆ ਤੇ ਤੂੰ ਲਵਿਆ ਬਹੁ ਪੇਕੀਆ ਦਹੀ ਦੁਖਦੀਆ।

ਕਰਮਾ ਬਾਰੇ ਦਰਸੋ ਨਾ ਲੈਣੀ ਕਾਉਂਦੇ ਇੱਕ ਮੂਲ ਨਾ ਬੁੱਝਣ ਆਪਣਾ ਨਾਉਂਦਾ ਅਗਣਾਏਂਦੇ ਤਾਂ ਟਾਡੀ ਕਰਨੀ ਚੀਜ਼ਾਂ ਗੁਰੂ ਸਮਝਾ ਸਕਾਏਂਦੇ।

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਰਦ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀਐ ਤੇ ਸੱਚ ਤੇਰੇ ਪਿਆਰ ਨਾਉ ਸੁਣ ਰਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਐ ਤੇ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਸ ਚੀਲੇ ਦਇਆ ਜਾਣੈ ਜੀ ਛੁੰਦਾਨ ਕਰੇ। ਸੱਚ ਤਾਂ ਪਰਜਾਣੀਐ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬੈਰ ਹੈ ਕਰੇ ਨਿਵਾਸ। ਸਾ ਸਭਣਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ।

0: ਐ ਵਿੱਚ ਕੁੰਭ ਚੜਾਈਐ ਸਰਮ ਪਾਹ ਤਨ ਹੋਏ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੁਇ ਰਾਜਾ ਮੈਂ ਤਾਂ ਕੂੜਵਾ ਸਕਦਾ, ਕਾਮ ਨੀ ਮਦਦ ਪੁੱਛੀਐ ਬਹਿ ਬਹਿ ਕਰੀ ਵਿਚਾਰ। ਅੰਧੀਰ ਯੁਕਤ ਗਿਆਨ ਵਿਹੋਣੇ ਪਾਏ ਪ੍ਰੇਮ ਮੁਰਦਾਰ, ਗਿਆਨੀ ਨੱਚੇ।

ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜਾ ਕਰੀ ਪਿਆਰ ਧਰਮੀ ਧਰਮ ਕਰੀ ਗਵਾਵੈ ਮੰਗੈ ਮੁਖ ਦੁਆਰ ਜਦੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹਲਾ।

ਹੱਥ ਗੁਰ ਪਰਥਾਸ ਕਾਚੀ ਦੇ ਮੋਹਨ ਬਾਂਦੀ।

0: ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ
1: ਰੰਚ ਕਰੇਤ ਖੇਤ ਤਾਂ ਨਿਰਮਤ ਦੁਰਲੱਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਪੰਦਪ ਬੋਚਨ ਕੇ ਸਭ ਸੂਝ ਪਰੇ ਭਰਤ ਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖੰਭ ਜਰੀ ਰੇ ਕੁਨਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਕਰੇ ਕਰ ਕਹਿ ਲਿਓ ਕਿਰਪਾਲ ਕਿਰਪਾ ਨਿਤ ਨਾਨਕ ਕਾਠ ਪਰਮ ਪਰੇ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾਮਗਨਾ ਸੰਪਦੋਲ ਝੋਲ ਸੰਗ ਚੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸੋ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰਗ ਮਮ ਅੰਕਰ ਬੀਤਦ ਆਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
0: ਦੇਹ ਨੰਗੇ ਨਨੇ ਨਨੀਤਾ ਮਾਇਆ ਮਤ ਕਹਾਂ ਲੋ ਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਹਦੇ ਨਾ ਵਿਚਾਰੋ ਰੱਥ ਨ ਆਸਨ ਗਤ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰ ਨ ਵੀਰ ਨ ਮੀਰ ਨ ਖਾਨਮ ਸੰਗ ਨ ਕਉ ਦਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਵਿਕਾਰ ਦਹੁ ਕਰ ਚਾਰੋ ਮਿੱਤਰ ਨ ਪੁੱਤਰ ਕਰਤਰ ਸਾਜਣ ਸਾਖ ਉਲਟਤ ਜਾਤ ਬਿਰੰਕੀ ਸ਼ਾਰ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਹੇ ਭਗਵੰਤ ਕਿਰਪਾ ਕਰ ਤਾਰੋ
2: ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੀ ਪਾਵਨ ਪਾਵਨ ਪੂਰਕ ਮਾਵਨ ਇਹ ਵਿਦ ਕਰਤ ਔ ਤੰਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਧਾਰੀ ਪਸ ਪੰਖੀ ਬਿਰਖ ਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਕਿਨ ਪਲ ਚਸਾ ਨਾਮਨੀ ਸਿਮਰਿਉ ਹਿੰਨਾ ਨਾਥ ਪ੍ਰਾਨ ਪਾਸਾਰੀ ਖਾਣ ਪਾਨ ਮੀਠਸ ਭੋਜਨ ਅੰਤ ਕੀ ਵਾਰ ਓਤ ਕਤ ਖਾਰੀ ਨਾਨਕ ਸੰਤ ਚਰਨ ਸਹੁਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
3: ਬ੍ਰਹਮਾ ਦਿਕਸ਼ਿਤ ਸੰਤ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਪੁੰਤਾਵਤ ਸਿੱਧ ਮਨੁੱਖਿਆ ਦੇਵ ਅਰਦਾਨ ਇੱਕ ਤਿਲ ਤਾਕੋ ਮਰਨ ਨ ਪਾਵਤ ਪ੍ਰਿਆ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ ਸਮਾਵਤ ਇਸੇ ਤਿਆਗ ਆਨ ਕੋ ਜਾਚਾ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ।

ਆਵਤ ਬਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਏ ਮਹਾ ਬਿਖਿਆ ਕੋ ਪਰ ਧਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ

प्रेम भगत उदरे से नानक कर कृपा।

0: ਸਭ ਦਾਤਾ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤ ਰੇਣ ਜੇ ਲਗ ਭੌਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦਿਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲੇ ਚਿਰਾਗ ਹੈ ਦਿਆਰ ਮੈਂ ਸਭ ਗੱਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਦੇ ਬਸਾਵੋ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ
2: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨੇ ਨਾਨਕ ਗੁਰ

ਜਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹੱਲਾ ਜਿਸ ਮਨੁੱਖ ਪਹਿ ਕਰਾ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧ

ਜਿਸ ਮਨੁੱਖ ਪਹਿ ਕਰਾਂ ਬੇਨਤੀ, ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨੇ ਭਉ ਸਾਗਰ ਤਰਿਆ।

तत मान महत जस काटा। अरे

कित ही काम नाया।

तिस संग मन बांछत फल पाया।

0: ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਬੜਾ ਪੁਸਤਕ ਸੰਧਿਆ ਬਾਦੰ ਸਿਲਪੁਚ ਬਗਲ ਸਮਾਧੰ ਮੁਚੂੜ ਵਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਤੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਿਸ਼ਚੋ ਤਿਆਵੈ ਵੜ ਸਤਿਗੁਰ ਵਾਟ ਨਾ ਪਾਵੈ ਪੌੜੀ।

0: ਅਨਸੁਮਾਨ ਸਨਾਨ ਕਾ ਜੋ ਗਲ ਚਲੇ ਪਾਏ ਚੌਕੜ ਮੁਲਨ ਆਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਤੇ ਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਗੀਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹ ਤੱਤੀਏ ਬਾਹਮਣ ਮਟਿਆਏ ਕੋਈ ਬਕਰਾਰੇ ਨਖਾਇਆ ਸਭ ਕੁ ਆਖੇ ਪਾਏ ਓਏ ਪੁਰਾਣਾ ਸੁੱਟੀਐ ਕਿਰਪਾਈਐ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ

0: ਦਰਗਾਹ ਅੰਦਰ ਪਾਈਏ ਤਗਨਾ ਤੂੰ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਪਲ ਕੇ ਥੁੱਕ ਭਵੈਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਇੱਤੀ ਵਿਤ ਗਾ ਪੇਵਤੈ ਪਟ ਤਗੈ ਅਵਰਾ।

ਸੁਣ ਵੇਖੋ ਲੁਕਾ ਉਗੜਾਣ ਮਨੰਧਾ ਨਾਮ ਸੁਜਾਨ ਪੁੜੀ ਸਾਹਿਬ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੈਗਾ ਪ੍ਰਵਾਨ ਤਾਂ ਕਿਸਮੈ ਤਾਂ ਮਹਿਲ ਪਾਏ ਸੀ ਕਿਸਮ ਭਾਵੇਂ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਜ ਹੈ ਪੈਂਦਾ ਜਾਏ ਸੀ ਪੈਂਦਾ ਜਾਏ ਸੀ ਪੈਂਦਾ ਜਾਏ ਸੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹੀ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ

ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਨੀ ਸਿਰ ਸਿਰ ਤੰਦੇ ਲਾਏਂਦਾ ਨਾ ਕੋ ਪੱਠੇ ਜੇਕਰ ਸੁਲਤਾਨ ਨਾ ਕਹੋ ਕਰਾਏਂਦਾ।

0: ਧੋਏ ਮਹੱਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜੇ ਮਾ ਸੁਤਕ, ਅੱਖੀ ਸੁਤਕ ਵੇਖਣਾ ਪਰਤੈ ਪਰਤਨ ਰੂਪ, ਕੰਨੀ ਸੁਤ ਕੰਨ ਪੈ ਲਾਇਤ ਬਾਰੀ ਖਾਏ, ਨਾਨਕ ਸਾਇ ਆਦਮੀ ਬਤੇ ਜੰਪੁਰ ਜਾਏ। ਮਹਲਾ ਪਹਿਲਾ।
0: ਸਭ ਸੁਤਕ ਪਰਮ ਹੈ ਦੂਜੇ ਲਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸਮਾਏ, ਨਾਨਕ ਜਿਨੀ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਪੜ।
1: ਸਤਿਗੁਰ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਨਦ ਨਦਰੀਆਂ ਆਈਆਂ, ਜਾਤ ਸਪਾਣਾ ਤਾਂ ਮਨ ਵਸਾਈਆਂ ਕਰੋ।

0: ਮਹੱਲਾ ਪਹਿਲਾ
1: ਪੜ ਜੰਮੀਐ ਪੜ ਨਿਮੀਐ ਪੜ ਬੰਗਣ ਪਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ।

ਇੱਕੋ ਸੱਚਾ ਸੋਏ। ਜਿੱਦ ਮੁਕਸਦਾ ਸਲਾਈ ਐ ਅਗਰ ਤਿਚਾਰ, ਨਾਨਕ ਤਿਮ ਕੁਜਲੇ ਜਿੱਦ ਸੱਚੇ ਦਰਬਾਰ। ਪੜੀ ਸਭ ਆਪੇ ਆਪਣਾ, ਜਿਸ ਨਾਲੀ ਸੋ ਚੁਣ ਕੱਢੀਏ ਕਿਤਾਬ ਆਪਣਾ, ਆਪੇ ਹੀ ਲਿਖਾ ਸੰਡੀਆ ਜਰਣ ਨਹੀਂ ਹੱਥ ਜਗ ਤਾਂ ਕਾਇਤ ਘਰ ਬਹੰਡੀਏ ਮੰਦਾ ਪਸਨਾ ਕੀਏ। ਪੜ ਅੱਖਰ ਹੋ ਬੁਝੀਏ ਮੂਰਖ ਹੈ, ਨਾਲ ਲੁਜੀਏ ਨਾਲ ਲੁਜੀਏ ਨਾਲ ਲੁਜੀਏ। ਗੁਰ

ਆਪਣਾ ਆਪੇ ਸਵਾਰੀ ਹੈ।

0: ਜੇ ਲੇਖੈ ਵਰਤੈ ਸੋ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਪੜ ਜਿੱਥੇ ਸਪਾਈਏ।

0: ਜਿਸਨੂੰ ਲਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੁਖਵੈ ਮੁੱਕ ਕਿਆ ਵਾ ਬੀਜੇ ਬਿਖ ਮੰਗੈ ਅੰਮ੍ਰਿਤ ਬਿਖ ਹੁਣ ਆਓ।

0: ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸਿੱਧੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿੱਖ ਵਿਗਾਸ ਮਹੱਲਾ ਦੂਜਾ।
1: ਲਾ ਲਿਆਣੇ ਦੋਸਤੀ ਬੜਾ ਰੁਸਿਓਨੇ ਹੋ, ਪਾਣੀ ਅੰਦਰ ਲੀਕ ਜਿਉ, ਦਿਸਦਾ ਥਾ ਉਹਨਾ ਪਿਓ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ, ਆਣਸ ਕਰਾਸ ਜੇ ਕਾ ਚੰਗੀ ਕਰੇ, ਦੂਜੀ ਪੀਵੇ ਰਸ ਪੌੜੀ ਚੱਕ ਲਗੇ ਚੱਕਰੀ। ਜੇ ਚੱਲੇ ਕਸਮੈ ਪਾਏ ਅੰਮ੍ਰਿਤ ਸਵਾਗਰੀ, ਉਹ ਵੱਜੋ ਪਿਦੂਣਾ ਖਾਏ ਕਸਮ ਕਰੇ ਬਰਾਬਰੀ। ਫਿਰ ਗੈਰਤ ਅੰਦਰ ਆਏ ਜਗ ਵਾਲਾ ਗਲਾ, ਪੌੜਾ ਕਾਏ

0: ਲੱਗੇ ਚਾਕਰ ਜੇ ਚੱਲੇ ਖਸਮੇ ਪਾਏ ਹੁਰਮਤਿ ਅਗਲੀ ਵਜੋ ਵਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕੇ ਇਹ ਸਵਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿਹੜਾ ਅੰਤਰ

0: ਜੋ ਮਿਲੇ ਮਹਲਾ ਦੂਜਾ।
1: ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਹਾਂ ਜਿਸੇ ਤੀ ਖਸਮ ਸਮਾਏ ਪੜੇ, ਨਾਨਕ ਕਦਰ ਜਾਪਣੀ।

0: ਖਾਤਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਇ ਪਿਰਖ ਆਪ, ਇਸ ਵੀ ਜਨ ਤੂੰ ਪਾਇ ਕੈ ਦੇਖੇ ਤਪ ਥਾਪ, ਕਿਸ ਨੂੰ ਕਈ ਨਾਨਕਾ। ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੜੀ ਵੱਡੀ ਕੀ ਵੜਿਆ ਜਾਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਦਰ ਕਰੀਮ ਦੇ ਜਿਲ ਜਗ ਸੰਭਾਏ, ਸਾਈ ਕਾਰ ਕਮਾਵ ਨਿਦਰ ਚੋਟੀ ਜਿਨੇ ਪਾਏ, ਨਾਨਕ ਏਕੀ ਬਾਰੀ ਹੁਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ।

ਬੜੀ ਬੜੀ ਵੱਡਾ ਭਾਰ ਤੇਰਾ ਮਰਤਬਾ, ਰੰਗ ਬਰੰਗਾ ਦੇਖਣਾ ਜਪਣ ਕਰਤਬਾ, ਜੀ ਆਮਦਰ ਜੀ ਸਭ ਤੋਂ ਜਾਣਦਾ, ਸਭ ਤੇਰਾ ਬਸ ਤੇਰਾ ਘਰ ਭਲਾ, ਤੇਰੇ ਕਰਨਾ ਤੇ ਵਧਾਈ ਤੁਧ ਕਰ, ਮਨ ਮੱਤਾ ਤੇ ਜਪਣਾ ਬਜਰ, ਸਰਬ ਕਲਾ ਪਰ ਦਿਸ ਹੈ ਜਤਕਤਾ, ਅਣਕ ਦਾ ਸੰਦਸ ਤੇ ਆਗੇ ਭਿੰਨ ਬਤਾ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।

ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਵੀ ਉਹਨਾਂ ਦੀ ਪ੍ਰਵਾਨ ਨਹੀਂ ਹੁੰਦੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ।

ਬੇਰੀਆਂ ਵੀ ਦੁੱਧ ਦੇਣ ਤੋਂ ਹਟ ਗਈਆਂ ਨੇ, ਮੇਰਾ ਘਰ ਨਰਕ ਬਣ ਗਿਆ ਏ। ਬਾਬਾ ਜੀ ਪੁੱਛਣ ਲੱਗੇ, ਕਿਉਂ ਬਈ, ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਏ? ਕਹਿਣ ਲੱਗਾ ਬਾਬਾ ਜੀ, ਬਾਪੂ ਤਾਂ ਮੇਰਾ ਗੁਜ਼ਰ ਗਿਆ ਏ, ਮਾਂ ਮੇਰੀ ਹੈ, ਉਹਨੇ ਦੋ ਪ੍ਰਸ਼ਾਦੇ ਛਕਣੇ ਹੁੰਦੇ ਨੇ, ਦੇ ਛੱਡਦਾ ਹਾਂ। ਬਾਬਾ ਜੀ ਇਹਦੀਆਂ ਗੱਲਾਂ ਤੋਂ ਤਾੜ ਗਏ ਕਿ ਇਹ ਮਾਂ ਦੀ ਸੇਵਾ ਨਹੀਂ ਕਰਦਾ।

ਗਿਆ ਸੀ। ਅੱਜ ਮੈਨੂੰ ਕਿਸੇ ਦੱਸ ਦਿੱਤਾ ਏ ਕਿ ਮਾਂ ਬਾਪ ਰੱਬ ਦੀ ਜਗ੍ਹਾ ਹੁੰਦੇ ਨੇ। ਤੂੰ ਮੇਰਾ ਰੱਬ ਹੈ, ਮੈਂ ਤੇਰੀ ਸੇਵਾ ਕਰਿਆ ਕਰਾਂਗਾ। ਦੁੱਧ ਛਕ ਲੈ, ਪਹਿਲਾਂ ਤੂੰ ਛਕ, ਬਾਅਦ ਵਿੱਚ ਮੇਰੇ ਬੱਚੇ ਛਕਣ।

ਇਹ ਜਿਹੜਾ ਆਪ ਦੀ ਇਤਿਹਾਸ ਬਾਣੀ ਸਰਵਣ ਕਰ ਰਹੇ ਹੋ ਨਾ, ਮਾਂ ਪਿਓ ਦੇ ਉਪਕਾਰ ਵਿਚਾਰੇ, ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਦੀ ਰਚਨਾ।

ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3660 ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ज्ञान कहो नानक सुन रे मना, मुक्त ताहे तजान। वाहिगुरु जी का खालसा, वाहिगुरु जी की फतेह। परम सन्मान योग चवर शतर तख दे मालिक, जुगह जुग अटल साहिब श्री गुरु ग्रंथ साहिब सची पातशाह महाराज जी दे पावन पवित्र हजूरी आशीष, और आप समूह संगत जो अपने अपने मुकाम टिकाने घरां विच बैठ के नेता प्रति नवम गुरुदेव सतगुरु गुरु तेग बहादुर साहब जी महाराज हजूर दे अमृत बचन सरवण कर रहे हो। अज तीन श्लोकां दा पाठ आपां ने कीता है, पावां इन्हां दी विचार आपां दो दिनां विच करांगे, पर करन एक है, इस करके पाठ तिन्हां श्लोकां दा ही आपां कर दित्ता है। आओ आप जी आसीस बख्शो। जदों कीर्तन सुनिए उस वक्त यतनिक करिए, पावां के ओ फीलिंग जां ओ अंदर दा टिका जो संगत विच है ओ नहीं वर्त सकदा, पर फिर भी जे अपनी सुरत नूं फुरनिया तो छंड के सिर्फ शब्द विचार वल आपां रखांगे ते मैनूं पूरा भरोसा है कि शब्द जां गुरु नानक साहिब दी रहमत केवल शरीरां तक सीमित नहीं, इह शब्द इह नाम इह बाणी उत्थे रहमत वरतांदी है जिथे साडे तन ने भी नहीं जाण। जिवें असीं पाठ करने आ कि गुर का बचन बसै जी नाले, आप दूर बैठे भी आसीस बख्शो। इस नूं भावना सहित आपां देखिए सुनिए। विचार दी आरंभता तो पहला बड़े अदब सत्कार नाल कोई रसना विरवी वांझी ना रहे उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। अज दे इन्हां तीन श्लोकां दे अंदर गुरु तेग बहादुर महाराज जी ने उस परम अवस्था दा जिक्र कीता है कि जो इस अवस्था विच रूह विचरदी है उसनू भगवान दी मूर्त परमात्मा दा स्वरूप क्या है। इन्हां श्लोकां दे अखरी अर्थ पहला ने सुख दुख जह परसै नहीं, ਇਹ ਸ਼ਬਦ ਅਸੀਂ ਬੜੀ ਵਾਰੀ ਵਰਤਨੇ ਪਿਆ ਸੁਖ ਔਰ ਦੁੱਖ। ਇਸ ਦੀ ਵਿਚਾਰ ਵੀ ਆਪਾਂ ਕਰਾਂਗੇ ਕਿ ਕਿਸ ਢੰਗ ਨਾਲ ਸੁਖ ਔਰ ਦੁੱਖ ਹੈ। ਹਜ਼ੂਰ ਕਹਿੰਦੇ ਸੁਖ ਦੁੱਖ ਜਿਹੇ ਪਰਸ ਹੈ, ਪਰਸਨ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ, ਪ੍ਰਭਾਵ ਪਾਉਣਾ ਸੁਰਤ ਉੱਤੇ, ਮਨ ਉੱਤੇ, ਦਿਲ ਉੱਤੇ। ਹਜ਼ੂਰ ਕਹਿ ਰਹੇ ਨੇ ਜਿਸ ਬੰਦੇ ਦੇ ਉੱਪਰ, ਜਿਸ ਪਾਵਨ ਪਵਿੱਤਰ ਰੂਹ ਦੇ ਉੱਤੇ ਨਾ ਸੁਖ ਉਹਦੇ ਅੰਦਰ ਨੂੰ ਸਪਰਸ਼ ਕਰਦਾ ਤੇ ਨਾ ਦੁੱਖ ਉਹਦੇ ਅੰਦਰ ਨੂੰ ਛੂੰਹਦਾ। ਸੁਖ ਦੁੱਖ ਜਿਹ ਪਰਸੈ ਨਹੀਂ, ਤੇ ਹੋਰ ਕਿਹੜੀਆਂ ਚੀਜ਼ਾਂ ਨਹੀਂ ਛੂੰਹਦੀਆਂ? ਲੋਭ ਲਾਲਚ ਨਹੀਂ ਉਹਦੇ ਅੰਦਰ ਨੂੰ ਛੂਹ ਰਿਹਾ, ਪ੍ਰਭਾਵਿਤ ਨਹੀਂ ਕਰ ਰਿਹਾ। ਮੋਹ ਆ ਮਮਤਾ ਮੋਹ ਵੀ ਉਹਦੇ ਤੇ ਅਸਰ ਨਹੀਂ ਕਰ ਰਿਹਾ। ਤੇ ਤੀਸਰਾ ਸ਼ਬਦ ਵਰਤਿਆ ਗੁਰਦੇਵ ਨੇ ਅਭਿਮਾਨ। ਅਭਿਮਾਨ ਦਾ ਅਰਥ ਹੰਕਾਰ ਕਹਿ ਲੋ, ਹਉਮੈ ਕਹਿ ਲੋ, ਈਗੋ ਕਹਿ ਲੋ। ਹਜ਼ੂਰ ਕਹਿੰਦੇ ਨੇ ਜਿਸ ਸਰੀਰ ਦੇ ਉੱਤੇ, ਜਿਸ ਸੁਰਤ ਦੇ ਉੱਤੇ, ਜਿਸ ਮਨ ਦੇ ਉੱਤੇ ਆ ਪੰਜ ਚੀਜ਼ਾਂ ਅਸਰ ਨਹੀਂ ਕਰਦੀਆਂ, ਪੰਜ ਹੀ ਹੋ ਗਏ ਜੀ, ਦੁੱਖ ਸੁਖ ਲੋਭ ਮੋਹ ਤੇ ਅਭਿਮਾਨ, ਜਿਸ ਉੱਪਰ ਇਹ ਪੰਜ ਚੀਜ਼ਾਂ ਦਾ ਪ੍ਰਭਾਵ ਹੀ ਨਹੀਂ, ਉਹਦੇ ਅੰਦਰ ਨੂੰ ਛੂੰਹਦੀਆਂ ਨੇ। ਪਰ ਇੱਥੇ ਇੱਕ ਬੜੀ ਬਰੀਕ ਗੱਲ ਹੈ, ਇੱਥੇ ਪਰਸੈ ਕਿਹਾ ਹੈ, ਇਹ ਨਹੀਂ ਕਿਹਾ ਉਹਦੇ ਤੇ ਆਉਂਦੀਆਂ ਨੇ। ਇਹ ਅਸੀਂ ਵਿਚਾਰਾਂਗੇ ਅੱਗੇ।
दुख सुख दुख जय परसा नहीं, लोभ मोह अभिमान ते महाराज ओ कैसा है। हजूर केंद ने कहो नानक सुन रे मना, केंदने खे मेरे मना। धन गुरु तेग बहादुर साहब केंदने सुनो मेरी गल, ओ पता है कौन है। सो सो दर्थ ओ मूरत दा अर्थ तस्वीर स्वरूप, ते भगवान दा अर्थ परमेश्वर। के जिस ऊपर सुख दुख लोभ मोह ते अभिमान हंकार ओदे अंदर नू शो नहीं रहा, गुरु तेग बहादुर कहिंदे आ परमात्मा दे दीदार करने नहीं, रब दी मूरत देखनी है, परमात्मा दा स्वरूप देखना है ते ओदे वल देख। के सुख दुख जय परसै नहीं, लोभ मोह अभिमान, कहो नानक सुन रे मना, सो मूरत भगवान। उस तो अगे उस तत निंदिया नाहे जेह, जिस उत्ते ना ता उस तत असर कर दी, ना उदे ऊपर कोई निंदिया प्रभाव पारी है। महाराज केंदने उस तत निंदिया नाहे जेह, कंचन कंचन दा अर्थ सोना, लोह लोह दा अर्थ लोया, कंचन लोह समान समान दा अर्थ बराबर। एदा फिर बिनती के जेड़ा निंदिया ते उस्तत नूं बराबर जान लेंदा है, उस्तत होवे ते फुल्या नहीं समांदा, ते निंदिया होवे अपना सिर सट के हीनता विच नहीं चला जांदा। ओदे सामने लोहा ते सोना, सच ए वे कहना बहुत सौख है। जदों अज ये शब्द मैं विचार रहा सा, मन सी मन च आया सी मना अर्थ कर देंगे, पर किन्नी उच्ची अवस्था है जिहड़ी गुरु तेग बहादुर साहब अज कह रहे ने। ते केवल हजूर ने क्या नहीं, ओना ने ते ओना दे समुचे परिवार ने इस उच्ची अवस्था नू मान के लोका सामने दसी, ओना ने अपने जीवन च दे अर्थ कीते। हजूर कहिंदे ने उस्तत निंदिया नाहे जी, जिदे ऊपर उस्तत ते निंदिया दा कोई असर नहीं। कंचन लोहो समान सोने तू ते लोहे नू एक बराबर जानदा है, कहो नानक सुन रे मना, मेरे मना तू सुन। मुक्त ताहे तै जान, लोक मरण तो बाद मुक्ति दी बात करदे ने, ऐ मेरे मना जे जिउंदे जी किसे नूं मुक्त देखना है ते फिर इहो जी सुरत वाले दे दीदार कर। तीसरा बचन हरख सोग, इत्थे हरख दा अर्थ खुशी प्रसन्नता ते सोग दा अर्थ गमी। महाराज कहिंदे हरख सोग जाकै नहीं, जिस दे अंदर ना ता खुशी वेख के ओ हंकार च जांदा है, ते प्यारियो ना ओ गमी देख के अपना सिर सटदा। के उस दी सुरत खुशी और गमी उस दा प्रभाव ही नहीं कबूल दे। हर के सोग महाराज कहिंदे जाकै नहीं, वैरी मीत समान, ओदी सुरत विच ना कोई वैरी है ना कोई मित्र है। सच ए वे के जेड़ा ओदे नाल वैर कमांदा है ओनू देख के कदी ईरखा वाला ख्याल नहीं पैदा करदा, ते जेड़ा ओदा मीत मित्र है ओनू देख के हकीकत ए वे कदी ओदे प्रति मोह वाले फुरने नहीं बना। हरक सोग जाकै नहीं, बैरी मीत समान, कहो नानक सुन रे मना, मुकत ताहे तै जान, हे मेरे मना तू सुन। एको जी अवस्था वाले जेड़े गुरमुख ने, जेड़िया रूहां ने मेरे मना, ओ जिउंदे जी मुकत ने। ए है अज दे तीन शलोक जिन्हां दी असी विचार दो दिनां विच मुकम्मल करनी मेरे मन सी कल, के एक दिन दे विच ही। फिर कई सुगिरद सज्जना वल्लों सलाह सी के काली ना करियो, यतन करो के टेक के जिवें विचार चल रही है ते आपां उस ढंग नाल चलीए। पहला श्लोक है जिस दे अर्थ असी अज विचार करनी है, ओ हजूर दा बचन है सुख दुख जै परसै नहीं, लोभ मोह अभिमान, कहो नानक सुन रे मना, सो मूर्त भगवान। एक ता इन्हां तिन्ना श्लोकां दे प्रकरण नूं ध्यान नाल रख के तुरियो। एक शब्द है सुख, दूसरा है अस उस्तत, ते तीसरा है खरख। मैं तिन्ना श्लोकां दी गल कर रहा। पहला है सुख,
ਜਦੋਂ ਬੰਦੇ ਨੂੰ ਸੰਸਾਰੀ ਸੁੱਖ ਮਿਲਦਾ ਉਦੋਂ ਵੀ ਫੁੱਲਿਆ ਨਹੀਂ ਸਮਾਂਦਾ। ਦੂਸਰੇ ਸ਼ਲੋਕ ਵਿੱਚ ਉਸਤਤ, ਮੈਂ ਤਿੰਨਾਂ ਨੂੰ ਇਕੱਠੇ ਲਿਆ ਜੇ, ਜਦੋਂ ਬੰਦੇ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਸੱਚੀ ਮੁੱਚੀ ਉਦੋਂ ਵੀ ਫੁੱਲਿਆ ਨਹੀਂ ਸਮਾਂਦਾ। ਤੇ ਹਰਖਦਾਰ ਤੇ ਖੁਸ਼ੀ, ਜਦੋਂ ਇਨਸਾਨ ਦੇ ਕੋਲ ਜ਼ਿੰਦਗੀ ਚ ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ, ਦੁਨਿਆਵੀ ਛਿਨ ਭੰਗਰ ਥੋੜ ਚਿਰੀ, ਸੱਚ ਉਸ ਖੁਸ਼ੀ ਨੂੰ ਵੇਖ ਕੇ ਵੀ ਬੰਦਾ ਕਈ ਵਾਰੀ ਉਸ ਪਰਮ ਸੱਤ ਨੂੰ ਭੁਲਾ ਕੇ ਹੰਕਾਰੀ ਹੋ ਜਾਂਦਾ। ਇਹ ਤਿੰਨ ਸ਼ਬਦ ਸੁੱਖ, ਉਸਤਤ ਤੇ ਹਰਖ। ਹੁਣ ਇਸ ਦੇ ਵਿਪਰੀਤ ਕੀ ਹੈ? ਦੁੱਖ, ਨਿੰਦਿਆ ਤੇ ਸੋਗ। ਫਿਰ ਸੁਣਿਓ, ਤਿੰਨਾਂ ਦੇ ਇਕੱਠੇ ਹੋ ਗਏ, ਸੁੱਖ, ਉਸਤਤ ਤੇ ਹਰਖ। ਇਸ ਵਕਤ ਮਨ ਦੀ ਬਿਰਤੀ ਕੁਝ ਹੋਰ ਹੁੰਦੀ ਹੈ, ਦੁੱਖ, ਸੋਗ ਤੇ ਨਿੰਦਿਆ, ਜਾਂ ਦੁੱਖ, ਨਿੰਦਿਆ ਤੇ ਸੋਗ। ਜਦੋਂ ਇਹ ਵਰਤਦਾ ਸੱਚ ਏਵੇ, ਉਦੋਂ ਬੰਦੇ ਦੇ ਅੰਦਰ ਦੀ ਸੁਰਤ, ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਅਸੀਂ ਪਹਿਲਾਂ ਬਚਨ ਲਿਆ, ਸੁੱਖ ਦੁੱਖ ਜਿਹੇ ਪਰਸ ਹੈ ਨਹੀਂ। ਇੱਥੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਇੱਥੇ ਸੁੱਖ ਦੀ ਜਦੋਂ ਆਪਾਂ ਗੱਲ ਕਰਾਂਗੇ, ਅੱਗੇ ਵੀ ਆਉਣੇ ਨੇ ਬਚਨ, ਉਹਦੇ ਅੰਦਰ ਸੁੱਖ ਤੇ ਦੁੱਖ ਪਾਉਂਦਾ ਨਹੀਂ। ਪਰ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਨਹੀਂ ਕਰਾਂਗੇ। ਫਿਰ ਸੁਣੋ, ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਦੇ ਅੰਦਰ ਸੁੱਖ ਹੀ ਨਹੀਂ ਪਰਸਦਾ, ਦੁੱਖ ਹੀ ਨਹੀਂ ਪਰਸਦਾ। ਪਰ ਜੇ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਕਰਾਂਗੇ, ਰੂਹਾਨੀ ਸੁੱਖ ਕਰਾਂਗੇ, ਅਰਥ ਨਹੀਂ ਹੋਣਗੇ। ਜੇ ਰੂਹਾਨੀ ਸੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦਾ ਪਿਆ, ਤੇ ਫਿਰ ਬੰਦੇ ਦੀ ਅਵਸਥਾ ਕਿਵੇਂ ਬਣੇਗੀ? ਇੱਥੇ ਸੁੱਖ ਦਾ ਅਰਥ ਹੈ ਦੁਨਿਆਵੀ ਸੁੱਖ। ਰੂਹਾਨੀ ਸੁੱਖ ਤਾਂ ਧੁਰ ਅੰਦਰ ਸਮਾ ਜਾਂਦਾ ਹੈ, ਸਪਰਸ਼ ਦੀ ਗੱਲ ਛੱਡੋ, ਪੂਰੇ ਸਰੀਰ ਵਿੱਚ ਚੜ ਜਾਂਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ। ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਮੈਨੂੰ ਪਰਮਾਤਮਾ ਨੇ ਸੁੱਖ ਦਿੱਤਾ, ਮਾਈ ਮੇਰੇ ਮਨ ਕੋ ਸੁੱਖ। ਪਰ ਇੱਥੇ ਤਾਂ ਕਹਿ ਰਹੇ ਨੇ ਸੁੱਖ ਦੁੱਖ ਜੈ ਪਰਸੈ ਨਹੀਂ। ਇਸ ਕਰਕੇ ਥੋੜਾ ਜਿਹਾ ਵੇਰਵਾ ਦੇਣ ਲਈ, ਇਸ ਸੁੱਖ ਦਾ ਸੰਬੰਧ ਇੰਦਰਿਆਵੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਪਦਾਰਥਵਾਦੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਦੁਨਿਆਵੀ ਸੁੱਖ ਹੈ। ਹੁਣ ਅਗਲਾ ਸ਼ਬਦ ਹੈ ਦੁੱਖ। ਸਿਰਫ ਥੋੜੇ ਜਿਹੇ ਦੇ ਅਰਥ ਦੋ ਪੱਖਾਂ ਨਾਲ, ਇੱਕ ਦੁੱਖ ਹੈ ਜਿਹੜਾ ਨਾਮ ਤੋਂ ਵਿਛੜ ਕੇ ਬੇਮੁਖਤਾਈ ਵਿੱਚੋਂ ਲੱਗਦਾ ਹੈ। ਫਿਰ ਸੁਣਿਓ ਇਸ ਬੇਨਤੀ ਨੂੰ, ਇੱਕ ਦੁੱਖ ਹੈ ਜਿਹੜਾ ਨਾਮ ਨੂੰ ਭੁੱਲ ਕੇ, ਜਿਹਨੂੰ ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇੱਕ ਉਹ ਦੁੱਖ ਹੈ। ਇੱਕ ਦੁੱਖ ਹੈ ਕਿ ਬਿਰਹਾ ਵਿੱਚ ਆ ਕੇ, ਬੈਰਾਗ ਵਿੱਚ ਆ ਕੇ, ਮਹਿਬੂਬ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਦਿਨ ਰਾਤ ਉਹਦੀ ਯਾਦ ਵਿੱਚ ਜੁੜ ਜਾਣਾ, ਪਿਆਰਿਓ ਉਹ ਦੁੱਖ ਹੈ। ਪਰ ਇਹ ਉਹ ਦੁੱਖ ਨਹੀਂ, ਉਹ ਰੂਹਾਨੀ ਦੁੱਖ ਅੰਦਰ ਨੂੰ ਜਦੋਂ ਪੋਂਦਾ ਹੈ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਚਿੰਤ ਖਟੋਲਾ, ਅੱਗੇ ਉਹਨਾਂ ਕਿਹਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੀ ਵੇਖ। ਉਹ ਦੁੱਖ ਅਸਲ ਚ ਉਹ ਉਸ ਦੁੱਖ ਵਿੱਚੋਂ ਇੱਕ ਸੁੱਖ ਨਿਕਲਦਾ। ਫਿਰ ਮੈਂ ਅਰਜ ਕਰਾਂਗਾ, ਇਹ ਦੁੱਖ ਹੋਵੇ ਜਿਹੜਾ ਪਰਮੇਸ਼ਵਰ ਨੂੰ ਭੁੱਲ ਕੇ ਸੰਸਾਰੀ ਵਾਪਰਦਾ, ਸੁੱਖ ਦੇ ਵਿਪਰੀਤ ਜਿਹੜਾ ਦੁੱਖ ਮਿਲਦਾ। ਪਰ ਜਿਹੜਾ ਉਹ ਦੁੱਖ ਹੈ ਬੈਰਾਗ ਵਾਲਾ, ਸੂਝਵਾਨ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਸਨ ਕਿ ਪ੍ਰਸੂਤ ਦੀ ਪੀੜਾ ਮਾਂ ਬੱਚੇ ਨੂੰ ਜਨਮ ਦਿੰਦੀ ਤੇ ਉਸ ਲਈ ਉਹ ਪੀੜਾ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੈ। ਜਿਵੇਂ ਉਹ ਦੁੱਖ ਉਹ ਪੀੜਾ ਅੱਤ ਦੀ ਦੁਖਦਾਈ ਹੈ, ਸੱਚ ਇਹ ਵੇ ਕਿ ਜਿਹਨੇ ਪ੍ਰਸੂਤ ਦੀ ਪੀੜਾ ਦਾ ਦੁੱਖ ਜਰ ਲਿਆ, ਉਹਦੀ ਕੁੱਖ ਵਿੱਚ ਔਲਾਦ ਸੰਤਾਨ ਰੂਪੀ ਲਾਲ ਖੇਡਦਾ ਹੈ। ਜਿਹਨੇ ਰੱਬ ਦੇ ਬਿਰਹਾ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲਿਆ, ਉਹਦੇ ਹਿਰਦੇ ਦੇ ਵਿੱਚ ਆ ਕੇ ਭਗਵਾਨ ਵਰਤਦਾ ਹੈ। ਇਸ ਕਰਕੇ ਬੇਨਤੀ, ਪਹਿਲਾਂ ਤਾਂ ਇਸ ਦੁੱਖ ਸੁੱਖ ਦਾ ਵੇਰਵਾ ਜ਼ਰੂਰੀ ਸੀ। ਮਹਾਰਾਜ ਕਹਿੰਦੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਸਪਰਸ਼ ਨਹੀਂ ਕਰਦਾ। ਪਰ ਇੱਥੇ ਇਹ ਨਹੀਂ ਕਿਹਾ ਵੀ ਉਹਦੇ ਤੇ ਆਉਂਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਸੱਚ ਇਹ ਵੇ, ਸੁੱਖ ਤੇ ਦੁੱਖ ਪਰਮਾਤਮਾ ਦੇ ਬਣਾਈ ਇੱਕ ਦਾਤ ਹੈ ਤੇ ਇਹ ਸਭ ਤੇ ਆਉਂਦੀ ਹੈ। ਤੇ ਪਰ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਧੁਰ ਅੰਦਰ ਸਪਰਸ਼ ਕਰ ਜਾਂਦੀ ਹੈ, ਜਾਂ ਉਹ ਡਿਪਰੈਸ਼ਨ ਚਲੇ ਜਾਂਦੇ ਆ, ਜਾਂ ਸ਼ਦਾਈ ਹੋ ਜਾਂਦੇ ਨੇ, ਜਾਂ ਕਮਲੇ ਹੋ ਜਾਂਦੇ ਨੇ। ਕਈ ਵਾਰੀ ਉਹ ਬੰਦੇ ਸੂਸਾਈਡ ਕਰ ਲੈਂਦੇ ਆ। ਪਰ ਪਿਆਰਿਓ, ਇਹ ਉਹ ਰੂਹਾਂ ਨੇ ਜਿਨ੍ਹਾਂ ਤੇ ਉਹ ਦੁੱਖ ਵਰਤਦੇ ਨੇ, ਸੁੱਖ ਵਰਤਦੇ ਨੇ, ਪਰ ਆਉਂਦੇ ਜ਼ਰੂਰ ਨੇ,
ਉਹਨਾਂ ਨੂੰ ਆਪਣੀ ਸੁਰਤ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ, ਉਹਨਾਂ ਨੂੰ ਸੁਰਤ ਉੱਤੇ ਪ੍ਰਭਾਵ ਹੀ ਨਹੀਂ ਹੋਣ ਦਿੰਦੇ। ਇਹਦਾ ਮਤਲਬ ਸੁੱਖ ਦੇ ਦੁੱਖ ਸਪਰਸ਼ ਨਹੀਂ ਕਰ ਰਹੇ, ਆਉਂਦੇ ਹਨ। ਇਹ ਨਹੀਂ ਕਿਹਾ ਵੀ ਨਾਮ ਜਪਣ ਵਾਲੇ ਨੂੰ ਦੁੱਖ ਨਹੀਂ। ਮੈਂ ਅੱਜ ਬੇਨਤੀ ਇਹੀ ਕਰਨੀ ਹੈ ਤਾਂ ਇਹ 3-2 ਦਿਨਾਂ ਚ ਅਸੀਂ ਲੈ ਲਏ, ਕਿਉਂਕਿ ਜਦੋਂ ਮੈਂ ਇਸ ਨੂੰ ਵਿਚਾਰ ਰਿਹਾ ਸਾਂ ਤੇ ਮਨ ਚ ਆਇਆ ਵੀ ਇਹ ਤਾਂ ਬਹੁਤ ਗਹਿਰੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਸੁੱਖ ਦੁੱਖ ਜੈ ਪਰਸ਼ ਹੈ ਨਹੀਂ, ਆਉਂਦੇ ਨੇ ਪਰ ਸਪਰਸ਼ ਨਹੀਂ ਕਰਦੇ। ਕਈਆਂ ਨੂੰ ਸਪਰਸ਼ ਕਰ ਜਾਂਦੇ ਆ, ਪ੍ਰਭਾਵ ਪਾ ਜਾਂਦੇ ਆ, ਜਿਵੇਂ ਇਹ ਸਤਿਗੁਰੂ ਦਾ ਸ਼ਲੋਕ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਹੁਣ ਦੁੱਖ ਮੈਂ ਦੁੱਖ ਨਹੀਂ ਮੰਨੈ, ਇਹਦਾ ਮਤਲਬ ਉਹਨੂੰ ਦੁੱਖ ਆਇਆ, ਉਹਨੇ ਉਸ ਦੁੱਖ ਨੂੰ ਦੁੱਖ ਰੂਪ ਵਿੱਚ ਲਿਆ ਹੀ ਨਹੀਂ। ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮੰਨੈ। ਇਸ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ, ਨਾ ਸੁੱਖ ਨਾ ਮੋਹ ਨਾ ਕੰਚਨ ਨਾ ਕੋਈ ਚੀਜ਼ ਅਸਰ ਨਹੀਂ ਕਰਦੀ। ਬੇਨਤੀ ਕਰਾਂ, ਦੁੱਖ ਕਿਹੜਾ ਇਨਸਾਨ ਹੈ ਜਿਹਨੂੰ ਨਹੀਂ ਆਉਂਦਾ? ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ। ਇਹ ਬਚਨ ਜ਼ਰੂਰ ਆਪ ਜੀ ਪਹਿਲਾਂ ਧਿਆਨ ਨਾਲ ਸਰਵਣ ਕਰਿਓ ਕਿ ਨਾਨਕ ਬੋਲਣ ਝੱਖਣਾ, ਝੱਖਣਾ ਦਰ ਤੇ ਸਿਰ ਖਪਾਈ, ਫਜ਼ੂਲ ਬੋਲੀ ਜਾਣਾ। ਕਹਿੰਦੇ ਨੇ ਇਹ ਫਜ਼ੂਲ ਬੋਲਣਾ ਹੈ ਕਿ ਦੁੱਖ ਛੱਡ ਮੰਗੀਏ ਸੁੱਖ। ਇਹ ਕਹੀਏ ਵੀ ਦੁੱਖ ਨੂੰ ਆ ਗਿਆ ਵੀ ਤੂੰ ਇਹਨੂੰ ਛੱਡ ਕੇ ਸਾਨੂੰ ਕੱਲੇ ਸੁੱਖ ਦਿਆ ਕਰ, ਸਾਨੂੰ ਕਦੀ ਦੁੱਖ ਨਾ ਦੇਈ। ਤੇ ਮੈਂ ਅੱਜ ਖਾਸ ਕਰਕੇ ਗੁਰੂ ਘਰ ਦੀਆਂ ਉਦਾਹਰਨਾਂ ਔਰ ਬਾਣੀ ਚੋਂ ਬੇਨਤੀ ਕਰਨੀ ਹੈ ਕਿ ਖਾਲਸਾ ਜੀ, ਚੜ੍ਹਦੀ ਕਲਾ ਦੇ ਅਰਥ ਬਹੁਤ ਕਮਾਲ ਦੇ ਨੇ, ਤੇ ਮੈਂ ਕਹਿੰਦਾ ਤਿੰਨੇ ਦੇ ਤਿੰਨੇ ਸਲੋਕ ਜਿਹੜੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਹ ਚੜ੍ਹਦੀ ਕਲਾ ਇਹਨਾਂ ਸਲੋਕਾਂ ਚ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ। ਫਿਰ ਬੇਨਤੀ ਸੁਣੋ, ਸੁੱਖ ਔਰ ਦੁੱਖ ਦੋਵੇਂ, ਦਰ ਦਾ ਅਰਥ ਪਰਮਾਤਮਾ ਦਾ ਦਰ, ਉਹਦਾ ਘਰ, ਉਹਦੇ ਘਰ ਵਿੱਚੋਂ ਆਏ ਨੇ ਕੱਪੜੇ ਜੋ ਤਾਨੇ ਤੇ ਪਾਣੇ ਨੇ। ਕਹਿੰਦੇ ਸੁੱਖ ਤੇ ਦੁੱਖ ਪਰਮਾਤਮਾ ਦੇ ਦਰ ਤੋਂ ਆਇਆ ਹੋਇਆ ਬਸਤਰ ਹੈ, ਤੂੰ ਇਸ ਬਸਤਰ ਨੂੰ ਕਿਵੇਂ ਛੱਡ ਸਕਣਾ? ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਪਹਿਰੇ ਪਾਉਂਦੇ ਨੇ, ਜਾਏ ਜਾਏ ਦਰ ਤੇ ਜਾਣੇ ਤੇ ਜਾਏ ਦਰ ਤੇ ਜਨਮ ਜਾਏ ਮਨੁੱਖ। ਜਿਸ ਬੰਦੇ ਦਾ ਜਨਮ ਹੋਇਆ ਉਹਨੂੰ ਦੁੱਖ ਤੇ ਸੁੱਖ ਦਾ ਕੱਪੜਾ ਆਪਣੇ ਤਨ ਤੇ ਹਰ ਹਾਲਤ ਵਿੱਚ ਪਾਉਣਾ ਹੀ ਪਏਗਾ, ਭੱਜ ਨਹੀਂ ਸਕਦਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਅੱਗੇ ਗੁਰੂ ਜੀ ਕਹਿੰਦੇ ਨੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਵਾਹ ਵਾਹ ਮਹਾਰਾਜ ਕਹਿੰਦੇ ਜਿੱਥੇ ਤੇਰੀ ਗੱਲ ਸੁਣੀ ਨਹੀਂ ਜਾਣੀ, ਤੇਰੀ ਆਪਣੀ ਮਰਜ਼ੀ ਨਹੀਂ ਚੱਲਣੀ, ਤੇ ਫਿਰ ਤੂੰ ਚੁੱਪ ਕਰਕੇ ਉਹਨੂੰ ਸਵੀਕਾਰ ਕਿਉਂ ਨਹੀਂ ਕਰ ਲੈਂਦਾ? ਮੈਂ ਬੇਨਤੀ ਕਰਾਂਗਾ, ਇਹ ਦੁੱਖ ਤੇ ਸੁੱਖ ਪਰਮਾਤਮਾ ਦੀ ਇੱਕ ਦਾਤ ਕਹਿ ਲਓ ਕਿ ਉਹਨਾਂ ਕਮਾਈਆਂ ਵਾਲਿਆਂ ਤੇ ਨਹੀਂ ਆਈ। ਇੱਕ ਬੇਨਤੀ ਹੈ ਆਪ ਜੀ ਨੂੰ, ਹੋਰ ਅਸੀਂ ਰੋਜ਼ ਅਰਦਾਸ ਕਰਨੀ ਹੈ, ਮੈਂ ਥੋੜਾ ਜਿਹਾ ਇਸ ਸੰਬੰਧੀ ਕਿ ਚੜ੍ਹਦੀ ਕਲਾ ਕਿ ਰੋਜ਼ ਅਸੀਂ ਜਦੋਂ ਅਰਦਾਸ ਕਰਨੇ ਆ ਤੇ ਅਖੀਰ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਰਦਾਸ ਭਾਵੇਂ ਇਹ ਅੱਧਾ ਘੰਟਾ ਬੋਲ ਕੇ ਕਰੀ ਜਾਏ, ਅਰਦਾਸ ਭਾਵੇਂ ਸਿਰਫ 10 ਪਾਤਸ਼ਾਹਾਂ ਦਾ ਨਾਮ ਲੈ ਲੈ, ਅਰਦਾਸ ਭਾਵੇਂ ਸਿਰਫ ਧੰਨ ਗੁਰੂ ਨਾਨਕ ਸਾਹਿਬ ਹੀ ਕਹਿ ਲੈ, ਉਂਝ ਠੀਕ ਹੈ ਕਿ ਅੱਗੇ ਪ੍ਰਕਰਨ ਕਿਤੇ ਆਵੇਗਾ। ਅਰਦਾਸ ਗੁਰਮੁਖੋ ਲਫ਼ਜ਼ਾਂ ਦੀ ਮੁਹਤਾਜ ਨਹੀਂ, ਅਰਦਾਸ ਤਾਂ ਧੁਰ ਅੰਦਰ ਸੀਨੇ ਦੀ ਖਿੱਚ ਦੀ ਮੁਹਤਾਜ ਹੈ। ਕਈ ਵਾਰੀ ਜਿਨ੍ਹਾਂ ਲੋਕਾਂ ਦੇ ਗਲੇ ਨਹੀਂ ਚੱਲਦੇ ਉਹਨਾਂ ਦੀਆਂ ਅੱਖਾਂ ਦਾ ਪਾਣੀ, ਬੇਜ਼ਬਾਨਿਆਂ ਦੀਆਂ ਅੱਖਾਂ ਦਾ ਪਾਣੀ ਵੀ ਰੱਬ ਦੇ ਘਰ ਵਿੱਚ ਅਰਦਾਸ ਬਣ ਜਾਂਦਾ। ਪਰ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਸਾਨੂੰ ਇੱਕ ਬੜੀ ਬਖਸ਼ਿਸ਼ ਕੀਤੀ, ਮੈਂ ਕਈ ਵਾਰੀ ਸੋਚਣਾ ਕਿ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ। ਕਿਵੇਂ? ਜੇ ਮੰਨ ਲਓ, ਮੈਂ ਇੱਕ ਉਦਾਹਰਨ ਦੇਣ ਲੱਗਾ, ਇੱਕ ਸ਼ਬਦ ਨੂੰ ਅਸੀਂ ਇਹ ਕਹੀਏ ਜੀ ਸਾਡੇ ਕੋਲ ਵਕਤ ਨਹੀਂ ਤੇ ਸਾਨੂੰ ਸਿਰਫ ਇੱਕ ਤੁੱਕ ਵਿੱਚ ਇਹ ਗੱਲ ਸਮਝਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੁੱਕ ਵੀ ਸਮਝਾ ਦੇਣਗੇ, ਤੇ ਜੇ ਕਹੀਏ ਜੀ ਸਾਨੂੰ ਡਿਟੇਲ ਨਾਲ ਵਿਸਤਾਰ ਨਾਲ ਸਮਝਾਓ, ਚੇਤੇ ਰੱਖਿਓ ਜਿਹੜੀ ਗੱਲ ਇੱਕ ਤੁੱਕ ਵਿੱਚ ਕਹੀ ਉਹ ਗੁਰੂ ਫਿਰ ਸੈਂਕੜੇ ਤੁੱਕਾਂ ਵਿੱਚ ਉਹਦੀ ਵਿਆਖਿਆ ਕਰ ਦਿੰਦਾ। ਇਹੀ ਤਾਂ ਇੱਕ ਬਖਸ਼ਿਸ਼ ਹੈ। ਕਈ ਵਾਰੀ ਸੋਚਣਾ, ਜਿਵੇਂ ਹੁਣ ਸ਼ਬਦ ਹੈ ਕਿ ਸਾਨੂੰ ਜੀ ਇਹ ਮੁਸਲਮਾਨ ਦੀ ਪਰਿਭਾਸ਼ਾ ਦੱਸੋ, ਹੁਣ ਆਪਾਂ ਬਜਾਏ ਦੇ ਮੇਹਰ ਮਸੀਲ ਸਿਦਕ ਮੁਸੱਲਾ ਗੁਰੂ ਇੱਕੋ ਗੱਲ ਕਹਿੰਦਾ, ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ,
ਮੋਮ ਦਿਲ ਹੈ, ਇਹ ਪਿਘਲ ਕੇ ਦੂਜਿਆਂ ਨੂੰ ਚਾਨਣ ਦਿੰਦਾ। ਇੱਕ ਤੁਕ ਵਿੱਚ ਗੱਲ ਮੁਕਾ ਦਿੱਤੀ। ਜੇ ਅਸੀਂ ਕਹੀ ਦਾ ਵਿਸਤਾਰ ਤੇ ਵਿਸਤਾਰ ਵੀ ਮਿਲੇਗਾ। ਇਨ ਬਿਨ ਇਸੇ ਤਰ੍ਹਾਂ ਜੇ ਮੰਨ ਲਓ ਸ਼ਬਦ ਹੈ ਪੰਡਿਤ, ਅਸੀਂ ਕਹੀ ਜੀ ਸਾਨੂੰ ਪੰਡਿਤ ਦੀ ਪਰਿਭਾਸ਼ਾ, ਤੇ ਗੁਰੂ ਇੱਕ ਤੁਕ ਵਿੱਚ ਕਹੇਗਾ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ। ਜੇ ਕਹੀਏ ਜੀ ਗਿਆਨੀ ਦੀ ਪਰਿਭਾਸ਼ਾ ਤੇ ਮਹਾਰਾਜ ਕਹਿਣ ਲੱਗੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੂਝੈ ਸੋਏ। ਜੇ ਕਹੀ ਜੀ ਬ੍ਰਹਮ ਗਿਆਨੀ ਦੀ ਗੱਲ ਤੇ ਗੁਰੂ ਸਾਹਿਬ ਇਹ ਖਿੰਨ ਵਿੱਚ ਕਹਿਣਗੇ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮੈਂ ਤਾਂ ਇਹ ਬੇਨਤੀ ਕੀਤੀ ਪ੍ਰਕਰਨ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਚ ਥੋੜੇ ਤੋਂ ਥੋੜੇ ਸਮੇਂ ਵਿੱਚ ਵੀ ਕੁਝ ਪੁੱਛਣਾ ਹੋਵੇ ਤੇ ਸ਼ਬਦ ਮੌਜੂਦ ਹੈ। ਜੇ ਉਸੇ ਸ਼ਬਦ ਦੀ ਵਿਆਖਿਆ ਲੱਭੀਏ ਤੇ 200 ਅੰਗ ਵੀ ਗੁਰੂ ਉਸੇ ਦੀ ਵਿਆਖਿਆ ਕਰੀ ਜਾਣ। ਮੈਂ ਆਪ ਨੂੰ ਬੇਨਤੀ ਕਰਾਂ, ਅਸੀਂ ਕਹਿੰਦੇ ਹਾਂ ਕਿ ਗੁਰਮਤ ਦਾ ਅਸੂਲ ਕੀ ਹੈ, ਇਸ ਬੇਨਤੀ ਸੁਣੋ। ਕਈ ਵਾਰੀ ਸੱਜਣ ਪੁੱਛਦੇ ਆ, ਜੇ ਕੋਈ ਮੰਨ ਲਓ ਅਨਮਤ ਵਾਲਾ ਪੁੱਛੇ, ਮਨਮਤ ਵਾਲਾ ਨੀ ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਕੀ ਹੈ। ਹੁਣ ਅਸੀਂ ਉਹਨੇ ਬੰਦੇ ਨੂੰ ਪਤਾ ਹੀ ਨੀ, ਅਸੀਂ ਇਹ ਕਹਿ ਦਾਂਗੇ ਉਹ ਚ ਜਪਜੀ ਸਾਹਿਬ ਜੀ, ਇਹ ਚ ਸੁਖਮਨੀ ਸਾਹਿਬ ਜੀ, ਇਹ ਚ ਬਾਣੀ ਹੈ ਜੀ, ਭਗਤਾਂ ਦੀ ਬਾਣੀ ਹੈ। ਉਹਨੂੰ ਜੇ ਥੋੜੇ ਸ਼ਬਦਾਂ ਸਮਝਾਉਣਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ, ਤੇ ਮੈਂ ਕਹਿੰਦਾ ਸਾਡੇ ਇੱਕ ਵਿਦਵਾਨ ਪੁਰਸ਼ ਨੇ ਕਹਿ ਸਨ ਚਾਰ ਗੱਲਾਂ ਚੇਤੇ ਰੱਖੋ। ਉਹਨੂੰ ਪਹਿਲੀ ਗੱਲ ਸਮਝਾਓ ਕਿ ਜਿਹਨੂੰ ਅਸੀਂ ਮੱਥਾ ਟੇਕਣੇ ਪਏ ਇਹਦੇ ਵਿੱਚ ਨਰੋਲ ਪਰਮ ਸੱਚ ਦੀ ਵਿਆਖਿਆ ਹੈ। ਮੈਂ ਪਰਮ ਸੱਚ ਸ਼ਬਦ ਵਰਤਿਆ, ਇਹਦੇ ਵੀ ਅਰਥ ਬਹੁਤ ਡੂੰਘੇ। ਪਹਿਲੀ ਗੱਲ ਇਹ ਚ ਕੇਵਲ ਸੱਚ ਦੀ, ਰੱਬ ਦੀ। ਦੂਜੀ ਗੱਲ ਇਹਦੇ ਵਿੱਚ ਉਸ ਸੱਚ ਤੱਕ ਪਹੁੰਚਣ ਦਾ ਵਸੀਲਾ ਦੱਸਿਆ ਗੁਰੂ ਗ੍ਰੰਥ ਸਾਹਿਬ ਚ। ਤੀਸਰਾ, ਜਿਨ੍ਹਾਂ ਨੇ ਉਸ

0: ਚੇਤੇ ਰੱਖੋ, ਹਰ ਚੀਜ਼ ਨੂੰ ਕਰਮ ਨਾਲ ਰੱਖ ਕੇ ਮਤ ਤੋਲੋ। ਗੁਰੂ ਸਾਹਿਬਾਨਾਂ ਦੀ ਸ਼ਹਾਦਤ, ਕਮਾਈਆਂ ਵਾਲੇ ਦੇ ਬੰਦ ਬੰਦ ਕੱਟੇ ਜਾਣੇ, ਅਸਲ ਚੋ ਕਰਮ ਨੀ ਭੋਗਦੇ, ਉਹ ਸ਼ੁਭ ਕਰਮ ਸੰਸਾਰ ਵਿੱਚ ਸਿਰਜ ਕੇ ਜਾਂਦੇ ਆ। ਵੀ ਜੇ ਇਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਤੇ ਕਿਵੇਂ ਬਤੀਤ ਕਰਨੀ। ਮਹਾਰਾਜ ਜੀ ਨੇ ਜਦੋਂ ਅਸੀਂ ਅਰਦਾਸ ਕਰਨੇ, ਸਾਡੀ ਅਰਦਾਸ ਓਨੀ ਦੇਰ ਤੱਕ ਮੱਥਾ ਨਹੀਂ ਟੇਕਿਆ ਜਾ ਸਕਦਾ ਜਿੰਨੀ ਦੇਰ ਤੱਕ ਅਸੀਂ ਇਹ ਲਫ਼ਜ਼ ਆਪਣੀ ਜ਼ੁਬਾਨ ਤੋਂ ਨਹੀਂ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰੋਜ਼ ਅਸੀਂ ਕਹਿੰਦੇ, ਇਸ ਵਿੱਚ ਚਾਰ ਬਚਨ ਨੇ ਤੇ ਸਿੱਖੀ ਸਿਧਾਂਤ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕਹਿ ਲਓ ਵੀ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ। ਇਹ ਚਾਰ ਬਚਨ ਕੀ ਨੇ? ਇੱਕ ਹੈ ਨਾਮ, ਦੂਜੀ ਹੈ ਚੜ੍ਹਦੀ ਕਲਾ, ਤੀਜਾ ਹੈ ਤੇਰੇ ਭਾਣੇ ਤੇ ਚੌਥਾ ਹੈ ਸਰਬੱਤ ਦਾ ਬਲ। ਇਹ ਤਿੰਨ ਗੱਲਾਂ ਨੇ। ਚੜ੍ਹਦੀ ਕਲਾ ਸ਼ਬਦਾਂ ਨਾਲ ਕਹਿ ਦੇਣੀ ਇਹ ਗੱਲ ਵੱਖਰੀ ਹੈ। ਮੈਂ ਵੀ ਕਹਾਂਗਾ ਦਿਨ ਚ ਕਈ ਵਾਰੀ ਬਹੁਤ ਚੜ੍ਹਦੀ ਕਲਾ ਜੀ ਨੇ ਪਿਆਰਿਓ, ਆ ਜੇ ਚੜ੍ਹਦੀ ਕਲਾ ਜਿਹੜੀ ਗੁਰੂ ਤੇਗ ਬਹਾਦਰ ਅੱਜ ਕਹਿ ਰਹੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇੱਥੇ ਸ਼ਬਦ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸੱਚ ਇਹ ਵੇ ਕਿ ਚੜ੍ਹਦੀ ਕਲਾ ਨਾਮ ਤੋਂ ਬਿਨਾਂ ਹੋ ਨਹੀਂ ਸਕਦੀ। ਜੇ ਕਹੀਏ ਜੀ ਚੜ੍ਹਦੀ ਕਲਾ, ਹੱਠ ਕਰਕੇ ਕਹਿ ਦਿੱਤਾ, ਇਮੋਸ਼ਨਲ ਹੋ ਕੇ ਕਹਿ ਦਿੱਤਾ, ਇਕੱਠ ਵੇਖ ਕੇ ਕਹਿ ਦਿੱਤਾ, ਇੱਥੋਂ ਤੱਕ ਕਿ ਇਕੱਠ ਵਿੱਚ ਆਪਣੇ ਆਪ ਨੂੰ ਬਹੁਤ ਦ੍ਰਿੜ ਅਡੋਲ, ਜਿਵੇਂ ਸਿੱਖਾਂ ਵਿੱਚ ਚੱਲਦਾ ਪਿਆ, ਤੋਂ ਆਪਾਂ ਸਾਰੇ ਸੁਣਨੇ, ਮੈਂ ਸੱਚ ਬੋਲਣਾ, ਮੇਰੇ ਸਾਹਮਣੇ ਖਲੋ ਕੇ ਦੇਖੇ। ਨਹੀਂ ਪਿਆਰਿਓ, ਚੜ੍ਹਦੀਆਂ ਕਲਾ ਗੱਲਾਂ ਨਾਲ ਨਹੀਂ ਹੁੰਦੀਆਂ, ਚੜ੍ਹਦੀ ਕਲਾ ਕੇਵਲ ਪਰਮਾਤਮਾ ਦੇ ਨਾਮ ਨਾਲ ਹੁੰਦੀ ਹੈ। ਇਹ ਅੱਗੇ ਸੀ ਅਜੇ ਵਾਚਨਾ ਹੈ, ਨਾਮ ਵਿੱਚੋਂ ਚੜ੍ਹਦੀ ਕਲਾ ਹੈ, ਤੇ ਦੂਸਰਾ ਨਾਮ ਵਿੱਚ ਚੜ੍ਹਦੀ ਕਲਾ ਕਦੀ ਆਪ ਉਦਰਾਪਨ ਨਹੀਂ ਕਰਦਾ, ਉਹ ਤੇਰੇ ਭਾਣੇ ਵਿੱਚ ਰਹਿੰਦਾ ਹੈ। ਪਹਿਲਾ ਨਾਮ, ਨਾਮ ਵਿੱਚੋਂ ਚੜ੍ਹਦੀ ਕਲਾ। ਚੜ੍ਹਦੀ ਕਲਾ ਤੋਂ ਬਿਨਾਂ ਤਾਂ ਦੁੱਖ ਸੁੱਖ ਤੋਂ ਨਿਰਲੇਪ ਰਿਹਾ ਹੀ ਨਹੀਂ ਜਾ ਸਕਦਾ, ਚੜ੍ਹਦੀ ਕਲਾ ਤੋਂ ਬਿਨਾਂ ਤਾਂ ਭਾਣੇ ਨਹੀਂ ਮੰਨਿਆ ਜਾ ਸਕਦਾ। ਤੇ ਚੇਤੇ ਰੱਖਿਓ, ਭਾਣਾ ਮੰਨਣ ਵਾਲਾ ਕਦੀ ਵੈਰ ਨਹੀਂ ਕਮਾਉਂਦਾ, ਭਾਣਾ ਮੰਨਣ ਵਾਲਾ ਹਮੇਸ਼ਾ ਭਲਾ ਮੰਗਦਾ ਹੈ। ਇਹ ਚਾਰ ਗੱਲਾਂ ਰੋਜ਼ ਅਸੀਂ ਸਾਰੇ ਮੈਂ ਤੁਸੀਂ ਇਹ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਨੀ ਸਿੱਖਾਂ ਦਾ ਭਲਾ, ਕਿਉਂਕਿ ਪਿਆਰਿਓ ਯਾਦ ਰੱਖਿਓ, ਸਿੱਖੀ ਨੂੰ ਕਿਸੇ ਵੀ ਹੱਦ ਚ ਤੁਸੀਂ ਬੰਨ ਹੀ ਨਹੀਂ ਸਕਦੇ, ਨਾ ਇਹਨੂੰ ਸੰਸਾਰ ਦੇ ਕਿਸੇ ਹੱਦ ਚ। ਇਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਭਲਾ ਮੰਗਣ ਵਾਲੀ ਹੈ, ਸਰਬੱਤ ਦਾ ਭਲਾ ਮੰਗਿਆ, ਸਾਰੇ ਦ੍ਰਿਸ਼ਟ ਅੰਦ੍ਰਿਸ਼ਟ ਦਾ। ਹੁਣ ਆਹ ਜਿਹੜੀ ਚੜ੍ਹਦੀ ਕਲਾ ਨਾਮ ਵਿੱਚੋਂ ਨਿਕਲਦੀ ਹੈ, ਉਸ ਚੜ੍ਹਦੀ ਕਲਾ ਦਰਤ ਕੇਵਲ ਸ਼ਸਤਰ ਖੜਕਾਣੇ ਥੋੜਾ, ਮਤੋਂ ਕਿਸੇ ਬੰਦੇ ਨੂੰ ਦਬਕਾ ਮਾਰ ਦਿੱਤਾ, ਖੜਕਾ ਦਿੱਤਾ, ਮਾਰ ਦਿੱਤਾ, ਇਹ ਸ਼ਬਦ ਕਹਿ ਬੜੀ ਚੜ੍ਹਦੀ ਕਲਾ ਵਾਲਾ ਬੰਦਾ ਹੈ ਜੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।

ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी पर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। बेजती कलंक धुप जांदे ने जदों घर च सतवादी पुत्र जन्म लेंदा है, क्यों? ओ अपनी हिरदे च गुरु के मंत्र नूं चेते करदा है। हजूर गुरु ग्रंथ साहिब दी पवित्र बाणी च महाराज जी ने बख्शिश कीती है जी, कल्ले संतान दा पुत्र दा घर पैदा हो जाण दा मतलब नहीं कि उन्हें नाम रोशन कर दिता। सच ए वे कि केवल घर संतान जन्म लए जे बंदगी सिमरन इबादत नहीं, ते गुरु ग्रंथ साहिब महाराज कहिंदे ने इस नालों ते चंगा मां एदू पहला विधवा ही हो जाती इस निकम्मे नूं जे जन्म देना सी तां। जिहदे अर्थ ए कल्लांगे जी पुत्र पैदा होण नाल नहीं, चलो शब्द है तां झिड़क टाइप ही, वैसे गुरबाणी च बड़े शब्द ने जी जिहड़े झिड़क भी ने, पर गुरु झिड़क भी मिठी दिंदा है। जे गुरु झिड़कै तां मिठा लगै। महाराज जी दा एक बचन है, जे कुल पूत ना ज्ञान विचारी पुत्र तां उह भी है। जिस कुल विच परमात्मा दे ज्ञान रखण वाला सिमरन वाला पुत्र नहीं, विधवा कस ना भई महतारी। कबीर साहब जी दे बचन ने, जिन्हां राम भगत नहीं साधी, जिस बंदे ने सब कुछ परमात्मा दा पाया खंडाया खंडाया सिमरन नहीं कीता, जन्मत कछ ना मियो अपराधी। कहिंदे तू क्यों इत्थे जन्म लिया धरती ते? इस करके सिर्फ थोड़ी जी नैगेटिव अप्रोच नहीं पहला कि केवल संतान दा हो जाने कुल दा नाम रोशन नहीं कि वह परमात्मा दी इबादत बंदगी करदा है। श्री गुरु ग्रंथ साहिब दी पवित्र बाणी च यह स्पष्ट है कि जेड़ा भी नाम जपेगा ना गुरमुखो, सच ए वे ओदी कुल दा भी उधार होवेगा। जेड़ा भी नाम जपेगा, नाम विच इन्नी को ताकत है कि जिन्ने कीते हुए पाप ने सारे नाम धो के रखेगा जिहड़ा बंदगी करेगा। पर इत्थे भी थोड़ा जा वेरवा होर पा दें, इस नाम दी कमाई नूं कर्म कांडी तीर्थ इशनान दी साधना मुताबक करांगे फिर कोई नहीं होना। मन लो एक बंदा पाप करदा है, गुनाह करदा है, ते उहनूं इह गल दस दित्ती गई तू पाप जितने मर्जी कर आवीं पर 6 महीने बाद गंगा इशनान जरूर करी। वह अपने आप नूं रिन्यू कर लैंदा है। 6 महीने बाद गया गंगा इशनान कीता, पुजारी ने पांडे ने जां बैठे कोई उत्थे महंत ने कह दिता तेरे पिछले पाप खत्म। ਉਹ ਕਹਿੰਦਾ ਹੁਣ ਚਲੋ ਪਿਛਲਾ ਸਾਹ ਮੁੱਕਿਆ ਨਵਾਂ ਫਿਰ। ਇਸ ਤਰ੍ਹਾਂ ਨੀ ਨਾਮ ਪਾਪ ਮਿਟਾਉਂਦਾ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ, ਪਾਪ ਕਰੇ ਪੰਚਾਂ ਕੇ ਬਸ ਰੇ, ਪੰਜਾਂ ਵਿਕਾਰਾਂ ਦੇ ਅਧੀਨ ਗੁਨਾਹ ਕੀਤੇ। ਤੀਰਥ ਨਹਾਏ ਕਹੇ ਸਭ ਉਤਰੇ, ਤੀਰਥ ਤੇ ਇਸ਼ਨਾਨ ਕੀਤਾ ਤੇ ਇੱਕ ਦੂਜੇ ਨੂੰ ਹਵਲਾ ਸ਼ੇਰੀ ਦੇਣ ਲੱਗ ਪਏ, ਬਟਰਿੰਗ ਕਰਨ ਲੱਗ ਪਏ, ਵਾਹ ਵਾਹ ਤੇਰੀ ਬੜੀ ਕਮਾਈ, ਬਹੁਤ ਬਖਸ਼ਿਸ਼, ਬਹੁਤ ਕਿਰਪਾ। ਤੇ ਸਾਡਾ ਵੀ ਹਾਲ ਇਹ ਸੀ ਵੀ ਸਿਰਫ ਆਪਣੇ ਆਪਣਿਆਂ ਦੀ ਪਿੱਠ ਥਾਪੜ ਦੇ, ਤੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਇਹ ਤਾਂ ਪਿਆਰਿਓ ਕੱਚ ਪਕਾਈ ਉੱਥੇ ਪਾਏ ਨਾਨਕ ਕਹਿਆ, ਦੁਨੀਆਂ ਦੇ ਥਾਪੜੇ ਨਾਲ ਥੋੜਾ ਪਤਾ ਲੱਗਦਾ ਕਿਹੜਾ ਕੱਚਾ ਤੇ ਕਿਹੜਾ ਪੱਕਾ। ਦੁਨੀਆਂ ਤਾਂ ਆਪਣਾ ਧੜਾ ਵੇਖ ਕੇ ਕਚਾਈ ਪਕਾਈ ਦੇ ਅਰਥ ਕਰਦੀ। ਨਾਨਕ ਕਹਿਆ ਜਾਪੈ ਜੈ ਮਹਾਰਾਜ, ਕਹਿੰਦੇ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹਿ ਸਭ ਉਤਰੇ, ਬੌਰ ਕਮਾਵੇ ਹੋਏ ਨਿਸੰਕ। ਕਿਉਂਕਿ ਜਦੋਂ ਮਹੰਤ ਜੀ ਨੇ ਕਹਿ ਦਿੱਤਾ, ਪੁਜਾਰੀ ਨੇ ਕਹਿ ਦਿੱਤਾ ਗੁਨਾਹ ਮਾਫ, ਉਹ ਕਹਿੰਦਾ ਵਾਕਈ ਠੀਕ ਹੈ। ਉਹ ਅੱਗੇ ਨਾਲੋਂ ਵੱਧ ਸ਼ੰਕਾ ਲਾ ਕੇ ਪਾਪ ਕਰਦਾ ਤੇ ਮਹਾਰਾਜ ਕਹਿੰਦੇ ਜੰਮਪੁਰ ਬਾਂਧ ਖਰੇ ਕਲੰਕਿਕ ਬੇਨਤੀ। ਜੇ ਇਸ ਤਰ੍ਹਾਂ ਨਾਮ ਜਪਣੇ ਆ ਕਿ ਰਾਤ ਪਾਪ ਕੀਤਾ ਸਵੇਰੇ ਘੰਟਾ ਸੁਖਮਨੀ ਸਾਹਿਬ ਤੇ ਲਾਂਗਾ, ਬਾਕੀ 23 ਘੰਟੇ ਫਿਰ ਪਾਪ ਫਿਰ ਸਵੇਰੇ ਕਰਾਂਗਾ, ਇਹਨੂੰ ਸਤਿਗੁਰੂ ਕਹਿੰਦੇ ਨੇ ਉਸ ਤੀਰਥ ਇਸ਼ਨਾਨ ਵਿੱਚ ਤੇ ਤੇਰੇ ਇਸ ਜਾਪ ਵਿੱਚ ਕੀ ਫਰਕ ਹੈ? ਕਿਉਂਕਿ ਤੂੰ ਆਪਣੇ ਆਪ ਨੂੰ ਤਬਦੀਲ ਨਹੀਂ ਕਰਨਾ ਚਾਹੁੰਦਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਚ, ਕਹਿਣ ਲੱਗੇ ਕਿ ਜਿਹੜਾ ਸਿਮਰਨ ਕਰਕੇ ਅਰਦਾਸ ਕਰਦਾ ਸੱਚਮੁੱਚ ਪਰਮਾਤਮਾ ਉਹਦੇ ਕੀਤੇ ਹੋਏ ਗੁਨਾਹ ਉਹਦੇ ਕਲੰਕ ਧੋ ਕੇ ਰੱਖ ਦਿੰਦਾ ਹੈ ਤੇ ਇੰਨੀ ਬਖਸ਼ਿਸ਼ ਕਰਦਾ ਜਿਹਨੂੰ ਲੋਕ ਕਲੰਕੀ ਪਤਤ ਰੱਜ ਕੇ ਬਦਨਾਮੀ ਕਰਦੇ ਸਨ,
ਜਦੋਂ ਬਖਸ਼ਿਸ਼ ਕਰਨ ਲੱਗਦਾ ਤੇ ਲੋਕ ਉਹਦੇ ਸਾਹਮਣੇ ਝੁੱਕੇ ਉਹਦੇ ਤੋਂ ਜੀਵਨ ਦੀ ਜੁਗਤ ਪੁੱਛਣ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੇਖੀਏ ਮਹਾਰਾਜ ਜੀ ਨੇ ਬਖਸ਼ਿਸ਼, ਪਹਿਲੀ ਮੈਂ ਬੇਨਤੀ ਕਰਨੀ ਹੈ ਜੀ, ਹਜ਼ੂਰ ਦੀ ਬਾਣੀ ਚੋਂ ਨਾਮ ਸੱਚੀ ਮੁੱਚੀ ਅਭਜਾਸ ਮਿਟਾਉਂਦਾ, ਬਦਨਾਮੀ ਮਿਟਾ ਦਿੰਦਾ ਨਾਮ, ਕਿਤਨਾ ਮਰਜ਼ੀ ਭੱਜਰ ਪਾਪ ਹੋਵੇ। ਦੂਜੀ ਗੱਲ, ਗੁਰਮੰਤਰ ਅਸੀਂ ਹਿਰਦੇ ਚ ਕਿਵੇਂ ਸਿਮਰਨਾ ਹੈ, ਇਹ ਕੋਈ ਜੁਗਤ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਾਨੂੰ ਦੱਸਿਆ ਉਹ ਸਿਮਰਨ ਕਿਵੇਂ ਬਖਸ਼ਿਸ਼ ਕਰਦਾ ਹੈ, ਇਸਦਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਾਂਗੇ ਤੇ ਦੋ ਤਰ੍ਹਾਂ ਦੇ ਪਤਿਤ ਸ਼ਬਦ ਮਿਲਦੇ ਆ ਜੀ, ਦੋ ਇਉਂ ਕਹਿ ਲਓ, ਇੱਕ ਉਹ ਨੇ ਜਿਹੜੇ ਕਰਮ ਕਰਕੇ ਪਤਿਤ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਕਾਣੀ ਵੰਡ ਮਨੂ ਸਿਮਰਤੀ ਨੇ ਪਤਿਤ ਕਹਿ ਕੇ ਲੋਕਾਂ ਵਿੱਚ ਵੰਡਿਆ। ਇਹ ਵੀ ਸ਼ਬਦ ਸੁਣਿਓ, ਪਤਿਤ ਕਰਮ ਤੇ ਜਾਤ ਕਰਕੇ ਪਤਿਤ, ਦੋ ਤਰ੍ਹਾਂ ਦੇ ਸ਼ਬਦ ਮਿਲਦੇ। ਪਤਿਤ ਕਰਮ ਵਾਲੇ ਨੂੰ ਪਤਿਤ ਜਾਤ ਨਾਲ ਜੋੜ ਕੇ ਅਰਥ ਨਹੀਂ ਕਰਦੇ, ਕਿਉਂਕਿ ਪਤਿਤ ਜਾਤ ਉਹਨੂੰ ਬੰਦੇ ਨੇ ਦਿੱਤੀ। ਹੁਣ ਇੱਕ ਨੇ ਪਤਿਤ ਕਰਮ ਜਿਹਨੇ ਕੰਮ ਹੀ ਬੜੇ ਭੈੜੇ ਕੀਤੇ ਆ, ਤੇ ਇੱਕ ਉਹ ਵੇ ਜਿਹੜਾ ਬੰਦਗੀ ਕਰਦਾ ਸਿਮਰਨ ਕਰਦਾ ਪਰ ਉਹਦਾ ਜਨਮ ਚਮਾਰ ਦੇ ਘਰ ਹੋ ਗਿਆ, ਉਹਦਾ ਜਨਮ ਛਿੰਬੇ ਘਰ ਹੋ ਗਿਆ, ਉਹਦਾ ਜਨਮ ਨਾਈ ਘਰ ਹੋ ਗਿਆ, ਉਹਦਾ ਜਨਮ ਝੂਰ ਘਰ ਹੋ ਗਿਆ, ਤੇ ਉਸ ਵਕਤ ਦੇ ਸਵਰਨ ਜਾਤੀ ਵਾਲੇ ਨੇ ਇਹ ਲੋਕਾਂ ਵਿੱਚ ਕਹਿ ਦਿੱਤਾ ਜੇ ਯਾਦ ਤੋਂ ਸਭੀ ਪਤਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਉਂਜ ਵੈਸੇ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ, ਸਵਾਦ ਆ ਗਿਆ ਕਮਾਈ ਕਰਨ ਦਾ, ਉਹਨਾਂ ਇੰਨੀ ਬੰਦਗੀ ਕੀਤੀ, ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਹੰਕਾਰ ਚ ਨਹੀਂ ਕਿਹਾ, ਉਹਨਾਂ ਸੱਚਮੁੱਚ ਸ਼ੁਕਰਾਨੇ ਚ ਕਿਹਾ ਪਰਮਾਤਮਾ ਅਸੀਂ ਮੁੱਦਤਾਂ ਤੋਂ ਪਤਿਤ ਸਾਂ, ਸਦੀਆਂ ਤੋਂ ਸਾਨੂੰ ਨੀਚ ਕਿਹਾ, ਅੱਜ ਤੇਰੇ ਨਾਮ ਦੀ ਕਿਰਪਾ ਦੇਖ, ਨੀਚਾਂ ਦੇ ਪੈਰਾਂ ਦੀ ਧੂੜ ਸਵਰਨ ਜਾਤੀ ਵਾਲੇ ਮੰਗਦੇ ਪਏ। ਇੱਕ ਪਤਿਤ ਉਹ ਨੇ ਜਿਨ੍ਹਾਂ ਨੇ ਕਰਮ ਪਤਿਤ ਕੀਤੇ। ਪਹਿਲਾਂ ਅਸੀਂ ਲਾਂਗੇ ਪਤਿਤ ਕਰਮ ਤੇ ਫਿਰ ਲਾਂਗੇ ਆਪਾਂ ਜਿਨ੍ਹਾਂ ਨੂੰ ਪਤਿਤ ਜਾਤ ਕਿਹਾ ਜਾਂਦਾ। ਮੈਂ ਕਿਹਾ ਜਾਂਦਾ ਸ਼ਬਦ ਵਰਤਿਆ, ਗੁਰੂ ਘਰ ਚ ਸ਼ਬਦ ਨਹੀਂ ਵਰਤਿਆ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜ਼ਿੰਦਗੀ ਚ ਤੁਰਦਾ ਹੈ। ਮੈਂ ਸੁਬਹਾ ਇੱਕ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿੰਨੀ ਕੁ ਸੋਝੀ ਪਈ, ਸੋਝੀ ਦਾ ਅਰਥ ਇਹ ਨਹੀਂ ਕਿ ਆਖਰੀ ਸਾਜ ਤੱਕ ਪਹੁੰਚ ਗਏ, ਜ਼ਿੰਦਗੀ ਦੇ ਕਿਸੇ ਵੀ ਖੇਤਰ ਚ ਚੱਲਦਿਆਂ ਕਦੀ ਬੰਦੇ ਨੂੰ ਹਉਮੈ ਭਰਿਆ ਦਾਵਾ ਨਹੀਂ ਕਰਨਾ ਚਾਹੀਦਾ। ਕਦੀ ਵੀ ਜ਼ਿੰਦਗੀ ਚ ਦਾਵਾ ਨਾ ਕਰੋ, ਜਿੱਥੇ ਦਾਵਾ ਕਰੋਗੇ ਉੱਥੇ ਮਰਾਂਗੇ, ਜਿੱਥੇ ਕੁਝ ਪ੍ਰਾਪਤ ਕਰਕੇ ਰੱਬ ਨਾਲ ਜੋੜ ਦਿਆਂਗੇ ਉੱਥੇ ਤਰਾਂਗੇ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਲੈਂਦੀ ਚ ਜੀ ਡੱਖਣੇ, ਮਹਾਰਾਜ ਕਹਿੰਦੇ ਆ ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ। ਉਂਝ ਵੈਸੇ ਪਾਠ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਸਵੇਰੇ ਮੈਂ ਕਿਹਾ ਸ਼ੁੱਧ ਉਚਾਰਨ, ਗੁਰਮੁਖੋ ਅਸੀਂ ਸ਼ੁੱਧ ਉਚਾਰਨ ਪੰਜਾਬੀ ਚ ਹੀ ਕਰਨੇ ਆ, ਅਸੀਂ ਉਸ ਭਾਸ਼ਾ ਚ ਅਸੀਂ ਵੀ ਨਹੀਂ ਪੜ੍ਹ ਸਕਦੇ ਜਿਸ ਭਾਸ਼ਾ ਵੀ ਸ਼ਬਦ ਹੈ। ਹੁਣ ਮੈਂ ਸ਼ੁੱਧ ਸ਼ੁੱਧ ਕਹਿ ਦਿੱਤਾ, ਹੁਣ ਮੈਂ ਪੜ੍ਹਨਾ ਪਿਆ ਕੁਰੀਏ ਕੁਰੀਏ ਵਹਿੰਦੇ ਆ, ਤੇ ਜੇ ਕਿਸੇ ਪੋਠੋਹਾਰੀ ਨੂੰ ਪੁੱਛੋ ਕਿਵੇਂ ਪੜ੍ਹਨਾ, ਉਹਦੇ ਪੜ੍ਹਨ ਵਿੱਚ ਤੇ ਮੇਰੇ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਕਈ ਵਾਰੀ ਸੀ ਕਹਿੰਦੇ ਸ਼ੁੱਧ ਉਚਾਰਨ, ਮੈਂ ਸੋਚਣਾ ਸ਼ੁੱਧ ਉਚਾਰਨ ਤਾਂ ਕੇਵਲ ਬਾਣੀ ਦਾ ਉਚਾਰਨ ਕਰਤਾ ਹੀ ਉਸ ਢੰਗ ਨਾਲ ਕਰ ਗਿਆ, ਸਾਨੂੰ ਤਾਂ ਓਨੀਆਂ ਭਾਸ਼ਾਵਾਂ ਨਹੀਂ ਹੁੰਦੀਆਂ ਜਿੰਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਨੇ। ਦਾਸ ਨੇ ਇੱਕ ਵਾਰ ਕਥਾ ਕੀਤੀ, ਰਾਜਸਥਾਨ ਮੇਰਾ ਗੰਗਾਨਗਰ ਤੋਂ ਅੱਗੇ ਗਿਆ, ਉੱਥੇ ਮੈਂ ਸ਼ਬਦ ਪੜਿਆ ਘਣੋ ਘਣੋ ਘਣੋ ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਲੋਕਲ ਰਾਜਸਥਾਨੀ ਸੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਪਰ ਇਸ ਤਰ੍ਹਾਂ ਸ਼ਬਦ ਨਹੀਂ ਹੈਗਾ ਘਣੋ ਘਣੋ, ਕਹਿੰਦਾ ਘਣੋ ਘਣੋ ਘਣੋ ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਹੁਣ ਮਰਾਠੀ ਦੇ ਸ਼ਬਦ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਮੈਂ ਪੰਜਾਬੀ ਚ ਉਚਾਰਨ, ਮੇਰੀ ਜਿਹੜੀ ਮਾਂ ਬੋਲੀ ਏ, ਮੈਂ ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਦੇ ਉਚਾਰਨ ਵਿੱਚ ਬੋਲ ਰਿਹਾ, ਮੇਰੇ ਕੋਲ ਉਚਾਰਨ ਨਹੀਂ। ਤੇ ਜੇ ਉਹਨਾਂ ਨੂੰ ਕਦੀ ਪੁੱਛੋ ਉਹ ਕਿਵੇਂ ਉਚਾਰਨ ਕਰਨਗੇ, ਆ ਸਾਰਾ ਸ਼ਬਦ ਮਰਾਠੀ ਦੇ ਸ਼ਬਦ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ ਸੀ ਚੱਚਾ, ਉਹ ਦੱਦਾ ਕਹਿੰਦੇ ਆ, ਅਸੀਂ ਸ਼ਬਦ ਵਰਤਨੇ ਆ ਦੰਦਾਂ ਦਾ ਹਸਪਤਾਲ, ਉਹ ਕਹਿੰਦੇ ਦਾ ਤਾਂਚਾ ਹੋਸਪਿਟਲ ਮਰਾਠੀ ਚ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਗ੍ਰੰਥ ਸਾਹਿਬ ਐਵੇਂ ਕਹੀ ਵੀ ਸ਼ੁੱਧ ਉਚਾਰਨ ਹੋ ਗਿਆ ਜੀ, ਅਸੀਂ ਫਲਾਣੀ ਸੰਪਰਦਾ ਫਲਾਣੇ ਬੰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਚ ਭਾਸ਼ਾਵਾਂ ਨੇ, ਮੇਰਾ ਖਿਆਲ ਦੁਨੀਆਂ ਭਰ ਦੇ ਵਿਦਵਾਨ ਭਾਸ਼ਾ ਵਿਗਿਆਨੀ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣ, ਅਸੀਂ ਤਾਂ ਪਹਿਲਿਆਂ ਦੇ ਅਰਥ ਪੜ੍ਹਦੇ ਪਏ। ਖੈਰ ਵਿਸ਼ੇ ਚ ਵਿੱਚ ਰਹਾ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮੈਂ ਅਰਜ਼ ਕੀਤੀ ਜ਼ਿੰਦਗੀ ਦਾ ਕਿਤੇ ਕੋਈ ਦਾਵਾ ਹੈ, ਜਿਹੜਾ ਸਾਡੇ ਮਨ ਚ ਗੱਲ ਪੈ ਗਈ ਫਲਾਣਾ ਕਦੀ ਡੋਲ ਕਿਉਂ ਡੋਲ ਗਿਆ, ਫਲਾਣਾ ਕਿਉਂ ਤਿਲਕ ਗਿਆ,
ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਪੈਰ ਨੂੰ ਸੰਭਾਲ ਕੇ ਚੱਲੀ, ਜਿਸ ਵੱਟ ਤੇ ਜਿਸ ਪਗਡੰਡੀ ਤੇ ਤੂੰ ਤੁਰਨਾ ਪਿਆ ਸਿਰਫ ਇੱਕੋ ਪੈਰ ਰੱਖਿਆ ਜਾਣਾ, ਜੇ 99 ਸਟੈਪ ਤੇਰੇ ਸਹੀ ਚਲੇ ਗਏ ਇੱਕ ਕਦਮ ਕਿਤੇ ਤਿਲ ਗਿਆ ਤੇ ਚੇਤੇ ਰੱਖੀ 99 ਵੀ ਛਿੱਟਿਆਂ ਨਾਲ ਭਰ ਜਾਣ। ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਤੇਰੇ ਥੱਲੇ ਭਰੀ ਪਈ ਏ ਦਲ ਦਲ, ਵੇਖੇ ਚਿੱਟੜ ਥੀਮ ਦੇ ਥੀਮ ਦੋ ਜਾਮ ਕਿਸਨ ਦੋ ਪੇਰ। ਕੋਈ ਪਤਾ ਨੀ ਕਿੱਥੇ ਤਿਲਕ ਜਾਣਾ ਬੰਦੇ ਨੇ, ਪਰ ਜਦੋਂ ਬੰਦਾ ਜੇ ਤਿਲਕ ਜਾਏ, ਮੰਨ ਲਓ ਉਹ ਬਹੁਤ ਜ਼ਿਆਦਾ ਵਿਸ਼ੇ ਵਾਸਨਾ ਚ ਬਹੁਤ ਗਲਤ ਰਸਤੇ ਤੇ ਚੱਲ ਪਿਆ, ਕਿ ਗੁਰਮਤਿ ਵਿੱਚ ਉਹਨੂੰ ਵਾਪਸ ਲਿਆਉਣ ਦੀ ਕਿਤੇ ਕੋਈ ਰਾਹ ਹੈ, ਕਿ ਉਹ ਵਾਪਸ ਆ ਸਕਦਾ ਦੁਬਾਰਾ? ਗੁਰਬਾਣੀ ਨੇ ਕਿਹਾ ਬਿਲਕੁਲ ਆ ਸਕਦਾ, ਕਿਉਂਕਿ ਆਮ ਜਿਹੜੇ ਧਰਮ ਨੇ ਉਹ ਕਰਮਵਾਦੀ ਨੇ। ਗੁਰੂ ਗ੍ਰੰਥ ਸਾਹਿਬ ਵੀ ਕਰਮ ਦੀ ਗੱਲ ਕਰਦੇ ਆ ਜੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਆ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣੇ, ਕਰਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ। ਹੁਣ ਦੂਸਰੇ ਧਰਮ ਚ ਕਈ ਬੰਦੇ ਐਸੇ ਆ ਜਿਨ੍ਹਾਂ ਪਤਿਤ ਕਰਮ ਕੀਤੇ, ਉਹਨਾਂ ਨੂੰ ਵਾਪਸ ਤੋਰ ਦਿੱਤਾ ਕਿ ਇਸ ਜਨਮ ਚ ਤੁਹਾਡੀ ਕੋਈ ਥਾਂ ਨਹੀਂ। ਈਵਨ ਕਿ ਕਈਆਂ ਨੇ ਭਗਤਾਂ ਦੇ ਜੀਵਨ ਦੀਆਂ ਕਹਾਣੀਆਂ ਵੀ ਕਰਮਵਾਦੀ ਬਣਾ ਕੇ ਉਹਨਾਂ ਨੂੰ ਕਿਹਾ ਚਮਾਰ ਦੇ ਘਰ ਤਾਂ ਇਹਨੇ ਜਨਮ ਲਿਆ ਸੀ, ਫਲਾਣੇ ਘਰ ਪਿਛਲੇ ਜਨਮ ਚਲਾ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰਮ ਹੈ ਪਰ ਕਿਰਪਾ ਬਹੁਤ ਵੱਡੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਘਰ ਚੋਂ ਕਿਰਪਾ ਵਰਤ ਦੀਏ, ਕਰੋੜਾਂ ਜਨਮਾਂ ਦੇ ਕਰਮ ਨੂੰ ਕਿਰਪਾ ਇਉਂ ਸਾੜ ਕੇ ਰੱਖ ਦਿੰਦੀ ਏ ਜਿਵੇਂ ਮਾਚਿਸ ਦੀ ਇੱਕ ਤੀਲੀ ਕਰੋੜਾਂ ਰੂਹ ਦੀਆਂ ਗੰਢਾਂ ਸਾੜ ਦਿੰਦੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਬਾਣੀ ਚ, ਇਨਸਾਨ ਕਰਮ ਕਰ ਬੈਠਦਾ ਹੈ ਕਿ ਉਹਦੇ ਕੀਤੇ ਹੋਏ ਕਰਮ ਕਿਰਪਾ ਨਾਲ ਕੱਟੇ ਨਹੀਂ ਜਾਂਦੇ ਪਤਿਤ ਕਰਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਅਪ ਜਸ ਮਿਟ ਜਾਏਗਾ। ਮੱਥੇ ਤੇ ਲੱਗੇ ਹੋਏ ਕਲੰਕ ਸੱਚੀ ਮੁੱਚੀ ਖਤਮ ਹੋ ਜਾਣਗੇ। ਕਿਹੜਾ ਇਨਸਾਨ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਨੂੰ ਦਿਖਾਓ ਜਿੰਨੇ ਬੰਦਗੀ ਕੀਤੀ ਹੋਵੇ ਉਹਦੇ ਕੀਤੇ ਹੋਏ ਕਲੰਕ ਰੱਬ ਨੇ ਮੇਟ ਨਾ ਦਿੱਤੇ ਹੋਣ, ਕਰਮ ਮੇਟੇ ਨਾ ਹੋਣ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਪਤਤ ਪੁਨੀਤ ਪਏ ਰਾਮ ਕਹਿਤ ਕੇ। ਜਿਨ੍ਹਾਂ ਨੇ ਜ਼ਬਾਨ ਤੋਂ ਪ੍ਰਭੂ ਕਿਹਾ, ਵਾਹਿਗੁਰੂ ਕਿਹਾ, ਪਰਮਾਤਮਾ ਨੇ ਸੱਚਮੁੱਚ ਉਹਨਾਂ ਦੇ ਕੀਤੇ ਹੋਏ ਪਾਪ ਸਾੜ ਦਿੱਤੇ, ਹਿਰਦਾ ਪਵਿੱਤਰ ਕਰਤਾ। ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਆ ਹੀ ਬਚਨ ਹੈ, ਜਦੋਂ ਮਤ ਭਰੀ ਜਾਂਦੀ ਹੈ ਪਹਿਲਾਂ ਪਹਿਲਾਂ ਪਾਪ ਜਿਹੜਾ ਉਹ ਥੋੜਾ ਜਿਹਾ ਬੰਦੇ ਨੂੰ ਤੰਗ ਕਰਦਾ, ਕਰਦਾ ਜ਼ਰੂਰ ਹੈ, ਪਛਤਾਵਾ ਜਿਹਾ ਦੱਗਦਾ, ਰਾਤ ਪਰੇਸ਼ਾਨਦਾ, ਦਿਨੇ ਪਛਤਾਉਂਦਾ, ਮਯੂਸ ਜਿਹਾ ਹੋਇਆ ਰਹਿੰਦਾ। ਕੁਝ ਦਿਨਾਂ ਬਾਅਦ ਉਹਨੂੰ ਝੱਸ ਪੈ ਜਾਂਦਾ ਨਾ ਪਾਪ ਦਾ, ਇੱਕ ਵਾਰੀ ਪਾਪ ਕਰਕੇ ਕਹਿੰਦਾ ਨਹੀਂ, ਉਦੋਂ ਬਾਅਦ ਉਹ ਗਿੱਜ ਜਾਂਦਾ, ਫਿਰ ਪਾਪ ਕਰਨੇ ਸ਼ੁਰੂ ਕਰ ਦਿੰਦਾ। ਇਉਂ ਕਹਿ ਲਾ, ਮੈਂ ਇੱਕ ਵਾਰ ਕਿਹਾ ਸੀ, ਇੱਕ ਕੱਪੜਾ ਹੋਵੇ ਜਿਹੜਾ ਪਹਿਲੇ ਦਿਨ ਲਿਆ, ਥੋੜੀ ਜਿਹੀ ਹਵਾ ਚੱਲੀ ਤੇ ਮਿੱਟੀ ਘੱਟਾ ਕੱਪੜੇ ਤੇ ਪਿਆ, ਬੜਾ ਮਹਿਸੂਸ ਹੋਇਆ। ਉਹੀ ਕੱਪੜਾ ਜਦੋਂ ਪਾ ਕੇ ਰੂਟੀਨ ਵਿੱਚ ਰੋਜ਼ਾਨਾ ਜਾਣ ਲੱਗੇ, ਉਹ ਭਰਿਆ ਗਿਆ, ਹੁਣ ਚੇਤੇ ਕੋਈ ਨਹੀਂ ਰਹਿੰਦਾ ਕਿੱਥੋਂ ਭਰਿਆ। ਉਸੇ ਕੱਪੜੇ ਦੇ ਵਿੱਚ, ਤੰਦਾਂ ਦੇ ਵਿੱਚ ਮੈਲ ਚਲੀ ਗਈ। ਫਿਰ ਬੰਦਾ ਉਹਨੂੰ ਧੋਣ ਦਾ ਯਤਨ ਕਰਦਾ, ਛੇਤੀ ਕੀਤਿਆਂ ਤੰਦ ਮੈਲ ਨਿਕਲਦੀ ਨਹੀਂ ਹੁੰਦੀ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਜੀ, ਖਨਲੀ ਧੋਤੀ, ਉਜਲੀ ਨਾ ਹੋਵੇ। ਇਹ ਕੱਪੜਾ ਖਾਸ ਕਰਕੇ ਤੇਲੀ ਦੇ ਕੋਲੂ ਕੋਲ ਹੈ, ਉਹ ਆਪਣੀ ਲੀਰ ਨਾਲ ਆਪਣੇ ਕੱਪੜੇ ਨਾਲ ਕੋਲੂ ਨੂੰ ਸਾਫ਼ ਕਰਦਾ ਹੈ, ਉਹਦੇ ਚ ਥਿੰਦਾ ਤੇ ਮੈਲ ਦੋਨੋਂ ਚਲੇ ਜਾਂਦੇ ਨੇ, ਤੰਦ ਮੈਲ ਪੈ ਜਾਂਦੀ ਹੈ। ਕਈ ਵਾਰੀ ਜਿਨ੍ਹਾਂ ਕੱਪੜਿਆਂ ਨੂੰ ਤੰਦ ਮੈਲ ਪਈ ਹੋਵੇ, ਆਮ ਪਿੰਡਾਂ ਚ ਕਹਿੰਦੇ ਸਨ ਹੁਣ ਇਹ ਪਰੋਲਾ ਬਣਾ ਲਓ, ਇਹ ਕਿਸੇ ਕੰਮ ਨਹੀਂ ਆਉਣਾ, ਇਹਦੇ ਤੰਦ ਵਿੱਚ ਮੈਲ ਪੈ ਗਈ, ਇਹ ਤਾਂ ਹੁਣ ਸਿਰਫ ਪਾਟੇ ਗਈ। ਪਰ ਗੁਰਮੁਖੋ, ਕੱਪੜੇ ਚ ਤੰਦ ਮੈਲ ਪੈ ਜਾਏ ਉਹਨੂੰ ਘਰ ਵਰਤੋਂ ਵਿੱਚ ਨਖਿਤ ਸਮਝਿਆ ਜਾਂਦਾ, ਜਿਹਦੇ ਮਨ ਵਿੱਚ ਤੰਦ ਮੈਲ ਪੈ ਜਾਏ, ਜੇ ਗੁਰੂ ਨਾਨਕ ਸ਼ਬਦ ਦੀ ਕਿਰਪਾ ਕਰੇ ਤੇ ਤੰਦ ਮੈਲ ਵਾਲੇ ਨੂੰ ਵੀ ਧੋ ਕੇ ਰੱਖ ਦਿੰਦਾ ਹੈ। ਆਖ ਹੈ ਬਖਸ਼ਿਸ਼ ਉਹਦੀ, ਪਤਿਤ ਕਰਮ ਜਿਹੜਾ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ, ਹੱਥ ਪੈਰ ਭੜੇ ਗਏ, ਜ਼ਿਆਦਾ ਲੋੜ ਨਹੀਂ ਸਿਰਫ ਪਾਣੀ ਨਾਲ ਵੀ ਸਰ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਹੁਣ ਕੱਲਾ ਪਾਣੀ ਨਹੀਂ, ਥੋੜੀ ਜਿਹੀ ਮੁਸ਼ਕਤ ਜ਼ਿਆਦਾ ਕਰਨੀ ਪਏਗੀ। ਦੇ ਸਾਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਜਿਹਦੀ ਮਾਤੀ ਪਾਪਾਂ ਨਾਲ ਭਰੀ ਜਾਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਇਹਨੂੰ ਗੁਰਦੁਆਰੇ ਬਾਹਰ ਕੱਢ ਦਿਓ, ਨਹੀਂ ਤੇਰਾ ਇਲਾਜ ਨਹੀਂ ਮਾਰੇ। ਕਹਿੰਦੇ ਉਹ
ਧੁੱਪ ਹੈ, ਨਾਮ ਹੈ ਕਹਿ ਰੰਗ। ਰੰਗ ਦਾ ਇੱਥੇ ਅੱਖਰੀ ਅਰਥ ਜੀ ਪ੍ਰੇਮ। ਜਿਹੜਾ ਨਾਮ ਨੂੰ ਪ੍ਰੇਮ ਕਰੇਗਾ, ਨਾਮ ਸੱਚਮੁੱਚੀ ਉਹਦੇ ਪਾਪਾਂ ਨਾਲ ਭਰੀ ਕੋਈ ਮਤ ਨੂੰ ਵੀ ਧੋ ਦੇਗਾ। ਇੱਕ ਤਾਂ ਅਪਜਸ ਹੋਵੇ ਜਿਨ੍ਹਾਂ ਦੀ ਮਤ ਪਾਪਾਂ ਨਾਲ ਭਰੀ ਗਈ, ਰੱਜ ਕੇ ਗੁਨਾਹ ਕੀਤੇ, ਮਾੜੇ ਤੋਂ ਮਾੜੇ ਕਰਮ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਉਹ ਨਾਮ ਵੱਲ ਚੱਲੇ, ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗੁਰਮੰਤਰ ਦੀ ਦਾਤ ਦਿੱਤੀ, ਚੇਟਕ ਲੱਗ ਗਈ, ਇੰਨਾ ਸਿਮਰਨ ਕੀਤਾ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ। ਉਂਝ ਦਾਸ ਇੱਕ ਬੇਨਤੀ ਕਰਦਾ, ਪਤਿਤ ਕਰਮ ਵਿੱਚ ਅਜਾ ਮੈਂ ਲਾਏਗਾ, ਪਤਿਤ ਕਰਮ ਵਿੱਚ ਰਵਿਦਾਸ ਸਾਹਿਬ ਨੂੰ ਲਿਆ ਸਕਾਂਗੇ। ਮੈਂ ਤਾਂ ਦੋਸ਼ ਸ਼ਬਦ ਕਹਿ, ਇੱਕ ਤਾਂ ਉਹ ਪਤਿਤ ਨੇ, ਹੁਣ ਅਜਾ ਮਲ ਨਾਲ ਤੁਸੀਂ ਭਗਤ ਕਬੀਰ ਨੂੰ ਤੁਲਨਾ ਦਿਓ ਤੇ ਮੇਰਾ ਖਿਆਲ ਹੈ ਬੜੀ ਘੋਰ ਬੇਇਨਸਾਫੀ। ਪਰ ਕਿਆ ਪਤਿਤ ਉਹਨਾਂ ਨੂੰ, ਉਹਨਾਂ ਨੂੰ ਪਤਿਤ ਕਿਹਾ ਗਿਆ? ਹੁਣ ਅਜਾਮਲ ਪੁਰਾਣ ਦਾ ਇੱਕ ਪਾਤਰ ਹੈ, ਮੈਂ ਉਦਣ ਕਿਹਾ ਸੀ ਸ਼ਾਇਦ ਪਿਛਲੀ ਵਾਰ ਵੀ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ, ਪਰ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ। ਧਰੂ ਜੀ ਦੀ ਕੋਈ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਪਣੀ ਉਚਾਰਨ ਕੀਤੀ, ਪਰ ਗੁਰਬਾਣੀ ਨੇ ਉਹਨਾਂ ਨੂੰ ਮੰਨਿਆ ਭਗਤ। ਪ੍ਰਹਿਲਾਦ ਦੀ ਕੋਈ ਤੁੱਕ ਨਹੀਂ, ਪਰ ਬਾਣੀਕਾਰਾਂ ਨੇ ਉਹਨਾਂ ਦੀ ਭਗਤਾਂ ਦੀ ਸੂਚੀ ਤਿਆਰ ਉਹਨਾਂ ਨੂੰ ਯਾਦ ਕੀਤਾ, ਬਿਦਰ ਦੀ ਕੋਈ ਤੁੱਕ ਨਹੀਂ। ਹੁਣ ਅਜਾਮਲ ਤੇ ਗਨਕਾ ਦੋ ਸ਼ਬਦ ਵਾਰ ਵਾਰ ਬਾਣੀ ਚ ਹੁੰਦੇ। ਅਜਾਮਲ ਬ੍ਰਾਹਮਣ ਕਹਿ, ਗਨਕਾ ਮੈਂ ਇਸ ਦਿਨ ਇੱਕ ਦਿਨ ਅਰਥ ਕੀਤੇ ਸੀ, ਅਸੀਂ ਸਿੱਧੇ ਅਰਥ। ਗਨਕਾ ਇੱਕ ਨਿੱਜੀ ਨਾਮ ਨਹੀਂ, ਸਿਰਫ ਇੱਕ ਔਰਤ ਦਾ ਨਾਮ ਗਨਕਾ ਨਹੀਂ, ਗਨਕਾ ਉਹਦੇ ਪੇਸ਼ੇ ਨਾਲ ਜੁੜਿਆ ਹੋਇਆ ਨਾਮ ਬਣ ਗਿਆ। ਸ਼ਾਇਦ ਆਪ ਨੂੰ ਯਾਦ ਹੋਵੇ, ਬਹੁਤ ਸਮਾਂ ਪਹਿਲਾਂ ਇੱਥੇ ਅਰਥ ਕੀਤੀ ਸੀ, ਇਹ ਲਫ਼ਜ਼ ਦੋ ਸ਼ਬਦਾਂ ਦਾ ਸਮੂਹ ਗਨਕਾ, ਗਨ ਦਾ ਅਰਥ ਹੈ ਸਮੂਹ, ਬਹੁਤ ਸਾਰੇ, ਕਾ ਦਾ ਅਰਥ ਹੈ ਦੇਹ, ਜਿਸ ਦੇ ਸਰੀਰ ਨਾਲ ਬਹੁਤ ਸਮੂਹ ਦਾ ਸੰਬੰਧ ਹੋ ਜਾਏ ਉਹਨੂੰ ਗਨਕਾ ਕਹਿੰਦੇ ਆ। ਇੱਥੇ ਵੇਸ਼ਵਾ ਬਣਿਆ ਜਿਹੜਾ ਬੌਡੀ ਨੂੰ ਵੈਸ਼ ਦੀ ਤਰ੍ਹਾਂ ਵਪਾਰ ਕਰਨ ਲੱਗ ਪਵੇ, ਸ਼ਬਦ ਵੇਸ਼ਵਾ ਕਹਿਣ ਲੱਗ ਪਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਾਣੀ ਦੇਖੋ, ਕਿਉਂਕਿ ਭਾਵੇਂ ਇਹ ਪੁਰਾਣ ਘਟਨਾ ਹੈ, ਗਨਕਾ ਬਾਰੇ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਵੀ ਉਹ ਸੱਚੀ ਮੁੱਚੀ ਪਾਪਣ ਬਣ ਗਏ, ਉਹਨੇ ਪਾਪ ਕੀਤੇ। ਮੈਂ ਬੇਨਤੀ ਕਰਨ ਲੱਗਾ ਕਿ ਹਿਰਦੇ ਚ ਗੁਰਮੰਤਰ ਹੋਵੇ ਤੇ ਗਣਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਨਾਮ ਧੋ ਕੇ ਰੱਖ ਦਿੰਦਾ। ਇਹ ਇਸ ਕਰਕੇ ਇਹ ਕਹਾਣੀ ਸੁਣਾਉਣ ਲਈ ਨਹੀਂ ਸੀ, ਪੁਰਾਤਨ ਵਾਪਰੀ ਘਟਨਾ ਹੈ, ਉਹਨੂੰ ਅੱਜ ਦੇ ਸੰਦਰਭ ਚ ਆਪਾਂ ਕਿਵੇਂ ਜੀ ਸਕਨੇ। ਭਾਈ ਸਾਹਿਬ ਦੇ ਬੋਲ ਨੇ ਜੀ, ਪੰਜਾਬੀ ਦੀਆਂ ਸਤਰਾਂ ਨੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਸ਼ਿੰਗਾਰ ਵੀ ਪਾਪਾਂ ਦਾ। ਇਹ ਜਿਹੜਾ ਪਾਪਾਂ ਦਾ ਗਲਹਾਰ ਪਰੋਤਾ, ਇਹ ਕੋਈ ਖੋਪੜੀਆਂ ਥੋੜਾ ਸਨ ਜੀ, ਕਿਉਂਕਿ ਜਿੰਨਾ ਉਹ ਆਪਣੇ ਤਨ ਉੱਤੇ ਕੋਈ ਵੀ ਸ਼ਿੰਗਾਰ ਕਰ ਦਈਏ, ਉਹਦੇ ਹਰ ਸ਼ਿੰਗਾਰ ਦੇ ਵਿੱਚ ਸਿਰਫ ਪਾਪ ਦੀ ਵਾਸ਼ਨਾ ਹੈ। ਇਹਦਾ ਮਤਲਬ ਇਹ ਸੀ ਵੀ ਉਹਦਾ ਹਾਰ ਸ਼ਿੰਗਾਰ ਜਿਹੜਾ ਉਹ ਪਾਪਾਂ ਨਾਲ ਜੁੜਿਆ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ। ਉਹ ਕੋਈ ਮਿਥ ਕੇ ਥੋੜਾ ਗਿਆ, ਅਚਾਨ ਚੱਕ, ਤੇ ਕਈ ਵਾਰੀ ਸੱਚ ਵੇ ਅਚਨਚੇਤ ਜ਼ਿੰਦਗੀ ਪਲਟ ਜਾਂਦੀ, ਕਿਤੇ ਪੂਰਬਲਾ ਲਿਖਿਆ ਅੱਗੇ ਆ ਜਾਂਦਾ ਹੈ। ਅਸੀਂ ਭਾਵੇਂ ਸਾਡੇ ਬੰਦੇ ਪੂਰਬਲੇ ਨੀ ਮੰਨਦੇ, ਉਹ ਕਹਿੰਦੇ ਪੂਰਬਲਾ ਵੜੀ ਜਿਹੜਾ ਥੋੜਾ ਚਿਰ ਪਹਿਲਾਂ ਕੀਤਾ। ਨਹੀਂ ਨਹੀਂ ਭਾਈ, ਪੂਰਬਲੇ ਕਰਮ ਖੇ, ਕਿਤੇ ਸੱਟਿਆ ਹੋਇਆ ਬੀਜ ਫਿਰ ਪੁੰਗਰ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਲਿਖਦੇ ਆ ਕਿ ਦੇਖੋ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਉਹਦਾ ਮਨ ਪਸੀਜ ਗਿਆ, ਤਰਸ ਜਾ ਗਿਆ। ਦੋ ਤਰ੍ਹਾਂ ਦਾ ਪਸੀਜਦਾ ਜੀ, ਦੁਨਿਆਵੀ ਬੰਦੇ ਦਾ ਮਨ ਜ਼ਿਆਦਾਤਰ ਪਸੀਜਦਾ ਜਦੋਂ ਕੋਈ ਬਿਮਾਰ ਹੁੰਦਾ, ਮਰ ਜਾਂਦਾ, ਇਸ ਤਰ੍ਹਾਂ ਹੈ ਨਾ ਜੀ। ਜਾਂ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਏ, ਬੰਦਾ ਪਸੀਜਦਾ ਵੀ ਬੜਾ ਮਾੜਾ ਹੋਇਆ। ਪਰ ਜਦੋਂ ਕੋਈ ਬੰਦਾ ਪਤਿਤ ਕਰਮ ਕਰਦਾ, ਆਮ ਬੰਦਾ ਉਹਦੇ ਤੇ ਪਸੀਜਣ ਦੀ ਥਾਂ ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਫਿਜ਼ੀਕਲ ਤੌਰ ਤੇ ਕੋਈ ਬੰਦਾ ਡਿੱਗ ਪਿਆ, ਸਰੀਰਕ ਤੌਰ ਤੇ ਅਸੀਂ ਇੱਕੋ ਦਮ ਕਹਿੰਦੇ ਦੀ ਹੈਲਪ ਕਰੋ, ਚਾਹੀਦਾ ਹੈ। ਤੇ ਜੇ ਬੰਦਾ ਜੀਵਨ ਪੱਖੋਂ ਡਿੱਗ ਪਵੇ, ਕੀ ਉਹਨੂੰ ਹੈਲਪ ਦੀ ਲੋੜ ਨਹੀਂ? ਕੀ ਉਹਨੂੰ ਸੰਗਤ ਦੀ ਲੋੜ ਨਹੀਂ? ਉਹ ਬਿਮਾਰ ਹੈ, ਉਹ ਸੱਚੀ ਮੁੱਚੀ ਬਿਮਾਰੀ ਨਾਲ ਗ੍ਰਸਿਆ ਗਿਆ। ਜਿਵੇਂ ਇੱਕ ਸਰੀਰਕ ਤੌਰ ਤੇ ਬਿਮਾਰ ਕੋਈ ਬੰਦੇ ਲਈ ਅਸੀਂ ਯਤਨ ਕਰਨੇ ਆ ਉਹ ਆਰੋਗ ਹੋ ਜਾਏ, ਤੰਦਰੁਸਤ ਹੋ ਜਾਏ, ਤੇ ਜਦੋਂ ਬੰਦਾ ਜੀਵਨ ਪੱਖੋਂ ਮਤ ਪੱਖੋਂ ਬਿਮਾਰ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਘਰ ਹੈ, ਉਹਨਾਂ ਬਿਮਾਰਾਂ ਦਾ ਇਲਾਜ ਬਾਣੀ ਵਿੱਚੋਂ ਕਰਦਾ ਹੈ, ਪਤਤਾਂ ਦਾ ਵੀ ਇਲਾਜ ਹੈ। ਉਹ ਅਚਨਚੇਤ ਗਿਆ, ਉਹਨੇ ਦੇਖਿਆ ਵੀ ਇਹ ਤਾਂ ਪਾਪ ਬੜੇ ਕੀਤੇ ਨੇ। ਭਾਈ ਸਾਹਿਬ ਕਹਿੰਦੇ ਆ
ਮੈਂ ਕਹਾਣੀ ਨਹੀਂ ਕੇਵਲ ਗਣਕਾਂ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਣਕਾਂ ਵਾੜੇ ਜਾਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਤੋਤਾ ਬੋਲਦਾ ਤਾਂ ਸਭ ਨੂੰ ਪਤਾ ਕਿਉਂਕਿ ਬਾਕੀ ਪੰਛੀਆਂ ਵਿੱਚੋਂ ਤੋਤਾ ਬਹੁਤ ਛੇਤੀ ਬੰਦੇ ਦੀ ਬੋਲੀ ਬੋਲਦਾ। ਉਹਨੇ ਤੋਤਾ ਦਿੱਤਾ, ਉਹਨੇ ਕਿਹਾ ਮੈਂ ਪਾਪ ਕੀਤੇ ਆ, ਸੱਚੀ ਮੁੱਚੀ ਰੋ ਪਈ। ਉਹਨੇ ਕਿਹਾ ਮੈਂ ਬਹੁਤ ਬੱਜਰ ਪਾਪ ਕੀਤੇ, ਮੇਰੇ ਘਰ ਚ ਰੋਜ਼ ਪਾਪ ਹੁੰਦਾ, ਪਰ ਸੱਚੀ ਮੁੱਚੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਛੱਡ ਨਹੀਂ ਰਹੀ, ਮੇਰੀ ਆਦਤ ਬਣ ਗਈ, ਮੈਨੂੰ ਝੱਸ ਪੈ ਗਿਆ, ਮੈਂ ਗਲਤ ਰਸਤੇ ਤੇ ਡਿੱਗ ਪਈ ਹਾਂ, ਛੱਡਣਾ ਚਾਹੁੰਦੀ ਹਾਂ, ਕਰੀਚ ਕਹਿ ਗਿਲਾਨੀ ਕਹਿ, ਪਰ ਛੱਡ ਨਹੀਂ ਸਕਦੀ, ਮੇਰਾ ਚੁਗਿਰਦਾ ਇਹੋ ਜਿਹਾ। ਉਹ ਕਹਿਣ ਲੱਗੀ ਚੱਲ ਮੈਂ ਤੇਰਾ ਚੁਗਿਰਦਾ ਬਦਲ ਦੇਣਾ। ਉਹਨੇ ਕਿਹਾ ਵੀ ਜਿਹੜਾ ਬੰਦਾ ਇਹਦੇ ਕੋਲ ਆਉਣਾ ਕਿਸੇ ਤੇ ਆਉਣਾ ਹੀ ਨਹੀਂ, ਦੂਜਿਆਂ ਨੇ ਕਹਿਣਾ ਵੀ ਬਾਕੀ ਇੱਥੋਂ ਲੰਘ ਕਿੱਥੋਂ ਗਏ ਜੀ, ਇਹ ਤਾਂ ਬੜਾ ਪਾਪੀਆਂ ਦਾ ਘਰ। ਕਹਿੰਦੇ ਤੇਰਾ ਚੁਗਿਰਦਾ ਬਦਲਣ ਵਾਸਤੇ ਬੰਦਾ ਕੋਈ ਨਹੀਂ ਆਉਣਾ, ਆ ਤੋਤੇ ਨੂੰ ਮੈਂ ਸਿਖਾਇਆ, ਮੇਰੀ ਮਿੱਤਰਤਾ ਇਹਦੇ ਨਾਲ, ਇਹ ਸਵਖਤ ਤੇ ਉੱਠ ਕੇ ਮੈਨੂੰ ਕਹਿੰਦਾ ਹੁੰਦਾ ਉੱਠ ਰਾਮ ਨਾਮ ਬੋਲ, ਰਾਮ ਰਾਮ ਬੋਲ, ਕਹਿੰਦਾ ਬਸ ਜਦੋਂ ਤੂੰ ਲੰਘੇਗੀ ਨਾ ਤੇ ਮੈਨੂੰ ਕਹਿੰਦਾ ਮੈਂ ਅੱਗੇ ਬੋਲਣਾ, ਇਹ ਪਿੱਛੇ ਬੋਲਦੀ ਏ। ਮੈਂ ਇੱਕ ਵਾਰ ਕਿਹਾ ਸੀ ਗੁਰਮੁਖੋ, ਅਸੀਂ ਕਹਿੰਦੇ ਸਾਰੇ ਤੋਤਾ ਰਟਨ ਤੋਤਾ ਰਟਨ, ਇਸ ਤਰ੍ਹਾਂ ਹੀ ਹੈ ਨਾ ਜੀ, ਸੱਚੀ ਮੁੱਚੀ ਨੀਅਤ ਖੋਟੀ ਹੋਵੇ ਤੇ ਤੋਤਾ ਰਟਣੀ ਹੈ, ਜੇ ਨੀਅਤ ਸਾਫ ਹੋਵੇ ਤੇ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਸਾਰੀ ਜ਼ਿੰਦਗੀ ਦਾ ਰਟਨ ਬਦਲ ਜਾਂਦਾ। ਭਾਈ ਸਾਹਿਬ ਨੇ ਲਿਖਿਆ ਕਿ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਸੱਚਮੁੱਚ ਉਹਦੀ ਐਸਤਾ ਐਸਤਾ ਮਤ ਨਿਰਮਲ ਹੋਣ ਲੱਗ ਪਈ। ਨਾਮ ਦਾ ਸੁਭਾਅ ਜੀ, ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਚ ਨਾ, ਅਸੀਂ ਆਮ ਤੌਰ ਤੇ ਕੋਈ ਚੀਜ਼ ਸਾਫ਼ ਕਰਨੀ ਹੋਵੇ, ਮੰਨ ਲਓ ਹੁਣ ਭਾਂਡੇ ਨੇ ਸਵਾਹ ਨਾਲ ਤੇ ਨਾ ਮਾਂਜਦੇ ਕੈਮੀਕਲ, ਜਿਹਦੇ ਨਾਲ ਭਾਂਡੇ ਮਾਂਜਣੇ ਉਹ ਵੱਖਰਾ ਵੱਖਰਾ ਸਮਾਨ ਹੈ ਕਿਚਨ ਵਿੱਚ, ਤੇ ਜਿਹੜਾ ਲੰਗਰ ਵਿੱਚ ਪਾਉਂਦੇ ਆ ਸਮਾਨ ਉਹ ਵੱਖਰਾ ਹੈ। ਕਦੀ ਆਪ ਜੀ ਨੇ ਜਿਹੜਾ ਭਾਂਡਾ ਮਾਂਜਿਆ ਉਸ ਭਾਂਡੇ ਨੂੰ ਜਿਸ ਚੀਜ਼ ਨਾਲ ਮਾਂਜਿਆ, ਕਦੀ ਉਹਦੇ ਚ ਰੋਟੀ ਪਾਈ, ਕਦੀ ਕਿਹਾ ਵੀ ਤੜਕਾ ਸਾਬਣ ਦੇ ਲਿਕਵਿਡ ਦਾ ਲਾ ਦਈਏ, ਕਦੀ ਨਹੀਂ ਲਾਉਂਦੇ। ਦੁਨੀਆਂ ਦਾ ਭਾਂਡਾ ਧੁੱਪਣ ਵਾਲਾ ਮਟੀਰੀਅਲ ਹੋਰ ਹੋਵੇਗਾ ਤੇ ਪਾਉਣ ਵਾਲੀ ਚੀਜ਼ ਹੋਰ ਹੋਵੇਗੀ, ਪਰ ਇਸ ਭਾਂਡੇ ਨੂੰ ਧੋਣ ਵਾਲਾ ਵੀ ਨਾਮ ਕਹਿ ਤੇ ਇਸ ਭਾਂਡੇ ਵਿੱਚ ਅੰਮ੍ਰਿਤ ਬਣਾਉਣ ਵਾਲਾ ਵੀ ਨਾਮ ਕਹਿ, ਇਹ ਦੋ ਨਹੀਂ। ਮਹਾਰਾਜ ਨੇ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਤੇ ਅਗਲਾ ਬਚਨ ਕੀਤਾ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਮਲ ਵੀ ਨਾਮ ਧੁੰਦਾ ਤੇ ਅੰਮ੍ਰਿਤ ਵੀ ਨਾਮ ਬਣ ਜਾਂਦਾ ਹੈ। ਇਹ ਨਾਮ ਦੀ ਬਖਸ਼ਿਸ਼ ਉਹਨੇ ਦਿੱਤਾ, ਉਹਨੂੰ ਸੱਚੀ ਮੁੱਚੀ ਲਿਵ ਲੱਗ ਗਈ। ਭਾਈ ਸਾਹਿਬ ਕਹਿੰਦੇ ਆ ਕਿ ਦੁਰਮਤ ਦੇਖ ਦਿਆਲ ਹੋਏ ਖਤੂ ਉਸਨੂੰ ਦੀ ਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਲਿਵ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ, ਸੋਤੇ ਦੇ ਅੱਗੇ ਐੜਾ ਗੇਤਰ ਲੱਗਾ, ਅਸੋਤਾ ਹੁਣ ਨੀਂਦ ਨਹੀਂ ਪੈਂਦੀ। ਸੱਚੀ ਮੁੱਚੀ ਦੋ ਥਾਵਾਂ ਤੇ ਨੀਂਦ ਨਹੀਂ ਪੈਂਦੀ, ਜਾਂ ਰੱਬ ਦੇ ਚਿੰਤਨ ਚ ਨਹੀਂ ਨੀਂਦ ਪੈਂਦੀ, ਨਾ ਜਾਂ ਦੁਨੀਆਂ ਦੀ ਚਿੰਤਾ ਚ ਨੀਂਦ ਪੈਂਦੀ। ਕਈ ਵਾਰੀ ਬੰਦਾ ਬਹੁਤ ਖੁਸ਼ੀ ਹੋਵੇ ਨੀਂਦ ਫਿਰ ਵੀ ਕੋਈ ਨਹੀਂ ਪੈਂਦੀ, ਜਦੋਂ ਬਹੁਤ ਦੁਖੀ ਹੋਵੇ ਤੇ ਫਿਰ ਵੀ ਨੀਂਦ ਨਹੀਂ ਪੈਂਦੀ। ਉਂਝ ਮਹਾਰਾਜ ਨੇ ਕਿਹਾ ਮਨੋਵਿਗਿਆਨ ਕਹਿੰਦਾ ਨਾ ਵੀ ਤੂੰ ਟੈਨਸ਼ਨ ਛੱਡ ਫ੍ਰੀ ਹੋ ਕੇ ਸੌ ਰਾਤ ਨੂੰ, ਬਾਬਾ ਜੀ ਕਹਿੰਦੇ ਅੰਤਰ ਚਿੰਤਾ ਨੀਂਦ ਨਾ ਸੋਵੇ, ਇਹਨੂੰ ਨੀਂਦ ਕੋਈ ਨਹੀਂ ਆਉਣੀ, ਚਿੰਤਾ ਤੁਰਖ। ਜਦੋਂ ਅੱਤ ਦਾ ਸੁੱਖ ਹੁੰਦਾ ਉਦੋਂ ਵੀ ਬੰਦੇ ਨੂੰ ਨੀਂਦ ਨਹੀਂ ਪੈਂਦੀ, ਘੜੀ ਪਿੱਛੋਂ ਵਹਿੰਦਾ। ਤੇ ਮੇਰਾ ਖਿਆਲ ਕਈਆਂ ਨੇ ਜੇ ਕਿਤੇ ਕਈ ਸਾਲਾਂ ਬਾਅਦ ਹਰਿਮੰਦਰ ਸਾਹਿਬ ਜਾਣਾ ਹੋਵੇ ਉਹਨੂੰ ਪੁੱਛ ਕੇ ਦੇਖੋ, ਉਹਨੂੰ ਤੇ ਕਈ ਰਾਤਾਂ ਹੀ ਪਹਿਲਾਂ ਨੀਂਦਰ ਨਹੀਂ ਪੈਂਦੀ ਹੈ, ਕਿਉਂਕਿ ਸੁੱਖ ਉਹਨਾਂ ਨੂੰ ਲਿਜਾ ਰਿਹਾ ਉਸ ਪਾਸੇ। ਉਹ ਨਿਤ ਪੜਾਏ ਕਰੇ ਅਸੋਤਾ, ਭਾਈ ਸਾਹਿਬ ਕਹਿੰਦੇ ਨੇ ਮੇਰੀ ਕਹਾਣੀ ਸੁਣਾਉਣ ਦਾ ਮਤਲਬ ਇਹ ਪਤ ਤੂੰ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਾ ਅਰਥ ਸਰੀਰ, ਕਿ ਪਰਮਾਤਮਾ ਦਾ ਨਾਮ ਉਸ ਪਤਤ ਨੂੰ ਵੀ ਪਵਿੱਤਰ ਕਰ ਗਿਆ ਜਿਹਦਾ ਰੋਮ ਰੋਮ ਵਾਸ਼ਨਾ ਲੁਪਤ ਸੀ, ਉਹਦੇ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੈਂ ਬੇਨਤੀ ਕਰਾਂਗਾ ਕਿ ਉਹਦਾ ਅਪਜਸ ਨਹੀਂ ਮਿਟਿਆ, ਚਲੋ ਸਾਖੀ ਨਾ ਸੁਣਾਓ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਕੀ ਉਹਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਚ ਆਇਆ? ਮੰਨ ਰਿਹਾ ਦੁਨ ਅਸੀਂ ਸ਼ਬਦ ਵਿਚਾਰਿਆ, ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਪ੍ਰਭੂ ਦੀ ਸ਼ਰਨ ਵਿੱਚ ਉਹਦੇ ਨਾਮ ਦੀ ਗਵਾਹੀ ਹੈ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਕੀ ਉਹਦਾ ਅਪਜਸ ਮਿਟਿਆ ਨਹੀਂ? ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਸ਼ਬਦ ਵਰਤੇ ਹੈ, ਹਾਲਾਂਕਿ ਇੱਥੇ ਟੀਕਾਕਾਰਾਂ ਦੋ ਤਰੀਕੇ ਦੇ ਅਰਥ ਕੀਤੇ। ਅਸੀਂ ਇੱਥੋਂ ਤੱਕ ਪੜਿਆ ਜੀ ਗਨਕਾ ਪਾਪਨ ਸੀ, ਸਿਮਰਨ ਕੀਤਾ ਪਵਿੱਤਰ ਹੋ ਗਈ। ਕਹਿੰਦੇ ਨੇ ਬੰਦਾ ਜਦੋਂ ਕਿਸੇ ਨੂੰ ਬਹੁਤ ਸਤਿਕਾਰ ਦਿੰਦਾ ਨਾ ਆਪਣੇ ਸਰੀਰਕ ਅੰਗਾਂ ਤੇ, ਤਿੰਨ ਚਾਰ ਗੱਲਾਂ ਨੇ। ਇੱਕ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਸੀਨੇ ਚ ਰਹਿੰਦਾ, ਇਹ ਸਭ ਤੋਂ ਵੱਧ ਸਨਮਾਨ ਦੀ ਥਾਂ ਹੁੰਦੀ ਹੈ, ਤੇ ਸ਼ਾਇਦ ਇਹੀ ਕਾਰਨ
कि गुरु ने भी एक सिख नूं सन्मान दे किया सी विधि चंद छीना गुरु का सीना जां दिल च थां दिता जांदा ते जां कई वारी असीं कहिंदे आ कि तेरे लिए मैं अखां दीआं पलकां विछावांगा। ईवन कि गुरु ग्रंथ साहिब पढ़दे आ कि दन पाठ आया गुरु अर्जुन साहिब कहिंदे रब जी तुसी आओ तां सही लोकी बिस्तरे विछा के तेरी इंतजार करदे मैं अखां दीआं पुतलियां दा बिस्तरा बना के वेट करा मूं थियाऊ से।

0: ਪੌੜੀਆਂ ਦੇ ਘਰ ਚੱਲ ਕੇ ਖੁਦ ਬਾਬਾ ਚਲਾ ਗਿਆ ਸੀ। ਸਤਮੁੱਚ ਅਰੋਗ ਹੋਇਆ। ਜਿਸ ਵਕਤ ਗੁਰਦੇਵ ਨੇ ਉਹਦੀ ਸ਼ਾਦੀ ਕੀਤੀ ਗੋਇੰਦਵਾਲ ਸਾਹਿਬ, ਜਿਹੜੀ ਬੱਚੀ ਨਾਲ ਕੀਤੀ ਉਹਦਾ ਨਾਮ ਮਥੋ ਸੀ। ਜਦੋਂ ਵਿਆਹ ਹੋ ਗਿਆ, ਰਿਸ਼ਤਾ ਹੋਇਆ, ਮਾਈ ਨੂੰ ਉਹਦੀ ਮਾਈ ਨੂੰ ਪਤਾ ਲੱਗਾ, ਉਹਨੇ ਭਰੇ ਦਰਬਾਰ ਚ ਆ ਕੇ ਕਿਹਾ, ਮਹਾਰਾਜ ਇਹ ਕੀ ਕੀਤਾ, ਮੇਰੀ ਬੇਟੀ ਕੰਗਲੇ ਦੇ ਕੋੜੀ ਦੇ ਲੜ ਲਾ ਦਿੱਤੀ, ਇਹਦਾ ਕੌਣ ਰਿਸ਼ਤੇਦਾਰ, ਇਹਦਾ ਮਾਂ ਪਿਓ ਕੌਣ, ਖਾਨਦਾਨ ਕੌਣ। ਮੈਂ ਕਹਿੰਦਾ ਏਦੂ ਵੱਡਾ ਘਰ ਕਿਹੜਾ ਮਿਲੇ। ਕਹਿਣ ਲੱਗੇ, ਪੁੱਤ ਬੀਬਾ ਰੌਲਾ ਨਾ ਪਾ, ਮੈਨੂੰ ਪਤਾ ਹੈ ਤੇਰਾ ਸੁਭਾਅ ਸਖਤ ਤੇ ਤੂੰ ਮਾਪਿਆਂ ਬਾਰੇ ਪੁੱਛਣਾ ਚਾਹੁੰਦੀ। ਕੌਣ? ਇਹਦੀ ਮਾਂ ਵੀ ਅਮਰਦਾਸ, ਦਾ ਪਿਓ ਵੀ ਅਮਰਦਾਸ, ਇਹਦਾ ਘਰ, ਇਹਦਾ ਖਾਨਦਾਨ ਗੁਰੂ ਨਾਨਕ ਦੀ ਸੰਗਤ ਹੈ। ਮੈਂ ਇੱਕ ਬੇਨਤੀ ਕਰਾਂ, ਉਹ ਬੰਦਾ ਜਿਹੜਾ ਅੱਤ ਦਾ ਪਤਦ ਹੈ, ਜਦੋਂ 22 ਮੰਜੀਆਂ ਦਿੱਤੀਆਂ, ਯਾਦ ਰੱਖਿਓ ਇੱਕ ਮੰਜੀ ਪ੍ਰੇਮੇ ਨੂੰ ਦਿੱਤੀ ਸੀ, 22 ਮੰਜੀਆਂ ਚ ਮੱਥੋ ਮੁਰਾਰੀ, ਦੋ ਮੰਜੀਆਂ ਨੇ ਜੀ 22 ਮੰਜੀਆਂ ਚੋਂ, ਜਿਹੜੀਆਂ ਨਾਲ ਬੀਬੀਆਂ ਵੀ ਬਹਿੰਦੀਆਂ ਸਨ, ਇੱਕ ਮੱਥੋ ਮੁਰਾਰੀ ਤੇ ਇੱਕ ਸੱਚਨ ਸੱਚ। ਸੱਚਨ ਸੱਚ ਦੀ ਮੰਜੀ ਵਿੱਚ ਵੀ ਬੀਬੀ ਰਾਣੀ ਨਾਲ ਬਹਿੰਦੀ ਸੀ। ਖੈਰੇ ਫਿਰ ਕਿਸੇ ਦਿਨ ਜੇ ਕੇ ਮੌਕਾ ਬਣਿਆ ਤੇ ਇਹ ਮੱਥੋ ਮੁਰਾਰੀ, ਤੇ ਮਹਾਰਾਜ ਨੇ ਉਸ ਬੀਬੀ ਨੂੰ ਕਿਹਾ, ਕਹਿਣ ਲੱਗੇ ਤੂੰ ਕਹਿੰਦੀ ਏ ਮੇਰੀ ਧੀ, ਸਤਿਗੁਰੂ ਕਹਿੰਦੇ ਨੇ ਜਾ ਪ੍ਰੇਮੇ ਕਰਕੇ ਤੇਰੀ ਧੀ ਤੇ ਵੀ ਬਖਸ਼ਿਸ਼ ਹੋਈ, ਤੇਰੀ ਧੀ ਦਾ ਨਾਂ ਪਹਿਲਾਂ ਲੈਣ, ਕਹਿਣਗੇ ਪ੍ਰੇਮੇ ਦਾ ਬਾਅਦ ਚ ਆਏਗਾ। ਮੁਰਾਰੀ ਮੱਥੋ ਕੋਈ ਨਹੀਂ ਸੀ ਕਹਿੰਦਾ, ਮੱਥੋ ਮੁਰਾਰੀ ਕਹਿੰਦੇ ਹੁੰਦੇ ਸਨ। ਸਤਿਗੁਰੂ ਦਾ ਸ਼ਬਦ ਕਲੰਕ ਧੋਂਦਾ ਹੈ। ਇੱਕ ਤਾਂ ਇਹ ਨੇ ਪਤਿਤ ਕਰਮ, ਜਿਵੇਂ ਹੁਣ ਭਾਈ ਸਾਹਿਬ ਪੜ੍ਹ ਰਹੇ ਸਨ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਕਾਮ ਕ੍ਰੋਧ ਮੋਹ ਵਸ ਕੀਆ, ਇਹ ਹੈ ਪਤਿਤ ਕਰਮ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋ ਪਿਆਰ, ਚਾਰੇ ਕਿਲ ਵਿਕ ਉਨ ਅੱਗ ਕੀਏ। ਪਿਆਰਿਓ, ਹਰ ਪਾਪ ਕੀਤਾ ਹੋਵਾ ਅਸੁਰ ਸ਼ਿੰਗਾਰ, ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧੁਰਿਆ ਧਰਿਆ ਚਿੱਤ। ਪਿਆਰਿਓ, ਉਹਨੇ ਕਦੀ ਵੀ ਸਿਮਰਨ, ਕਦੀ ਬਾਣੀ, ਕਦੀ ਨਾਮ। ਮੈਂ ਤਾਂ ਹੀ ਕਹਿੰਦਾ ਪਿਆਰਿਓ, ਜਿਹੜਾ ਬੰਦਾ ਅਜੇ ਤੱਕ ਵੀ ਗੁਰਦੁਆਰੇ ਨਹੀਂ ਆਇਆ, ਨਫ਼ਰਤ ਮਤ ਕਰੋ, ਪਤਾ ਨਹੀਂ ਦਲੀ ਤੇ ਡਿੱਗਦਿਆਂ ਬਾਬੇ ਨੇ ਕੀ ਕਿਰਪਾ ਵਰਤਾ ਦੇਣੀ। ਉਹਨੇ ਕਦੀ ਸੁਣਿਆ ਹੀ ਨਹੀਂ, ਉਹ ਟਿੱਚਰਾਂ ਕਰਦਾ ਪੋਥੀਆਂ ਪੜਨ ਵਾਲਿਆਂ ਨੂੰ। ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧੁਰਿਆ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰ ਤਰਿਆ ਅਪਜਸੰ ਮਿਟੰਤ। ਸਤ ਪੁੱਤਰ ਹੈ, ਸਿਮਰਨ ਵਾਲੇ ਜਿਵੇਂ ਪੁੱਤਰ ਅਪਜਸ ਮਿਟਾ ਦਿੰਦੇ ਨੇ, ਇਹਦਾ ਮਤਲਬ ਇਹ ਸੀ ਕਿ ਰੱਬ ਦੀ ਬੰਦਗੀ ਅਪਜਸ ਮਿਟਾ ਦਿੰਦੀ। ਇੱਕ ਤਾਂ ਪਤਿਤ ਕਰਮਾਂ ਕਰਕੇ ਸਨ। ਦੂਸਰੀ ਬੇਨਤੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਸ਼ਬਦ ਜ਼ਰੂਰ ਪਤਿਤ ਵਰਤੇ, ਇਸ ਕਰਕੇ ਵਰਤੇ, ਕਰਮ ਕਰਕੇ ਨਹੀਂ, ਕਿਉਂਕਿ ਉਹਨਾਂ ਨੂੰ ਵਰਨ ਵੰਡ ਕਹਿੰਦੀ ਸੀ, ਇਹ ਪਤਿਤ ਨੇ। ਦੋ ਤਿੰਨ ਸ਼ਬਦ ਨੇ ਨਾਮ ਬਾਰੇ। ਇੱਕ ਤਾਂ ਚਲੋ ਸਭ ਨੂੰ ਚੇਤੇ ਵੀ ਜੀ, ਨਾਮ ਕਿਵੇਂ ਅਪਜਸ ਨੂੰ ਮਿਟਾ ਕੇ ਯਸ ਫੈਲਾ ਦਿੰਦਾ। ਉਹ ਰਾਗ ਆਸਾ ਦਾ ਸ਼ਬਦ, ਅਰਥਾਂ ਦੀ ਲੋੜ ਨਹੀਂ, ਗੋਬਿੰਦ ਗੋਬਿੰਦ ਗੋਬਿੰਦ ਸੰਗ, ਇਹ ਅਪਜਸ ਮਿਟਿਆ ਜੀ। ਗੋਬਿੰਦ ਗੋਬਿੰਦ ਗੋਬਿੰਦ ਸਿੰਘ, ਨਾਮ ਦਿਓ ਮਨ ਲੀਣਾ, ਗੋਬਿੰਦ ਗੋਬਿੰਦ ਗੋਬਿੰਦ ਸੰਘ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ। ਹੋ ਗਿਆ ਕਿ ਨਹੀਂ ਪਤਿਤ ਤੋਂ ਪਾਵਨ? ਉਹ ਕਹਿੰਦੇ ਨੇ ਛੀਂਬਾ, ਮੰਦਰ ਤੋਂ ਬਾਹਰ ਧੱਕੇ ਮਾਰੇ। ਹਾਂ, ਜੇ ਕਿਸੇ ਨੇ ਭਗਤ ਜੀ ਨਾਲ ਜਿੰਨੀਆਂ ਵਧੀਕੀਆਂ ਹੋਈਆਂ ਨੇ, ਜੇ ਸਾਰੀਆਂ ਵਧੀਕੀਆਂ ਇੱਕੋ ਸ਼ਬਦ ਚ ਪੜਨੀਆਂ, ਤੇ ਉਹ ਸ਼ਬਦ ਪੜਿਓ, ਜੋ ਗੁਰਦਿਓ ਤਾਂ ਮਿਲੈ ਮੁਰਾਰ। ਉਹ ਸਾਰੇ ਸ਼ਬਦ ਚ ਉਹਨਾਂ ਸੂਚੀ ਦਿੱਤੀ, ਮੇਰੇ ਨਾਲ ਆਹ ਕੁਝ ਵਾਪਰਿਆ ਜੀ। ਜੋ ਗੁਰਦਿਓ ਤਾਂ ਸੇਜ ਨਕਸਾਈ, ਜੋ ਗੁਰਦਿਓ ਤਾਂ ਦਿਓਰਾ ਫਿਰੈ, ਉਹ ਸਾਰਾ ਜ਼ਿਕਰ ਕੀਤਾ ਉਹਨਾਂ ਨੇ, ਉਹਨਾਂ ਦੀਆਂ ਖੱਡ ਬੀਤੀਆਂ ਨੇ, ਆਹ ਕੁਝ ਮੇਰੇ ਨਾਲ ਵਾਪਰਿਆ। ਗੋਬਿੰਦ ਗੋਬਿੰਦ ਗੋਬਿੰਦ ਸਿੰਘ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਐ ਕੀਰਤੀ ਅਪਜਸ ਮਿਟ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ। ਹੁਣ ਏਦੂ ਵਧੀਆਂ ਕਿਹੜੀਆਂ ਗਵਾਹੀਆਂ ਲੈ ਕੇ ਆਈ ਵੀ ਨਾਮ ਕੀ ਕਿਰਪਾ ਕਰਦਾ। ਮੇਰਾ ਖਿਆਲ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਵੀ ਖੱਬੇ ਸੱਜੇ ਦੀ ਝਾ ਕੇ, ਫਿਰ ਕੋਈ ਨੀ ਜੇ ਕਿਤੋਂ ਖੈਰ ਪੈਣੀ। ਹੁਣ ਏਦੂ ਵੱਡੀ ਕੀ ਗਵਾਹੀ ਹੈ ਜੀ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸ਼ੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਕ ਸ਼ਬਦ ਹੋਰ ਹੈ ਜੀ, ਯਤਨ ਮੈਂ ਇਹ ਕਰਨਾ ਵੀ ਵੱਧ ਤੋਂ ਵੱਧ ਗੁਰਬਾਣੀ ਹੀ ਸੁਣਾਈ ਜਾਏ ਕਥਾ ਚ, ਇਹਨੂੰ ਖੌਮੇ ਚ ਨਾਲ ਜਾਇਓ ਤੇ ਆਉਂਦਾ ਵੀ ਮੈਨੂੰ ਇਹ ਕੁਛ ਹੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਸ਼ਬਦ ਨੂੰ ਖੋਲਦਾ ਹੈ ਨਾ, ਸਵਾਦ ਜਿਹਾ ਆ ਜਾਂਦਾ ਗੁਰੂ ਸਾਹਿਬ ਦੀ। ਮੈਂ ਕੱਲ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇਹਨੂੰ ਇਹਨੂੰ ਲਿਟਰੇਚਰ ਦੇ ਤੌਰ ਤੇ ਨਾ ਪਲੀਜ਼ ਲਿਆ ਜੇ। ਜੇ ਇਹਨੂੰ ਲਿਟਰੇਚਰ ਦੇ ਤੌਰ ਤੇ ਲੈਣਾ, ਧਰਮ ਗ੍ਰੰਥ ਜਦੋਂ ਇਹ ਕਹਿੰਦੇ ਸਿੱਖਾਂ ਦਾ ਧਰਮ ਗ੍ਰੰਥ ਜਾਂ ਪਵਿੱਤਰ ਗ੍ਰੰਥ ਅੰਦਰ ਨੂੰ ਚੀਜ਼ ਪੈਂਦੀ ਹੈ, ਨਹੀਂ, ਧਰਮ ਗ੍ਰੰਥ ਬੜੇ ਨੇ ਦੁਨੀਆਂ ਚ, ਇਹ ਗੁਰੂ ਗ੍ਰੰਥ ਹੈ। ਤੇ ਇਹ ਗੁਰੂ ਗ੍ਰੰਥ ਸਿੱਖਾਂ ਨੇ ਹੁਕਮਨਾਮੇ ਜਾਰੀ ਕਰਕੇ ਨਹੀਂ ਬਣਾਇਆ। ਚੇਤੇ ਰੱਖਿਓ, ਗੁਰੂ ਹੁਕਮਨਾਮਾ ਦੇ ਗਿਆ ਸੀ, ਜਿਹਨੂੰ ਮੈਂ ਮੱਥਾ ਟੇਕਿਆ, ਤੁਹਾਡਾ ਬਾਪੂ ਹੀ ਜੇ। ਇੱਕ ਅੰਮ੍ਰਿਤ ਗੁਟਕਾ ਹੈ ਜੀ, ਉਹਦੇ ਚ ਬੜਾ ਪੁਰਾਤਨ ਵਿੱਚ ਲਿਖਿਆ, ਗੁਰੂ ਗੋਬਿੰਦ ਸਿੰਘ ਆਨੰਦ ਵਾਹਿਗੁਰੂ ਨਦੇੜ ਕਹਿੰਦੇ ਆ, ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇੱਕ ਗ੍ਰੰਥ ਹੋਰ ਬੰਸਾਵਲੀ ਨਾਮਾ, ਉਹ ਚ ਮਾਰੇ ਕਹਿੰਦੇ ਆ, ਇਹ ਹਾਂ ਜੇ ਕਿਸੇ ਪੜ੍ਹਨੀ ਹੋਵੇ ਕਿਤਾਬ, ਮੈਂ ਜ਼ਰੂਰ ਕਹਾਂਗਾ, ਸ਼ਾਇਦ ਮਿਲ ਜਾਏ। ਉਹ ਉਸ ਕਿਤਾਬ ਦਾ ਨਾਮ ਹੈ ਪਦਮ ਸਾਹਿਬ ਦੀ ਕਿਤਾਬ ਹੈ, ਗੁਰੂ ਗ੍ਰੰਥ ਸਾਹਿਬ। ਅੱਜ ਤੀਕਰਾ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਪੰਜਾਬੀ ਚ, ਹਿੰਦੀ ਚ ਮੇਨ ਵਿਦਵਾਨਾਂ ਲਿਖਿਆ, ਉਹਨਾਂ ਸਾਰੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਗੁਰਬਾਣੀ ਤੋਂ ਸ਼ੁਰੂ ਕਰਕੇ। ਜਦੋਂ ਮਹਾਰਾਜ ਸਰੀਰ ਸੰਕੋਚਣ ਲੱਗਿਆ, ਚੋਲਾ ਸੰਕੋਚਣ ਲੱਗਿਆ, ਹਯਾਤੀ ਆਪਣੀ ਜੀਵਨ ਚ ਨੇ ਜੇ, ਤੇ ਸਿੱਖ ਪੁੱਛਦੇ ਨੇ, ਇਹ ਸੰਗਤ ਜੋ ਤੇਰੀ ਮਹਾਰਾਜ ਨੂੰ, ਕਿਉਂਕਿ ਬਿਰਹਾ ਬੈਰਾਗ ਵੀ ਬੜਾ ਸੀ। ਹੁਣ ਇਹ ਸਿੱਧੀ ਜੀ ਗੱਲ ਸੁਣਾ ਦੀ, ਨਹੀਂ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਪਿਆਰੇ, ਉਹ ਆਖਰ ਜਿਹੜੇ ਸਿੱਖ ਨਾਲ ਨੇ ਪੰਜਾਬ ਦੀ ਧਰਤੀ ਤੋਂ ਗਏ, ਕੀ ਉਹਨਾਂ ਦੇ ਸਾਹਮਣੇ ਨਕਸ਼ੇ ਨਹੀਂ ਆਏ ਹੋਣਗੇ ਸਾਹਿਬਜ਼ਾਦਿਆਂ ਦੇ? ਜੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਤੁਰਦਾ ਹੈ, ਪੰਜ ਤੀਰ ਲੈ ਕੇ, ਸਿੱਖ ਲੈ ਕੇ ਨਾਲ, ਤੇ ਉਹਦੀਆਂ ਅੱਖਾਂ ਚ ਖੂਨ ਉਤਰਦਾ ਹੈ ਸਰਹੰਦ ਤੱਕ ਜਾਂਦਿਆਂ, ਤੇ ਜਦੋਂ ਹਜ਼ੂਰ ਨੇ ਸਰੀਰਕ ਜਾਮਾ ਸੰਕੋਚਿਆ, ਬਿਰਹਾ ਵਿੱਚ ਸਿੱਖ ਆਏ। ਉਹਨਾਂ ਬਿਰਹੇ ਚ ਪੁੱਛਿਆ, ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿੰਦੇ ਬਚਨ ਹੈ, ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਅਗਲਾ ਜਿਹੜਾ ਕੰਮ ਹੈ ਉਹ ਅਸੀਂ ਭੁੱਲ ਗਏ, ਬਾਕੀ ਸਾਰੇ ਕਹਿੰਦੇ ਹਾਂ ਵੀ ਮਾਰੇ ਕਿਹਾ। ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ, ਕਰਨੀ ਸ਼ਬਦ ਦੀ ਖੋਜਣਾ। ਮੈਂ ਫਿਰ ਬੇਨਤੀ ਕਰਾਂ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਨਾਮ ਅਪ ਜਸ ਮਿਟਾਉਂਦਾ, ਜਿਹੜਾ ਕਰਮ ਕਰਕੇ ਬਦਨਾਮ ਹੋ ਜਾਂਦਾ ਹੈ ਉਹਦੀ ਬਦਨਾਮੀ ਨੂੰ ਵੀ ਨਾਮ ਕੱਟ ਕੇ ਰੱਖ ਦਿੰਦਾ। ਤੇ ਜਿਹਨੂੰ ਲੋਕ ਪਤਿਤ ਘਰ ਚ ਪੈਦਾ ਹੋਇਆ, ਉਹਨਾਂ ਨੇ ਸਵਰਨ ਜਾਤੀ ਵਾਲੇ ਨੇ ਕਿਹਾ ਚਮਾਰ, ਇਹ ਕੁਮਾਰ, ਇਹ ਛੀਂਬਾ, ਇਹ ਨਾਈ। ਮਹਾਰਾਜ ਨੇ ਕਿਹਾ ਨਹੀਂ, ਜਿਹਨੂੰ ਤੁਸੀਂ ਜਾਤ ਕਰਕੇ ਪਤਿਤ ਕਹਿੰਦੇ ਹੋ, ਜਿਹਨਾਂ ਨੇ ਸਿਮਰਨ ਕੀਤੇ, ਚੰਮ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਬ੍ਰਾਹਮਣ ਆ ਕੇ ਮੱਥੇ ਟੇਕਦਾ ਪਿਆ ਹੈ। ਤੇ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ। ਇਹਦੇ ਅਰਥ ਤਾਂ ਮੈਂ ਕਰਨ ਲੱਗਾ ਕਿਉਂਕਿ ਮੈਨੂੰ ਵੀ ਚੇਤੇ ਰਹਿਣ ਵੀ ਅਰਥ, ਤੇ ਉਂਝ ਜਿੰਨੀ ਬਾਣੀ ਤੁਹਾਨੂੰ ਚੇਤੇ ਹੁੰਦੀ ਹੈ ਨਾ, ਯਤਨ ਕਰਿਆ ਕਰੋ, ਰੂਟੀਨ ਚ ਪੜ੍ਹਦੇ ਰਿਹਾ ਕਰੀਏ। ਜੇ ਕਿ ਸ਼ਬਦ ਵੀ ਚੇਤੇ ਹੋਵੇ ਨਾ, ਉਹਨੂੰ ਵੀ ਦੁਹਰਾਇਆ ਕਰੋ। ਸਵੇਰੇ ਇਸ਼ਨਾਨ ਕਰਦੇ ਆ, ਜਿੰਨੀ ਬਾਣੀ ਆਉਂਦੀ ਹੈ ਇੱਕ ਤੁੱਕ ਹੀ ਆਉਂਦੀ, ਤੁੱਕ ਵੀ ਪੜ੍ਹੋ, ਛੱਡੋ ਨਾ। ਜੇ ਨਹੀਂ ਦੁਹਰਾਵਾਂਗੇ ਤੇ ਜੇਨ ਚੋਂ ਨਿਕਲ ਜਾਏਗੀ, ਉਂਝ ਤੇ ਵੈਸੇ ਜੇਨ ਚੋਂ ਨਿਕਲ ਜਾਊਗੀ, ਪਰ ਜੇ ਅੰਦਰ ਧੱਸ ਗਈ ਤੇ ਮਰਨ ਤੋਂ ਬਾਅਦ ਵੀ ਨਹੀਂ ਨਿਕਲਦੀ। ਪਰ ਰੂਟੀਨ ਚ ਸਵੇਰੇ ਰਾਮਕਲੀ ਕੀ ਵਾਰ ਪੜ੍ਹ ਲਓ, ਬਸੰਤ ਕੀ ਵਾਰ ਪੜ੍ਹ ਲਓ, ਜਿੰਨੇ ਸ਼ਬਦ ਚੇਤੇ ਹੁੰਦੇ ਨੇ ਨਾ। ਹੁਣ ਇਹ ਵੀ ਇੱਕ ਮਸਲਾ, ਰੱਸਾ ਖਿੱਚਣਿਆ ਇੰਨੀ ਬਾਣੀ ਦਾ ਨਿਤਨੇਮ, ਇੰਨੀ ਉੱਥੇ ਕਿਹਾ ਘੱਟੋ ਘੱਟ ਇੰਨਾ ਕਰੋ, ਇਸ ਤੋਂ ਅੱਗੇ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਓ ਤਾਂ ਵੀ ਜੈ ਜੈਕਾਰ। ਇਹ ਤੇ ਕਹਿ ਨਹੀਂ, ਇਦੂ ਵੱਧ ਪੜ੍ਹੀ ਤੇ ਤੁਹਾਨੂੰ ਗੁਰਦੁਆਰੇ ਬਾਹਰ ਕੱਢ ਦਿਆਂਗੇ, ਤੇ ਆਪਾਂ ਕੱਢਨੇ ਆ। ਇਦੂ ਵੱਧ ਪੜ੍ਹ, ਚਲੋ ਇਹਨੂੰ ਬਾਹਰ ਕੱਢੋ, ਇਹ ਪੰਥ ਚ ਕੋਈ ਨਹੀਂ ਸ਼ਾਮਲ। ਬੀਬੀ ਅਮਰੋ ਨੇ ਜਿਹੜਾ ਸ਼ਬਦ ਪੜ੍ਹਿਆ ਸੀ, ਉਸ ਦਿਨ ਗੁਰੂ ਅਮਰਦੇਵ ਮਹਾਰਾਜ ਦਾ ਪੁਰਬ ਸੀ, ਉਹਨੇ ਸ਼ਬਦ ਪੜ੍ਹਿਆ ਮਹਾਰਾਜ ਦਾ, ਮਾਰੂ ਮਹੱਲਾ ਪਹਿਲਾਂ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਰਾ ਦੋ ਲੇਖ ਪਏ ਤਾਂ ਨਿਤਰਮ ਚ ਆਈ ਕੋਈ ਨੀ, ਰਹਿ ਰਾਸ ਵੀ ਕੋਈ ਨੀ। ਤੇ ਸਾਰੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਿਰਫ ਇਹੀ ਸ਼ਬਦ ਸੁਣਿਆ। ਇਹ ਮੇਰਾ ਮਨ ਕਹਿੰਦਾ ਹੈ ਕਿ ਸਤਿਗੁਰੂ ਨੇ ਧੀ ਨੂੰ ਕਿਹਾ ਹੋਣਾ, ਪੁੱਤ ਨਿਤਨੇਮ ਤੋਂ ਬਿਨਾਂ ਵੀ ਜਿਹੜੀ ਬਾਣੀ ਚੇਤੀ ਵੀ ਸਵੇਰੇ ਪੜ੍ਹੀ, ਬਾਣੀ ਪੜ੍ਹਿਆ ਕੀ ਘਟਣਾ ਜੇ, ਉਹ ਵਧਣਾ ਜੇ ਕੁਛ, ਹਾਂ ਛੱਡ ਦਿਓਗੇ ਤੇ ਸਭ ਕੋਈ ਤੱਪੜ ਰੁੜ ਜਾਣਗੇ ਸਾਡੇ। ਮਹਾਰਾਜ ਨੇ ਕਿਹਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਗਾਉ। ਹੁਣ ਕਈ ਕਹਿਣਗੇ ਜੀ ਲਓ ਕੀਰਤਨ ਸੁਣ ਰਹੇ ਹਾਂ, ਫਿਰ ਧਿਆਨ ਯਾਦ ਰੱਖਿਓ, ਇਹ ਮਨ ਬਹੁਤ ਕੁਝ ਕਰਦਾ ਜੇ, ਇੱਕ ਵੇਲੇ ਇੱਕ ਥੋੜਾ ਕਰਦਾ। ਇੱਥੇ ਬੈਠਾ ਪਤਾ ਨੀ ਕਈਆਂ ਦਾ ਮਨ, ਕਈ ਮੇਰੇ ਅਕਸ਼ਰੇ ਕਰ ਰਿਹਾ ਹੋਣਾ, ਕਈਆਂ ਦਾ ਆਪਣੇ ਕੰਮ ਕਰਦੇ ਗਿਆ ਹੋਣਾ, ਕਈਆਂ ਵਿਚਾਰਿਆਂ ਨੇ ਵਿਜੇ ਤੋਂ ਬਿਨਾਂ ਪੰਜਾਬ ਪੜੇ ਹੋਣੇ ਨੇ। ਇੱਕ ਤੇ ਇੱਕ ਕੰਮ ਕਰਦਾ, ਇਹਨੂੰ ਇਹਨੂੰ ਪਕੜੋ, ਇਹਨੂੰ ਘੇਰੋ ਜਿਵੇਂ ਘਿਰਦਾ। ਭਾਈ ਸਾਹਿਬ ਕੀਰਤਨ ਕਰਨ, ਕੰਨਾਂ ਨਾਲ ਸ਼ਬਦ ਜਾਣ ਦਿਓ, ਭੱਜਦਾ ਦਿਸੇ ਤੇ ਰਸਨਾ ਤੋਂ ਗੁਰੂ ਗੁਰੂ ਕਹਿ ਕੇ ਇਹਨੂੰ ਘੇਰ ਲਓ। ਸਾਧਨਾ ਕਰਾਂਗੇ ਤੇ ਕਿਰਪਾ ਗੁਰ ਪ੍ਰਸਾਦ ਵਰਤੇਗਾ। ਮਹਾਰਾਜ ਨੇ ਬਾਣੀ ਚ ਇੱਕ ਸ਼ਬਦ ਕਹਿ ਜੀ, ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ ਨਾਮ ਨੇ ਉਹਨਾਂ ਨੂੰ ਉੱਚੀਆਂ ਕਰ ਦਿੱਤਾ। ਪਰ ਉਸ ਉਚਾਈ ਨੂੰ, ਫਿਰ ਮੈਂ ਰਿਪੀਟ ਕਰਨ ਲੱਗਾ, ਉਸ ਉਚਾਈ ਨੂੰ ਕਿਸੇ ਦੁਨੀਆਂ ਦੇ ਪ੍ਰੈਜੀਡੈਂਟ ਨਾਲ ਤੁਲਨਾ ਨਹੀਂ ਦੇਣੀ। ਉਸ ਉਚਾਈ ਦਾ ਮਤਲਬ ਹੀ ਰੱਬ ਦੇ ਘਰ ਦਾ। ਹੁਣ ਕਬੀਰ ਦੀ ਤੁਲਨਾ ਲੋਧੀ ਬਾਦਸ਼ਾਹ ਨਾਲ ਕਰੋ ਤੇ ਮੂਰਖਤਾ ਹੀ ਹੋਵੇਗੀ, ਕਿਉਂਕਿ ਕਬੀਰ ਜਿਸ ਥਾਂ ਤੇ ਬੈਠਾ ਲੋਧੀ ਤੋਂ ਉਹਦੇ ਨੇੜੇ ਵੀ ਨਹੀਂ ਫਟ ਗਿਆ। ਹੁਣ ਅਸੀਂ ਇਸ ਸ਼ੋਭਾ ਨੂੰ ਇਸ ਤਰ੍ਹਾਂ ਲੈ ਲਈਏ ਵੀ ਲੋਕੀ ਬੜੀ ਜੈ ਜੈਕਾਰ ਕਰਦੇ ਆ ਸ਼ੋਭਾ। ਮੈਂ ਇੱਕ ਬੇਨਤੀ ਕਰਾਂਗਾ, ਲੋਕਾਂ ਦੀ ਜੈ ਜੈਕਾਰ ਨੂੰ ਸ਼ੋਭਾ ਚ ਨਾ ਜੋੜਿਓ। ਜਿਹਦੇ ਸੀਨੇ ਚ ਰੱਬ ਵਸ ਜਾਏ, ਸ਼ੋਭਾ ਜ਼ਰੂਰ ਹੁੰਦੀ ਏ। ਮਹਾਰਾਜ ਦੇ ਕਹਿੰਦੇ ਆ, ਚੱਲਿਆ ਪਤ ਸਿੰਘ ਜਨਮ ਸਵਾਰ, ਵਾਜਾ ਵਾਏ ਸੀ ਮਾਣ ਕੇ ਮਾਣਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਚ ਉਹਦੀ ਜੈ ਜੈਕਾਰ ਹੁੰਦੀ, ਜਿਹੜਾ ਨਾਮ ਨਾਲ ਜੁੜ ਜਾਂਦਾ। ਰਵਿਦਾਸ ਸਾਹਿਬ ਦਾ ਸ਼ਬਦ ਹੈ ਤੇ ਉਹਦੇ ਚ ਉਹਨਾਂ ਸਵੀਕਾਰਿਆ ਮੈਂ ਚਮਾਰ ਹਾਂ। ਕਬੀਰ ਸਾਹਿਬ ਕਹਿੰਦੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਜਦੋਂ ਮੇਰੀ ਚਰਚਾ ਚੱਲਦੀ ਹੈ ਨਾਮ ਦੀ, ਤੂੰ ਲੁਕ ਕੇ ਕਹਿੰਦਾ ਕਿ ਹੈ ਤਾਂ ਬੰਦਗੀ ਕਰਦਾ ਪਰ ਚਮਾਰ ਜੇ। ਕਹਿੰਦੇ ਮੈਂ ਤੈਨੂੰ ਚੁਰਸਤੇ ਚ ਖਲੋ ਕੇ ਕਹਿੰਦਾ ਮੈਂ ਚਮਾਰ ਹਾਂ। ਦੇਖੋ ਨਾਮ ਕੀ ਕਿਰਪਾ ਵਰਤਾਉਂਦਾ। ਨਾਗਰ ਜਨਾ, ਨਾਗਰ ਜਨਾ ਦਾ ਅਰਥ ਨਗਰ ਦੇ ਲੋਕ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ, ਤੂੰ ਮੂਰਤੀ ਚ ਰਾਮ ਲੱਭਣਾ ਫਿਰਨਾ, ਮੇਰੇ ਸੀਨੇ ਚ ਰਾਮ ਦਾ ਪ੍ਰਕਾਸ਼ ਹੋਇਆ। ਫਰਕ ਹੈ ਦੋਨਾਂ ਚ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੈਂ ਗੋਬਿੰਦ ਦੇ ਗੁਣਾਂ ਨੂੰ ਸੰਗ੍ਰਹਿ ਕੀਤਾ ਹੈ, ਇਕੱਠਾ ਕੀਤਾ। ਨਾਗਰ ਜਨਾ ਮੇਰੀ ਜਾਤ ਬਿਖਾਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲੀ ਤੁਕ ਦੇ ਅਰਥ ਧਿਆਨ ਨਾਲ ਸੁਣਿਓ, ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨੀ ਪਾਣੰਗ। ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਇੱਕ ਸਬਜੈਕਟ ਨੂੰ ਦੋ ਅਰਥਾਂ ਵਿੱਚ ਲਿਆ, ਇਉਂ ਕਹਿ ਲਾ ਇੱਕ ਉਦਾਹਰਨ ਦੇ ਦੋ ਅਰਥ ਕੀਤੇ ਆ। ਸੁਣੋ, ਸੁਰ ਸ੍ਰੀ ਦਾ ਲਫ਼ਜ਼ੀ ਅਰਥ ਹੁੰਦਾ ਗੰਗਾ, ਤੇ ਮੈਂ ਇੱਕ ਬੇਨਤੀ ਕਰਾਂਗਾ, ਹੁਣ ਜੇ ਗੰਗਾ ਦੀਆਂ ਉਦਾਹਰਨਾਂ ਬਾਣੀ ਚ ਦਿੱਤੀਆਂ ਨੇ ਤੇ ਕੱਲ ਨੂੰ ਇਹ ਨਾ ਕਹਿ ਦਿਓ ਜੀ ਗੰਗਾ ਤੇ ਮੈਲੀ ਹੋ ਗਈ, ਬਾਣੀ ਤੇ ਢੁਕਦੀ ਕੋਈ ਨਹੀਂ, ਸ਼ਬਦ ਬਾਹਰ ਕੱਢੋ, ਗੰਗਾ ਤੇ ਸਾਰੀ ਗੰਦੀ ਹੋ ਗਈ। ਇੱਥੇ ਸਿਰਫ ਸਾਰਾਂਸ਼ ਇਹ ਲੈਣਾ ਕਿ ਨਿਰਮਲ ਦਰਿਆ ਦਾ ਪਾਣੀ ਮੈਲੇ ਪਾਣੀ ਨੂੰ ਪਵਿੱਤਰ ਕਰ ਦਿੰਦਾ, ਪਰ ਉਸ ਪਾਣੀ ਨੂੰ ਲੋਕਾਂ ਪਵਿੱਤਰ ਕਿਹਾ। ਸੁਰ ਸ੍ਰੀ ਗੰਗਾ, ਸਲਲ ਦਾ ਅਰਥ ਲਹਿਰਾਂ, ਕ੍ਰਿਤ ਦਾ ਅਰਥ ਬਣਾਇਆ ਜਾਣਾ ਤੇ ਬਾਰਨੀ ਦਾ ਅਰਥ ਸ਼ਰਾਬ। ਜੇ ਕੋਈ ਗੰਗਾ ਦੇ ਨਿਰਮਲ ਪਾਣੀ ਨੂੰ ਲਿਆ ਕੇ ਸ਼ਰਾਬ ਬਣਾਏ ਤੇ ਜਿਹੜਾ ਨਹੀਂ ਪੀਂਦਾ ਉਹਨੂੰ ਇਹ ਸ਼ਬਦ ਕਹਿਣ ਲੱਗ ਪਏ ਜੀ ਇਹ ਛਕ ਲਓ, ਇਹ ਪੀ ਲਓ, ਕਿਉਂ ਇਹ ਤਾਂ ਗੰਗਾ ਦੇ ਪਾਣੀ ਚੋਂ ਬਣੀ ਹੈ, ਗੰਗਾ ਜਲ ਚੋਂ ਨਿਕਲੀ ਹੈ। ਕਹਿੰਦੇ ਬੰਦਗੀ ਕਰਨ ਵਾਲਾ ਕਹਿੰਦਾ ਗੰਗਾ ਦਾ ਪਾਣੀ ਪਵਿੱਤਰ ਜ਼ਰੂਰ ਹੋਵੇਗਾ ਪਰ ਜੇ ਐਬ ਆ ਗਿਆ ਮੈਂ ਇਹਨੂੰ ਵੀ ਨਹੀਂ ਪੀਂਦਾ। ਇਹਦਾ ਭਾਵ ਅਰਥ ਕੀ ਹੈ? ਸੁਰ ਸ੍ਰੀ ਸਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨੀ ਪਾਣ। ਗੰਗਾ ਪਵਿੱਤਰ ਮੰਨੀ ਸ਼ਾਸਤਰ ਨੇ ਪਰ ਜੇ ਉਹਦਾ ਸ਼ਰਾਬ ਬਣ ਜਾਏ ਤੇ ਸੰਤ ਜਨ ਉਹਦੇ ਵੱਲ ਝਾਤੀ ਨਹੀਂ ਮਾਰਦਾ, ਇਹਦਾ ਮਤਲਬ ਵੇ ਤੂੰ ਬ੍ਰਾਹਮਣ ਹੈ, ਤੂੰ ਵਿਦਵਾਨ ਹੈ, ਤੇਰੇ ਕੋਲ ਰੱਬ ਦੀ ਨੌਲੇਜ ਹੈ, ਤੂੰ ਗੰਗਾ ਦੀ ਤਰ੍ਹਾਂ। ਪਰ ਜਿਹੜਾ ਤੈਨੂੰ ਹੰਕਾਰ ਖਾ ਗਿਆ ਨਾ, ਅਹੰ ਬ੍ਰਹਮਸਮੀ, ਇਹ ਤੇਰੀ ਸ਼ਰਾਬ ਬਣ ਗਈ, ਇਹ ਰੱਬ ਦੇ ਘਰ ਚ ਲਿਖੇ ਨਹੀਂ ਪੈ, ਇਹਦਾ ਮਤਲਬ ਇਹ ਬਣਿਆ। ਹਾਂ, ਪਰ ਜੇ ਕੋਈ ਇੱਥੋਂ ਹੋਰ ਡੂੰਘੇ ਅਰਥ ਕਹੇਗਾ ਮੈਂ ਜ਼ਰੂਰ ਸੁਣਾਂਗਾ। ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨੀ ਪਾਣੰਗ। ਹੁਣ ਅਗਲੀ ਤੁਕ, ਸੁਰਾ ਨਤ ਅਪਵਿੱਤਰ ਜਲ ਰੇ, ਸ਼ਰਾਬ ਤੇ ਭੈੜਾ ਪਾਣੀ। ਸੁਰ ਸ੍ਰੀ ਮਿਲਤ ਨਾ ਹੋਏ ਆਨੰਗ, ਜੇ ਨਿਰਮਲ ਪਾਣੀ ਚ ਮਿਲ ਜਾਏ, ਸ਼ਰਾਬ ਤੇ ਮੈਲਾ ਪਾਣੀ ਵੀ ਪਵਿੱਤਰ ਦਰਿਆ ਨੂੰ ਪਵਿੱਤਰ ਕਰ ਦਿੰਦਾ ਹੈ। ਤੁਸੀਂ ਮੈਨੂੰ ਚਮਾਰ ਚਮਾਰ ਕਹਿ ਕੇ ਭੰਡਦੇ ਹੋ, ਮੈਂ ਵਾਹਿਗੁਰੂ ਦਰਿਆ ਵਿੱਚ ਮਿਲ ਗਿਆ, ਮੈਂ ਤਾਂ ਪਵਿੱਤਰ ਹੋ ਚੁੱਕਾ। ਫਿਰ ਸੁਣੇ ਦੇ ਅਰਥ, ਸੁਰਾ ਨਤ ਅਪਵਿੱਤਰ ਜਲ ਲੈ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਆ ਅਪਜਸ ਮਿਟੰਤ, ਅਪਜਸਨ ਮਿਟੰਤ ਸਤ ਪੁੱਤਰ ਹੈ। ਇਸ ਤਰ੍ਹਾਂ ਅਪਜਸ ਮਿਟਦਾ ਜਿਹੜੇ ਬੰਦਗੀ ਕਰਦੇ ਆ। ਅੱਗੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾਂ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਉਪਰੈ ਪੂਜੀਐ ਕਰ ਨਮਸਕਾਰ। ਤਾੜੀ ਦਾ ਰੁੱਖ ਉਸ ਦਿਨ ਮਰਜ਼ ਕੀਤੀ, ਬਿਹਾਰ ਚ ਮਿਲਦਾ ਜੀ, ਗੋਰਖ ਪੁੱਲ ਵੱਲ ਜਾਈਦਾ ਕਥਾ ਕਰਨ ਨੂੰ ਮਿਲਦਾ, ਜਿਵੇਂ ਖਜੂਰ ਹੈ ਇਸ ਤਰ੍ਹਾਂ ਲੰਮਾ ਜਿਹਾ, ਜਿਹਨੂੰ ਕੱਟ ਕੇ ਨਾ ਜੀ ਉਹਦੇ ਨਾਲ ਮਿੱਟੀ ਦਾ ਭਾਂਡਾ ਟੰਗ ਦਿੰਦਾ, ਉਹਦੇ ਵਿੱਚੋਂ ਰਸ ਚੋਂਦਾ ਰਹਿੰਦਾ, ਉਹ ਸ਼ਰਾਬ ਤੋਂ ਵੱਧ ਖਤਰਨਾਕ ਹੁੰਦਾ। ਸ਼ਾਸਤਰਕਾਰ ਕਹਿੰਦੇ ਨੇ ਪਤਤ ਰੁੱਖ ਹੈ। ਹੁਣ ਉਹੀ ਜਿਹਦੇ ਵਿੱਚੋਂ ਨਸ਼ਾ ਨਿਕਲਦਾ ਉਹਦਾ ਬਣਦਾ ਕਾਗਜ਼, ਉਹ ਖਲੋਤਾ ਹੋਇਆ ਪਤਤ ਹੈ, ਉਹਦੇ ਚ ਨਸ਼ਾ ਹੈ। ਪਰ ਜਦੋਂ ਉਹਦਾ ਕਾਗਜ਼ ਬਣਾ ਕੇ ਉੱਤੇ ਲਿਖ ਦਿੱਤਾ ਸਤਨਾਮ ਵਾਹਿਗੁਰੂ ਤੇ ਕਾਗਜ਼ ਥੱਲਾ ਡਿੱਗਾ ਹੋਵੇ ਤੇ ਭਾਵਣਾ ਵਾਲਾ ਚੁੱਕ ਕੇ ਮੱਥੇ ਤੇ ਲਾ ਲੈਂਦਾ, ਅਗਲਾ ਕਹੇ ਤਾਂ ਤਾੜੀ ਦਾ ਬਣਿਆ, ਇਹ ਬਣਿਆ ਕਿਹੜੇ ਰੁੱਖ ਦਾ? ਭਗਤ ਜੀ ਕਹਿੰਦੇ ਹਾਂ ਤੇ ਮੈਂ ਤਾੜੀ ਦਾ ਰੁੱਖੀ। ਪਰ ਰਵਿਦਾਸ ਦੇ ਸੀਨੇ ਤੇ ਰਾਮ ਨਾਮ ਲਿਖਿਆ ਗਿਆ, ਤੂੰ ਮੈਨੂੰ ਤਾੜੀ ਕਿਹਾ, ਤੂੰ ਮੈਨੂੰ ਪਤਿਤ ਕਿਹਾ ਪਰ ਦੇਖੋ ਕਹਿਣ ਲੱਗੇ ਤਾੜੀ ਦਾ ਰੁੱਖ ਨਸ਼ਾ ਦਿੰਦਾ ਸੀ ਪਰ ਮੈਂ ਆਪਣੀ ਤੁਲਨਾ ਤਾੜੀ ਨਾਲ ਜ਼ਰੂਰ ਕਰਨੀ ਮੈਂ ਕਿਸੇ ਨੂੰ ਨਸ਼ਾ ਨਹੀਂ ਵੰਡਦਾ ਮੈਂ ਰੱਬ ਦੀ ਬੰਦਗੀ ਹੀ ਦਿੰਦਾ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ ਭਗਤ ਭਗੌਤ ਲਿਖੀਏ ਤਾਂ ਉਪਰੈ ਪੂਜੀਐ ਕਰ ਨਮਸਕਾਰੰਗ ਮੇਰੀ ਜਾਟ ਕੁੱਟ ਵੰਡ ਲਾ ਆਹ ਅਪਜਸ ਮਿਟਾ ਦਿੱਤਾ ਸਿਮਰਨ ਨੇ ਕਹਿੰਦੇ ਮੇਰੀ ਜਾਤ ਦੇ ਹੋਰ ਵੀ ਲੋਕ ਨੇ ਜਿਨ੍ਹਾਂ ਦੇ ਚਮਾਰਟੇ ਕਹਿੰਦੇ ਹੋ ਮੇਰੀ ਜਾਤ ਕੁੱਟ ਵੰਡ ਲਾ ਢੋਰ ਢਵੰਤਾ ਨਿਤੈ ਬਨਾਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੈ ਕਰਾਂ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ ਇਸ ਤੁਕ ਨੂੰ ਅਬ ਵਿਪਰ ਪ੍ਰਧਾਨ ਵਿਦਵਾਨਾਂ ਵਿੱਚੋਂ ਪ੍ਰਧਾਨ ਪੰਡਿਤ ਬ੍ਰਾਹਮਣਾਂ ਵਿੱਚੋਂ ਜਿਹੜਾ ਸ਼ਿਖਰ ਦਾ ਵਿਦਵਾਨ ਹੈ ਕਹਿੰਦੇ ਰਵਿਦਾਸ ਦੇ ਬੂਹੇ ਦੀ ਦਲੀ ਤੇ ਮੱਥਾ ਟੇਕਣ ਆਇਆ ਉਹਨੇ ਅੱਖਾਂ ਭਰ ਕੇ ਕਿਹਾ ਲੋਕੋ ਕੌਣ ਕਹਿੰਦਾ ਵੀ ਨਾਮ ਪਤਤਾਂ ਨੂੰ ਪਵਿੱਤਰ ਨਹੀਂ ਕਰਦਾ ਆਹ ਜਿਹੜੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ ਮੇਰੇ ਬੂਹੇ ਅੱਗੇ ਆ ਕੇ ਬੈਠੇ ਪਰ ਇਹ ਖੋਮੇ ਚ ਨਹੀਂ ਕਿਹਾ ਇਹ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛੱਤਰ ਧਰੇ ਮੈਂ ਸਿਰਫ ਦੋ ਗੱਲਾਂ ਕਹੀਆਂ ਇੱਕ ਤਾਂ ਨਾਮ ਉਹ ਅਪਜਸ ਮਿਟਾਉਂਦਾ ਜਿਹੜੇ ਕੁਕਰਮ ਮਾੜੇ ਕਰਮਾਂ ਚ ਪੈ ਗਏ ਸਿਮਰਨ ਵਾਲੇ ਪਾਸੇ ਆ ਗਿਆ ਐਨਰਜੀ ਦੇਖਿਓ ਕਿਵੇਂ ਕੰਮ ਕਰਦੀ ਬਾਬਾ ਜੀ ਨੇ ਤਾਂ ਹੀ ਕੀਤਾ ਸੱਚੀ ਮੁੱਚੀ ਉਹਨਾਂ ਠੱਗ ਚੁਣੇ ਉਹਨੇ ਚੋਰ ਚੁਣੇ ਬਦਮਾਸ਼ ਚੁਣੇ ਜਾਦੂਗਰ ਚੁਣੇ ਪਖੰਡੀ ਚੁਣੇ ਕਿਉਂ ਬਾਬਾ ਜੀ ਨੂੰ ਪਤਾ ਸੀ ਇਹਨਾਂ ਦਾ ਨੈਟਵਰਕ ਬੜੇ ਜ਼ਬਰਦਸਤ ਹੈ ਜੇ ਇੱਕ ਬਦਲ ਗਿਆ ਸਾਰੇ ਬਦਲ ਜਾਣਗੇ ਮਹਾਰਾਜ ਨੂੰ ਚੁਣੇ ਉਹਨਾਂ ਪਤਾ ਐਨਰਜੀ ਵੇਸਟ ਕਰ ਰਹੇ ਸਤਿਗੁਰੂ ਨੇ ਬਦਲ ਕੇ ਰੱਖ ਦਿੱਤੇ ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਕਿ ਅਬ ਜਸਨ ਮਿਟੰਤ ਸਤ ਪੁੱਤਰ ਹੈ ਜਦੋਂ ਸਤਵਾਦੀ ਪੁੱਤਰ ਘਰ ਚ ਸੰਤਾਨ ਚੰਗੀ ਜਨਮ ਲੈ ਜਾਏ ਉਦੋਂ ਪਿਓ ਦਾਦੇ ਪੜਦਾਦੇ ਦੇ ਕਲੰਕ ਵੀ ਮਿਟ ਜਾਂਦੇ ਆ ਹਾਲਾਂਕਿ ਜਿਹੜਾ ਸ਼ਬਦ ਜਨਮ ਦਾ ਸ਼ਬਦ ਬਣਾਇਆ ਨਾ ਸਿੱਖਾਂ ਸਾਰਿਆਂ ਸਾਰੇ ਜਨਮ ਦੇਣ ਵਾਲੇ ਪੋਤਾ ਮਾਤਾ ਕੀ ਆਸੀਸ ਮੈਂ ਬੇਨਤੀ ਕੀਤੀ ਸੀ ਇਹ ਤਾਂ ਦਾਦਿਆਂ ਪੜਦਾਦਿਆਂ ਤੋਂ ਸ਼ੁਰੂ ਹੁੰਦਾ ਹੈ ਜਿਸ ਸਿਮਰਤ ਸਭ ਕਿਲ ਵੀ ਖਨਾਸੈ ਪਿਤਰੀ ਪਿਤਰੀ ਹੋਏ ਉਧਾਰੋ ਅਪਜਸੰਗ ਮਿਟੰਤ ਸਤ ਪੁੱਤਰ ਹੈ ਮਾਂ ਕਹਿੰਦੀ ਪੁੱਤਰ ਤੂੰ ਸਿਮਰਨ ਕਰ ਤੇਰੇ ਸਿਮਰਨ ਕਰਨ ਦੇ ਨਾਲ ਤੇਰੇ ਦਾਦੇ ਪੜਦਾਦੇ ਵੀ ਤਰ ਜਾਣਗੇ ਸਿਮਰਨ ਵਾਲਾ ਕੁੱਲ ਤਾਰਦਾ ਹੈ ਜਿਸ ਸਿਮਰਤ ਸਭ ਕਿਲਵਿਕ ਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਕੀ ਜਾਪੋ ਜਾ ਕਾ ਅੰਤ ਨਾ ਪਾਰੋ ਮਹਾਰਾਜ ਕਹਿੰਦੇ ਅਪਜਸ ਮਿਟੰਤ ਸਤ ਪੁੱਤਰ ਹੈ ਅਪਜਸ ਮਿਟੈ ਹੋਵੇ ਜਾਂ ਕੀਰਤ ਦਰਗਹਿ ਬੈਸਣ ਪਾਈਏ ਮਹਾਰਾਜ ਕਹਿੰਦੇ ਬਦਨਾਮੀ ਕੱਟੀ ਜਾਂਦੀ ਰੱਬ ਦੇ ਦਰਗਾਹ ਦੇ ਬੂਹੇ ਖੁੱਲ ਜਾਂਦੇ ਸਤਿਗੁਰੂ ਸ਼ਬਦ ਵਰਦੇ ਆ ਫਿਰ ਕਿਵੇਂ ਜੀ ਸਿਮਰਤਬਯ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਕੀ ਹਿਰਦੈ ਗੁਰਮੰਤਰ ਹੈ ਹਿਰਦੈ ਆਪਣੇ ਹਿਰਦੇ ਚ ਗੁਰੂ ਕੇ ਮੰਤਰ ਨੂੰ ਚੇਤੇ ਕਰਦਾ ਹੈ ਗੁਰਮੰਤਰ ਯਾਦ ਕਰਦਾ ਹੈ ਇਹੋ ਜਿਹੇ ਸੱਤ ਪੁੱਤਰ ਦੀਆਂ ਕੁੱਲਾਂ ਵੀ ਤਰ ਜਾਂਦੀਆਂ ਇੱਥੇ ਮੈਂ ਬੇਨਤੀ ਇੱਕ ਹੋਰ ਕਰਦਾ ਜਾਵਾਂ ਜਿਹੜਾ ਗੁਰਮੰਤਰ ਹੈ ਅਸੀਂ ਵਾਹਿਗੁਰੂ ਸ਼ਬਦ ਰੋਜ਼ ਬੋਲਨੇ ਆ ਕੀਰਤਨ ਵਾਲਾ ਕਥਾ ਵਾਲਾ ਬਾਣੀ ਪੜਨ ਵਾਲਾ ਕੋਈ ਗੁਰਮੁਖ ਕੋਈ ਵੀ ਹੋਵੇ ਘਰ ਚ ਵੀ ਉਹ ਨਾਮ ਜਪਾ ਸਕਦਾ ਪਰ ਨਾਮ ਦ੍ਰਿੜ ਕੇਵਲ ਸਤਿਗੁਰੂ ਕਰਾਉਂਦਾ ਹੈ ਜਿਹੜਾ ਗੁਰਮੰਤਰ ਹੈ ਵਾਹਿਗੁਰੂ ਕਈਆਂ ਚਲਾਉਂਦਾ ਨਾ ਵੀ ਇਹ ਕਿੱਥੋਂ ਸ਼ੁਰੂ ਹੋਇਆ ਕਿਵੇਂ ਹੋਇਆ ਤੇ ਮੈਂ ਕਿਹੜੀ ਸੋਚਣਾ ਕਿੱਡੀ ਬਦਕਿਸਮਤੀ ਜਿਸ ਗੁਰਮੰਤਰ ਨੇ ਸਾਡਾ ਪਾਰ ਉਤਾਰਾ ਕਰਨਾ ਸਿੱਖ ਉਹਦੇ ਤੇ ਸ਼ੱਕ ਕਰੀ ਬੈਠੇ ਤੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਜਿਹੜਾ ਬੰਦਾ ਆਪਣੇ ਇਸ਼ਟ ਨੂੰ ਮੰਨ ਕੇ ਉਹਦੇ ਤੇ ਸ਼ੱਕ ਕਰਦਾ ਮਰ ਗਿਆ ਆਹ ਇੱਕ ਸ਼ਬਦ ਤੁਸੀਂ ਪੜ੍ਹੇ ਪਾਂਡੇ ਤੁਮਰਾ ਰਾਮਚੰਦ ਸੋਭੀ ਆਵ ਦੇਖਿਆ ਥਾ ਅਜੇ ਤੇ ਚਸਕਾ ਲੈ ਲੈ ਸਲਾਨੇ ਨਾ ਪੂਰਾ ਵੀ ਇਸ ਤਰ੍ਹਾਂ ਰਾਮਚੰਦਰ ਨੂੰ ਕਿਹਾ ਉਹ ਕਿਉਂ ਕਿਹਾ ਉਹ ਮਹਾਰਾਜ ਦੀ ਸੁਣੋ ਇਸ ਬੇਨਤੀ ਨੂੰ ਆਜ ਨਾਮੇ ਬਿਠੁਲ ਦੇਖਿਆ ਮੂਰਖ ਕੋ ਸਮਝਾਉਂ ਰੇ ਹੁਣ ਦੇਖੋ ਸ਼ਬਦ ਹੈ ਪਾਂਡੇ ਤੁਮਰਾ ਰਾਮ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਥੀ ਲੇਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਜਿਹੜਾ ਗੈਤਰੀ ਮੰਤਰ ਹੈ ਉਹਦੀਆਂ ਤਿੰਨ ਪਾਲਾਂ ਨੀ ਚਾਰ ਪਦੇ ਨੀ ਉਹ ਮਹਾਰਾਜ ਨੇ ਕਿਹਾ ਤੇਪਾਲ ਤਿਹਾਲ ਵਿਚਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਆ ਓਮ ਬੂਰ ਬੋਹਾ ਸਵਾ ਜਿਹੜਾ ਪੜ੍ਹਦੇ ਆ ਇਹ ਗੈਤਰੀ ਮੰਤਰ ਉਹ ਕਹਿੰਦੇ ਨੇ ਇਹਦੇ ਚਾਰ ਤਾਂ ਨੀ ਪੈਦੇ ਚਾਰ ਤਾਂ ਨੀ ਲੈਣਾ ਕਿਉਂਕਿ ਲੋਧੇ ਦੇ ਖੇਤ ਚ ਗਾਂ ਸੀ ਸ਼ਰਾਪੀ ਵੜ ਗਈ ਉਹਨੇ ਡਾਂਗ ਮਾਰੀ ਦੀ ਲੱਤ ਟੁੱਟ ਗਈ ਚੌਥਾ ਮੰਤਰ ਲੈਣ ਅਲੋਪ ਹੋ ਗਈ ਤਿੰਨ ਹੀ ਨੇ ਬਾਬਾ ਜੀ ਕਹਿੰਦੇ ਨੇ ਉਹ ਕਮਲਿਆ ਜਿਸ ਮੰਤਰ ਨੂੰ ਤੂੰ ਜਾਪਣਾ ਜੇ ਇਹ ਕੱਟਿਆ ਗਿਆ ਤੇ ਤੇਰਾ ਕੀ ਬਣੇਗਾ ਅਗਲਾ ਬਚਨ ਆਰਾਮ ਲੀਲਾ ਵਾਲਿਆਂ ਲਈ ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਪ੍ਰੋਫੈਸਰ ਸਾਹਿਬ ਸਿੰਘ ਦਾ ਪੜਿਓ ਕਿਤੇ ਅਰਥੇ ਦੇ ਸੋ ਵੀ ਆਵਤ ਦੇਖਿਆ ਤਾਂ ਰਾਵਣ ਸੀਤੀ ਸਰਵਰ ਹੋਈ ਘਰ ਕੀ ਜੋਈ ਗਵਾਈ ਥੀ। ਉਦਨ ਤੇ ਰਾਵਣ ਇੱਕ ਵਾਰੀ ਚੁੱਕੇ ਲੱਗਿਆ ਤੂੰ ਹਰ ਸਾਲ ਹਰਨ ਕਰਾਉਣਾ ਤੇ ਥਾਂ ਥਾਂ ਦੇ ਕਰਾਉਣਾ, ਇੱਕ ਪਾਸੇ ਤੂੰ ਇਸ਼ਟ ਕਹਿਣਾ ਵੇ। ਮੈਂ ਬੇਨਤੀ ਕਰਾਂਗਾ ਜੇ ਗੁਰਮੰਤਰ ਹੈ, ਗੁਰੂ ਗ੍ਰੰਥ ਸਾਹਿਬ ਦੀ ਜਪ ਦੀ ਬਾਣੀ ਹੈ ਤੋਂ ਸ਼ੁਰੂ ਹੁੰਦੀ ਹੈ, ਇੱਕ ਵਿਸ਼ਵਾਸ ਹੈ। ਫਿਰ ਸੁਣਿਓ, ਹੈ ਲਫ਼ਜ਼ ਐਵੇਂ ਨਹੀਂ, ਹੈ ਇੱਕ ਵਿਸ਼ਵਾਸ ਦਾ ਨਾ, ਜਿਹਨੂੰ ਮੈਂ ਜਪਣਾ ਜਦੋਂ ਉਹ ਹੀ ਨਹੀਂ ਹੈ ਤੇ ਮੈਂ ਕਿਹਦੇ ਚ ਹਨੇਰੇ ਚ ਕਿਉਂ ਟੱਕਰਾਂ ਮਾਰਨਾ। ਗੁਰੂ ਨੇ ਰੱਬ ਨੂੰ ਖੈ ਤੋਂ ਸ਼ੁਰੂ ਕੀਤਾ, ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ। ਉਹ ਇਸ ਨੂੰ ਕਿਹਾ ਹੈ ਤੂੰ ਹੈ ਤੂੰ ਹੋਵਣਹਾਰ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਅਨੂਪ ਹੈ ਅਰੂਪ ਹੈ ਸੀ ਪੜ੍ਹਨੇ, ਅਰੂਪ ਹੈ ਅਨੂਪ ਹੈ ਹੈ। ਪਹਿਲੀ ਗੱਲ ਇਹ ਗੁਰੂ ਸਾਹਿਬ ਕਹਿੰਦੇ ਆ ਜਿਹਨੂੰ ਤੂੰ ਜਪਣ ਲੱਗਾ ਐਵੇਂ ਮਤ ਸਮਝੀ ਤੂੰ ਹੈ। ਫਿਰ ਗੁਰਮੰਤਰ ਕੀ ਦਿੱਤਾ, ਵਾਹਿਗੁਰੂ ਭਾਈ ਸਾਹਿਬ ਦੇ ਬੋਲ ਨੇ। ਹੁਣ ਕਈ ਵਾਰੀ ਕਈ ਸੱਜਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਚੋਂ ਦੱਸੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਭੱਟਾ ਨੇ ਕਿਹਾ, ਗੁਰਮੁਖੋ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਵਾਰ ਵਾਰ ਹੁੰਦਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜੋ ਗੁਰੂ ਨੇ ਦੀਖਿਆ ਦੇਣ ਵੇਲੇ ਮੈਨੂੰ ਬਖਸ਼ਿਸ਼ ਕੀਤਾ। ਭਾਈ ਸਾਹਿਬ ਲਿਖਦੇ ਆ ਕਿ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਸਤ ਸਰੂਪ ਪਰਮਾਤਮਾ ਨੂੰ ਸਤ ਨਾਮ ਕਰ, ਗਿਆਨੀ ਹਜ਼ਾਰਾਂ ਸੰਗਰਥ ਕਰਦੇ ਨੇ ਜਿਹਨੂੰ ਸਤ ਨਾਮ ਕਰਤਾਪੁਰ ਕਹਿੰਦੇ। ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਬਾਬਾ ਜੀ ਨੇ ਸੁਣਾਇਆ, ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਗੁਰ ਸ਼ਬਦ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇੱਕ ਬਚਨ ਉਹਨਾਂ ਦਾ ਹੋਰ ਹੈ, ਕਹਿਣ ਲੱਗੇ ਸਤਿਗੁਰ ਪੁਰਖ ਦਿਆਲ ਹੋਏ, ਗੁਰੂ ਨਾਨਕ ਸਾਹਿਬ ਦਇਆ ਦੇ ਘਰ ਚ ਆਇਆ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਉਹਨੇ ਕਿਹਾ ਸਿੱਖੋ ਆ ਜਪਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੀ ਮੈਂ ਕਹਾਂਗਾ। ਇੱਕ ਭਾਈ ਸਾਹਿਬ ਸ਼ਬਦ ਵਰਦੇ ਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਈਵਨ ਕਿ ਉਹਨਾਂ ਨੇ ਆਪਣੀ ਰਚਨਾ ਚ ਗੁਰਸ ਵੇਲੇ ਦੇ ਜਿਹੜੇ ਗੁਰਸਿੱਖ ਰੋਜ਼ ਅਭਿਆਸ ਕਰਦੇ ਸਨ ਉਸ ਇੱਕ ਸਿੱਖ ਦੀ ਅਵਸਥਾ ਦਿੱਤੀ। ਕਹਿਣ ਲੱਗੇ ਉਹ ਸਾਹਮਣੇ ਜਿਹੜਾ ਸਿੱਖ ਬੈਠਾ ਹੀ ਇਹਦਾ ਮੂੰਹ ਚੁੱਪ, ਜਿਹੜਾ ਨਾ ਮਤ ਸਮਝੀ ਚੁੱਪੇ, ਇਹ ਚੁੱਪ ਵਿੱਚੋਂ ਨਾਮ ਚੁੰਘਦਾ ਪਿਆ ਹੈ, ਇਹ ਪਿਆਲਾ ਪੀ ਰਿਹਾ। ਇਹ ਪੌੜੀ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਵਦਾਨ ਕੋਈ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅੱਗੇ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਗੁਰਮੰਤਰ ਹਮੇਸ਼ਾ ਚਾਰ ਅੱਖਰਾਂ ਢਾਈ ਅੱਖਰਾਂ ਇਸ ਤਰ੍ਹਾਂ ਹੁੰਦਾ, ਇਹ ਚਾਰ ਅੱਖਰ ਨੇ, ਜਦੋਂ ਅਭਿਆਸ ਕਰਾਂਗੇ ਸਭ ਤੋਂ ਛੇਤੀ ਸਵਾਸਾਂ ਵਿੱਚ ਇਹ ਚੱਲਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਮੈਂ ਗੁਰਮੰਤਰ ਜਪਣਾ ਤੇ ਕਹਿ ਦਿਓ ਨਿਤਨੇਮ ਦਾ ਕੋਈ ਨਹੀਂ ਜੇ ਫਾਇਦਾ। ਹੁਣ ਸਾਡਾ ਆਹੀ ਕੰਮ ਚੱਲਦਾ, ਡਰਦੇ ਮਾਰਦੇ ਕਹਿੰਦੇ ਵੀ ਨਿਤਨੇਮ ਕਰ ਲਓ ਕਿਉਂਕਿ ਦੂਜਾ ਕੰਮ ਨਾ ਹੋ ਜਾਏ, ਉਂਝ ਅੰਦਰ ਭੱਜਿਆ ਵਾ ਵੀ ਛੱਡੋ ਨਿਤਨੇਮ ਚ ਕੀ ਪਿਆ। ਜਿਹੜਾ ਬਾਣੀ ਪੜ੍ਹਦਾ ਉਹ ਕਹਿੰਦਾ ਨਾਮ ਕੋਈ ਨਹੀਂ, ਜਿਹੜਾ ਨਾਮ ਜਪਦਾ ਉਹ ਕਹਿੰਦਾ ਬਾਣੀ ਕੋਈ ਨਹੀਂ। ਉਹ ਗੁਰਮੁਖੋ ਨਾਮ ਤੇ ਬਾਣੀ ਨੂੰ ਮਿਲਾ ਕੇ ਚੱਲੋ, ਦੋਨੋਂ ਪਰਸਪਰ ਅਭੇਦ ਨੇ, ਨਾਮ ਵਿੱਚੋਂ ਬਾਣੀ ਹੈ ਤੇ ਬਾਣੀ ਵਿੱਚੋਂ ਨਾਮ ਹੈ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਤੇ ਤੁਸੀਂ ਦੇਖੋ ਜਦੋਂ ਸ਼ਬਦ ਦਾ ਅਭਿਆਸ ਕਰਨੇ ਹਾਂ, ਮੈਂ ਮਿੰਟ ਤੁਹਾਡੇ ਪੰਜ ਘੋਰ ਲੈਣੇ ਮੈਨੂੰ ਵੀ ਹਿਰਦੇ ਚ ਸਿਮਰਨ। ਕਈ ਗੱਲਾਂ ਪਰਹੇਜ਼ ਕਿਹੜੇ ਨੇ ਜਿਹਨੇ ਜਪ ਕਰਨਾ, 10 ਪਰਹੇਜ਼ ਨੇ ਸਾਡੇ ਬੌਡੀ ਦੇ ਜਿਹਨੇ ਨਾਮ ਚਲਾਣਾ ਤੇ ਗੁਰਬਾਣੀ ਮੁਤਾਬਕ। 3 ਤਾਂ ਆਹ ਹੀ ਨੇ ਜਿਹੜੀ ਮੈਂ ਬੋਲਣਾ ਪਿਆ ਜੀਭ ਦੇ, ਫਿੱਕਾ ਬੋਲਣਾ ਨਿੰਦਿਆ ਕਰਨੀ ਤੇ ਚੁਗਲੀ, 4 ਨੇ ਫਿੱਕਾ ਨਿੰਦਿਆ ਚੁਗਲੀ ਤੇ ਝੂਠ। ਜਿਹੜੇ ਬੰਦੇ ਦੀ ਜੀਭ ਨੇ ਇਹ ਖਹਿੜਾ ਨਹੀਂ ਛੱਡਿਆ, ਉਹ ਅਜੇ ਨਾ ਆਸ ਰੱਖੇ ਅੰਦਰ ਨਾਮ ਰਸ ਬਣੇਗਾ। 4 ਜੀਭ ਦੇ ਤੇ 3 ਪੂਰੀ ਬੌਡੀ ਦੇ। ਜਿਹੜੇ ਬੰਦੇ ਦੇ ਸਰੀਰ ਵਿੱਚ, ਵਾਹਿਗੁਰੂ ਮੈਂ ਕਹਿਣ ਲੱਗਾ ਹੈ ਬੜਾ ਔਖਾ, ਜਿਸ ਬੰਦੇ ਦਾ ਸਰੀਰ ਦੂਜੇ ਸਰੀਰ ਵੱਲ ਵਾਸ਼ਨਾ ਕਰਕੇ ਆਕਰਸ਼ਿਤ ਹੈ, ਨਾਮ ਨਹੀਂ ਚੱਲਣਾ ਅੰਦਰ। ਦੂਜੀ ਗੱਲ, ਸਰੀਰ ਦਾ ਪਹਿਲਾ ਦੋਸ਼ ਏ ਤੁਸੀਂ ਸਮਝ ਗਏ ਸਾਰੇ, ਦੂਜਾ ਦੋਸ਼ ਹਿੰਸਾ ਐਵੇਂ ਬਗੈਰ ਮਤਲਬ ਤੋਂ ਜ਼ੁਲਮ ਵਾਲੀ ਬਿਰਤੀ, ਤੇ 3 ਸਰੀਰ ਦਾ ਦੋਸ਼ ਹੈ ਜੀ ਚੋਰੀ ਕਰਨਾ। 4 ਮੂੰਹ ਦੇ, 3 ਸਰੀਰ ਦੇ ਤੇ 3 ਮਨ ਦੇ। ਆਹ ਜਿਹੜੇ ਪਹਿਲੇ ਮੈਂ 7 ਗਿਣੇ ਆ ਨਾ, ਇਹ ਫਿਰ ਵੀ ਜੁੱਤੀਆਂ ਤੋਂ ਡਰਦੇ ਡੁਰਦੇ ਕਾਬੂ ਆ ਜਾਂਦੇ। ਆਹ ਜਿਹੜੇ ਅਗਲੇ 3 ਨੇ ਬੜੇ ਖਤਰਨਾਕ ਨੇ, ਇਹ ਮਨ ਦੇ ਨੇ, ਬੁਰਾ ਚਿਤਬਣਾ, ਕਪਟ ਕਰਨਾ ਤੇ ਜੈਲਸ ਕਰਨੀ, ਪਿਆਰੇ ਅੰਦਰ ਨੂੰ ਭੁੰਨ ਕੇ ਰੱਖ ਦਿੰਦੇ ਆ। ਇਹੀ ਕਾਰਨ ਕਿ ਮੈਂ ਪੜ੍ਹਦਿਆਂ ਪਾਠ ਕਰਦਿਆਂ ਕਿ ਗੁਰੂ ਨੇ ਗੁਰਸਿੱਖਾਂ ਨੂੰ ਵੀ ਕਿਹਾ ਉਹ ਤੁਸੀਂ ਨਾਮ ਜਪ ਦਿਓ, ਕਪਟ ਛੱਡ ਦਿਓ, ਦੁਆਈ ਰੱਬ ਦੀ ਤੁਹਾਡੀ ਕਮਾਈ ਲੇਖੇ ਨਹੀਂ ਜੀ ਪੈਣੀ, ਅੰਤਰ ਕਪਟ ਚੁਕਾਵੋ, ਮੇਰੇ ਗੁਰਸਿੱਖੋ। ਗੁਰੂ ਰਾਮ ਦਾ ਇੱਕ ਕਪਟ ਮਨ ਦਾ ਕਪਟ, ਦੂਸਰਾ ਬੁਰਾ ਚਿਤਵਨਾ ਤੇ ਤੀਸਰਾ ਜੈਲਸ ਈਰਖਾ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰਕਾਲ, ਨਿਹਾਲ ਨਿਹਾਲ ਨਿਹਾਲ। ਦੂਸਰੀ ਈਰਖਾ, ਜਿਸ ਦੇ ਅੰਦਰ ਤਾਂਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਦੂਸਰਾ ਹੈ ਜੀ। ਤੀਸਰਾ ਬੁਰਾ ਚਿਤਵਨਾ, ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਜੀ, ਤੁਮਕੋ ਦੁੱਖ ਨੀ ਪਾਈ ਮੀਤ। ਮੈਂ ਡਿਟੇਲ ਚ ਨਹੀਂ ਗਿਆ, ਇਹ ਇਉਂ ਸਮਝੋ ਜੀ ਦਸ ਨੇ ਜਿਹੜੇ ਵਿਘਨ ਨੇ, ਜਿਹੜੇ ਜਪ ਚ ਨਹੀਂ ਟਿਕਣ ਦਿੰਦੇ। ਉਸ ਤੋਂ ਬਾਅਦ ਜਦੋਂ ਗੁਰਮੰਤਰ ਚੱਲਦਾ, ਸਵੇਰੇ ਉੱਠਦਿਆਂ ਸਾਰ ਸ਼ੁਰੂ ਕਰ ਦਿਆ ਕਰੋ ਵਾਹਿਗੁਰੂ ਜੀ। ਤੇ ਹੁਣ ਕਈ ਤਾਂ ਬੰਦੇ ਇਸ ਤਿਆਰੀ ਚ ਰਹਿੰਦੇ ਆ ਵੀ ਗੁਰਦੁਆਰੇ ਜਾਵਾਂਗੇ, ਭਾਈ ਗ੍ਰੰਥੀ ਸਾਹਿਬ ਨੂੰ ਪੁੱਛਾਂਗੇ ਬੁਰਸ਼ ਤੋਂ ਪਹਿਲਾਂ ਜਪਣਾ ਕਿ ਬੁਰਸ਼ ਤੋਂ ਬਾਅਦ। ਬਾਬਾ ਜੀ ਨੇ ਕਿਹਾ ਨਹੀਂ, ਉੱਠਦਿਆਂ ਸਾਰ, ਜਦੋਂ ਤੇ ਜਿੰਨੀ ਦੇਰ ਤੱਕ ਤੇਰੇ ਸਵਾਸ ਆ, ਮੈਂ ਤੇ ਇੱਥੋਂ ਤੱਕ ਕਹਿੰਦਾ ਇਸ਼ਨਾਨ ਕਰਦਿਆਂ, ਬਾਥਰੂਮ ਗਿਆਂ, ਜਦੋਂ ਵੀ ਮੌਕਾ ਮਿਲਦਾ ਪਿਆ, ਜਿੰਨਾ ਲੁੱਟਿਆ ਜਾ ਸਕਦਾ ਰੱਜ ਕੇ ਲੁੱਟ ਲਓ, ਕਿਉਂਕਿ ਪ੍ਰਾਣ ਛੁੱਟ ਗਏ ਨਹੀਂ ਲੁੱਟਿਆ ਜਾਣਾ, ਲੁੱਟ ਪੈਗੀ ਰਾਮ ਨਾਮ ਤੇ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਫਿਰ ਇਹ ਜਿਹੜਾ ਗੁਰਮੰਤਰ ਕਿਉਂ, ਇਹ ਕਿਉਂ ਮੈਂ ਸ਼ੁਰੂ ਕੀਤਾ, ਰਿਧਾ ਕਿਉਂ ਨਾ, ਮਹਾਰਾਜ ਨੇ ਇਹ ਸ਼ਬਦ ਕਿਹਾ ਹੀ ਨਹੀਂ ਦੱਸਣਾ ਇੱਥੇ, ਕਿਉਂਕਿ ਰਿਧਾ ਜਿਹੜਾ ਹੈ ਉਹ ਉਸ ਤੋਂ ਅਗਲੀ ਅਵਸਥਾ ਹੈ ਜਾਪ ਤੋਂ। ਪਹਿਲਾਂ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਐਸਤਾ ਐਸਤਾ, ਤੇ ਜਦੋਂ ਜਪਣਾ ਹੈ ਦੋ ਫੁਰਨੇ ਬਣਾ ਕੇ, ਉਹ ਹੈ ਤੇ ਮੈਨੂੰ ਵੇਖਦਾ ਤੇ ਸੁਣਦਾ ਵੀ ਪਿਆ ਹੈ, ਉਹਦੀ ਹਾਜ਼ਰੀ ਹੈ ਨਾ, ਹਾਜ਼ਰੀ। ਬੰਦਾ ਨਾ ਵੀ ਹੋਵੇ, ਹਾਜ਼ਰੀ ਮਹਿਸੂਸ ਕਰਨ ਲੱਗ ਪਏ। ਤੇ ਸੱਚੀ ਗੱਲ, ਇਸ ਮੁਲਕ ਦਾ ਸਿਸਟਮ ਜਿਹੜਾ ਹਾਜ਼ਰੀ ਕਰਕੇ ਚੱਲਦਾ ਪਿਆ, ਥਾਂ ਥਾਂ ਕੈਮਰੇ ਲੱਗੇ ਆ, ਸਾਰਿਆਂ ਦੇ ਅੰਦਰ ਥੋੜਾ ਸਿੱਧੇ ਹੋ ਗਏ ਆ, ਜਿਹੜਾ ਅਣਦਿਸਦਾ ਦੇਖਦਾ ਪਿਆ ਨਾ, ਬਸ ਇਹ ਬੰਦਿਆਂ ਨੂੰ ਸਿੱਧਾ ਬਣਾਈ ਬੈਠੇ। ਬੰਦਾ ਕੋਈ ਨਹੀਂ, ਇੱਕ ਐਨਰਜੀ ਦੇਖ ਰਹੀ ਹੈ ਨਾ, ਜੇ ਐਨਰਜੀ ਕਹਾਂਗੇ ਨਾ। ਪਰ ਵਾਹਿਗੁਰੂ ਸ਼ਬਦ ਜਪਦਿਆਂ ਮੈਨੂੰ ਵੇਖਦਾ, ਇਹੀ ਕਾਰਨ ਮੈਂ ਕਹਿੰਦਾ ਮੇਰਾ ਮਨ ਨਹੀਂ ਲੱਗਾ। ਪਰ ਜੇ ਤੂੰ ਸਦ ਸੁਣਦਾ ਸਣ ਵੇਖਣਾ, ਇਹ ਤਾਂ ਵੇਖੇਗਾ ਨਾ ਮੇਰੀ ਖਾਤਰ ਬੈਠਾ ਤੇ ਹੈ। ਜਦੋਂ ਪਹਿਲਾਂ ਰਸਨਾ ਨਾਲ, ਫਿਰ ਅੰਦਰ ਸਪਰਸ਼ ਕਰਦਾ, ਫਿਰ ਹਿਰਦੇ ਵੀ ਜਾਂਦਾ, ਫਿਰ ਗੁਰਮੁਖ ਦੱਸਦੇ ਆ ਜੀ, ਗੁਰਬਾਣੀ ਦੱਸਦੀ ਹੈ, ਨਾਮ ਰੋਮ ਰੋਮ ਚ ਰੱਜ ਜਾਂਦਾ, ਫਿਰ ਬ੍ਰਹਿਮੰਡ ਵਿੱਚੋਂ ਨਾਮ ਵਰਤਦਾ ਹੈ। ਸਭ ਕੁਝ ਇਕੱਠਾ ਹੀ, ਪਹਿਲਾਂ ਰਸਨਾ ਤੇ ਫਿਰ ਹਿਰਦੇ ਅੰਦਰ ਸਪਰਸ਼ ਕਰਦਾ। ਪਹਿਲਾਂ ਬੜਾ ਔਖਾ ਲੱਗਦਾ ਜੀ, ਕੱਲਾ ਘਿਓ ਨਹੀਂ ਪੀਣਾ ਚਾਹੀਦਾ। ਆ ਕਿਉਂ? ਗੁਰੂ ਸਾਹਿਬ ਨੇ ਕਿਹਾ ਸਿਮਰਨ ਕਰਨਾ ਤੇ ਹੱਥੀ ਸੇਵਾ ਨਹੀਂ ਕਦੀ ਛੱਡਣੀ। ਜਦੋਂ ਮੌਕਾ ਮਿਲੇ ਹੱਥੀ ਸੇਵਾ ਜ਼ਰੂਰ ਕਰੋ ਗੁਰਮੁਖੋ। ਜਿਹੜਾ ਬੰਦਾ ਕੱਲਾ ਘਿਓ ਹੀ ਪੀ ਜਾਂਦਾ ਮਰ ਜੂਗਾ, ਉਹਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਇਸ ਦੁਨਿਆਵੀ ਉਧਾਰ ਨੇ ਜਿਹਨੇ ਸਿਮਰਨ ਕਰਨਾ ਨਾਲ ਸੇਵਾ ਕਰੋ, ਸੇਵਾ ਕਰਦਿਆਂ ਨਾਲ ਸਿਮਰਨ ਕਰੋ, ਸ਼ਬਦ ਅੰਦਰ ਜਾਏਗਾ। ਜੇ ਕਹੋ ਜੀ ਦਾ ਸਿਲੇਬਸ ਕਿਹੜਾ ਇਹਦਾ? ਮੈਂ ਕਿਹਾ ਵੀ ਇਹ ਕੋਈ ਨਰਸਰੀ ਤੋਂ ਜ਼ਰੂਰ ਥੋੜਾ ਹੁੰਦਾ ਇੱਥੇ ਸਾਡੇ ਵਰਗੇ। ਮੈਂ ਕਿਹਾ ਮੈਨੂੰ 21 ਸਾਲ ਹੋ ਗਏ ਇੱਥੇ ਹੁੰਦਿਆਂ, ਮੈਂ ਤਾਂ ਉੱਥੇ ਖਲੋਤਾ ਜਿੰਨਾ ਸੁਣਿਆ, ਪਤਾ ਨਹੀਂ ਕਿੰਨੇ ਕੁ ਬੰਦਗੀ ਕਰਨ ਵਾਲੇ ਅੱਗੇ ਅੱਗੇ ਨਿਕਲ ਗਏ। ਕੀ ਸਿਲੇਬਸ ਇਹਦਾ? ਸਿਰਫ ਗੁਰਪ੍ਰਸਾਦ, ਇਹੀ ਸਿਮਰਨ ਹਿਰਦੇ ਚ, ਇਹੀ ਅੰਦਰ ਸਪਰਸ਼। ਫਿਰ ਗੁਰਮੁਖੋ, ਇਹੀ ਸਿਮਰਨ ਹਿਰਦੇ ਚੋਂ ਨਿਕਲ ਕੇ ਜਦੋਂ ਰੋਮ ਰੋਮ ਚੱਲਦਾ, ਸਿਰਫ ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਗੁਰਮੁਖ ਰੋਮ ਰੋਮ ਹਰ ਤਿਆਰ ਹੈ, ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਗੇ ਡਾਖੀ। ਮਹਾਰਾਜ ਦੇ ਵੇਲੇ ਐਸੇ ਸਿੱਖ ਸਨ, ਅੱਜ ਵੀ ਹੈਨ ਜੀ। ਇਹ ਮੈਂ ਬੇਨਤੀ ਉੱਥੇ ਕੀਤੀ ਸਨ ਉਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹ ਕਹੋ ਵੀ ਸਿੱਖ ਮਰ ਗਏ, ਸਿੱਖ ਡੁੱਬ ਗਏ, ਕੋਈ ਨਹੀਂ ਰਿਹਾ। ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਮੇਰਾ ਮੁਰਸ਼ਦ ਸਦੀਵ ਕਾਲ ਲਈ ਹੈ ਤੇ ਕਮਾਈ ਵਾਲਾ ਵੀ ਸਦੀਵ ਕਾਲ ਲਈ ਹੈ। ਹੋ ਸਕਦਾ ਉਹ ਕਿਰਤ ਕਰਦਾ ਨਹੀਂ ਹੁੰਦਾ ਸਟੇਜ ਤੇ, ਆਪਣਾ ਟਰੱਕ ਚਲਾਉਂਦਾ ਵੀ ਬੰਦਗੀ ਕਰਦਾ, ਉਹ ਦਫ਼ਤਰ ਚ ਬੈਠਾ ਬੰਦਗੀ ਕਰਦਾ। ਤੇ ਮਹਾਰਾਜ ਕੀ ਕਰਦੇ ਸਨ, ਕਈ ਵਾਰੀ ਸਿੱਖਾਂ ਨੇ ਸਵਾਲ ਕਰਨੇ ਨਾ ਕਿ ਮਹਾਰਾਜ ਆ ਜਿਹੜੀ ਬਾਣੀ ਦੀ ਤੁੱਕ ਕਹਿੰਦੀ ਕੋਈ ਹੈ ਵੀ ਹੈ ਕਿ ਨਹੀਂ, ਤੇ ਮਹਾਰਾਜ ਨਾਲ ਹੀ ਐਡਰੈਸ ਦੇਣੀ ਫਲਾਣੀ ਦਾ ਤੁਰ ਜਾ। ਜਦੋਂ ਆਹ ਸ਼ਬਦ ਆਇਆ ਵੀ ਹਰਕ ਸੋਗ ਤੋਂ ਨਿਆਰਾ, ਤੇ ਮਹਾਰਾਜ ਨੇ ਕਿਹਾ ਗੁਰਮੁਖ ਮੈਂ ਤੈਨੂੰ ਸਮਝਾ ਤੇ ਦਿਆਂ, ਪਰ ਤੈਨੂੰ ਦੱਸਣਾ ਸਿੱਖੀ ਕਿੱਡੀ ਫੈਲੀ ਹੈ, ਜਾ ਭਾਈ ਭਿਖਾਰੀ ਦੇ ਘਰ ਚਲਾ ਜਾ, ਤੈਨੂੰ ਉੱਤਰ ਮਿਲ ਜਾਏਗਾ। ਭੇਜਿਆ ਮਹਾਰਾਜ ਨੇ ਨਾ, ਇੱਕ ਸਿੱਖ ਆਇਆ, ਇੱਕ ਕਿਤਾਬ ਹੈ ਬੜੀ ਪੁਰਾਣੀ ਨਵਨੀਤ, ਮੇਰਾ ਖਿਆਲ ਪ੍ਰਿੰਸੀਪਲ ਭਗਤ ਸਿੰਘ ਹੀਰਾ ਦੀ ਲਿਖੀ, ਨਾਮ ਬਾਰੇ ਬਹੁਤ ਸੋਹਣੀ ਕਿਤਾਬ, ਪਰ ਫਿਰ ਵੀ ਉਹ ਕਿਤਾਬ ਤਾਂ ਸੋਹਣੀ ਹੈ ਜੇ ਪ੍ਰੈਕਟਿਸ ਕਰਾਂਗੇ ਤਾਂ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਬੜੇ ਸੋਹਣੇ, ਜੋ ਗੁਰ ਕਹਿ ਸੋਈ ਪਲ ਮੰਨ। ਉਹਦੇ ਚ ਉਹਨੇ ਇੱਕ ਘਟਨਾ ਦਿੱਤੀ ਰੋਮ ਰੋਮ ਧਿਆਨ ਬਾਰੇ, ਕਹਿੰਦੇ ਵੀ ਮਹਾਰਾਜ ਨੂੰ ਸਿੱਖ ਪੁੱਛਦਾ ਵੀ ਆਹ ਜਿਹੜਾ ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ, ਆ ਕੀ ਹੈ ਏਕ ਨਾਮ ਜਗਦੀਸ਼, ਇਹ ਕਿਵੇਂ? ਸਤਿਗੁਰੂ ਕਹਿੰਦੇ ਆ ਇੱਕ ਰਸਨਾ ਸ਼ੁਰੂ ਕਰਦੀ ਹੈ, ਅਖੀਰ ਤੇ ਰਸਨਾ ਰਸਨਾ, ਇੱਕ ਇੱਕ ਰਸਨਾ ਨਾਮ ਜੀ ਬਣ ਜਾਂਦੀ। ਗੁਰਮੁਖ ਰੋਮ ਰੋਮਰ ਤੇ ਆਵੇ ਤੇ ਕਹਿੰਦਾ ਮਹਾਰਾਜ ਇਹ ਤੁਕਾਂ ਲਿਖਿਆ ਕੋਈ ਹੈ? ਸਤਿਗੁਰੂ ਨੇ ਗੁਜਰਾਤ ਭੇਜਿਆ ਮਾਂਗਠ, ਪਾਕਿਸਤਾਨ ਜਿਹੜਾ ਰਹਿ ਗਿਆ। ਭਾਈ ਬੰਨੂ ਉਹ ਗਿਆ ਜੀ, ਭਾਈ ਬੰਨੂ ਘਿਓ ਦਾ ਕੰਮ ਸੀ, ਉਹ ਘਿਓ ਦਾ ਕੰਮ ਪਿਆ ਕਰਦੇ ਆ ਤੇ ਆਪਣੇ ਗਾਹਕਾਂ ਨਾਲ ਉਲਝੇ ਆ। ਉਹਦੇ ਮਨ ਚ ਹੈ ਮਹਾਰਾਜ ਕਿੱਥੇ ਭੇਜ ਦਿੱਤਾ ਇਹ ਬੰਦਾ, ਤਾਂ ਕੰਜੂਸ ਲੱਗਦਾ ਪਿਆ, ਨਾ ਤੇ ਘਿਓ ਘੱਟ ਵੱਧ ਨਹੀਂ ਕਰਦਾ ਨਾ ਪੈਸੇ। ਤੇ ਇਹਨੇ ਜਾ ਕੇ ਮਿਲਿਆ, ਕਹਿੰਦਾ ਮਹਾਰਾਜ ਮੈਂ ਤਾਂ ਘਿਓ ਕਿਉਂ ਨਹੀਂ ਲੈਣਾ, ਮੈਂ ਤਾਂ ਦਰਸ਼ਨ ਕਰਨਾ ਤੁਹਾਡੇ। ਘਰ ਲੈ ਗਿਆ, ਜਲ ਪਾਣੀ ਛਕਾਇਆ। ਇਹਦੇ ਮਨ ਚ ਫੁਰਨਾ ਸੀ ਵੀ ਮਹਾਰਾਜ ਨੇ ਜਿੱਥੇ ਘੱਲਿਆ ਇਹ ਬੰਦਾ ਕਿਹੋ ਜਿਹਾ। ਉਹਨੇ ਸਮਝ ਲਿਆ, ਕਹਿੰਦਾ ਵੀ ਇੱਕ ਕੰਮ ਕਰੀ ਸਿੱਖਾਂ, ਮੇਰੇ ਨਾਲ ਹੱਥ ਵਟਾਈ, ਸਾਡੇ ਅੰਦਰ ਤਿੰਨ ਮੱਟ ਭਰੇ ਪਏ ਨੀ, ਘੜੇ ਮੱਟ ਘੜੇ ਨੂੰ ਕਹਿੰਦੇ ਸਨ ਜੀ, ਤਿੰਨਾਂ ਤੇ ਕੱਪੜਾ ਬੰਨਿਆ। ਮੈਂ ਕਿਤਾਬ ਦਾ ਜ਼ਿਕਰ ਤਾਂ ਇਸ ਕਰਕੇ ਕੀਤਾ ਵੀ ਮੈਂ ਪੜ੍ਹਨਾ ਤਾਂ ਨਹੀਂ, ਇਸ ਕਰਕੇ ਵੀ ਕਿਸੇ ਦੇ ਮਨ ਚ ਵੇ ਕਿੱਥੋਂ ਗੱਲ ਆਈ। ਉਹ ਕਹਿੰਦੇ ਉਹਦੇ ਚ ਇੱਕ ਘੜੇ ਚ ਪਾਣੀ ਏ, ਇੱਕ ਘੜੇ ਚ ਸਰੋਂ ਦਾ ਤੇਲ ਏ, ਤੇ ਇੱਕ ਘੜੇ ਚ ਘਿਓ ਵੇ, ਤੇ ਬਿਨਾਂ ਮੂੰਹ ਖੋਲਣ ਤੋਂ ਪਹਿਚਾਣ ਕੇ ਲਿਆਉਣਾ। ਪਤਾ ਲੱਗ ਗਿਆ ਮੇਰੇ ਬਾਰੇ ਸ਼ੰਕਾ ਬਣਾ ਬੈਠਾ ਵੀ ਮੈਂ ਕੰਮ ਕੰਮ ਕਰਨਾ, ਕਿਉਂਕਿ ਅਸੀਂ ਤਾਂ, ਮੈਂ ਉਦਣ ਕਿਹਾ ਬਾਬਾ ਜੀ ਦੀਆਂ ਜਿੰਨੀਆਂ ਤਸਵੀਰਾਂ ਬਣਾਈਆਂ ਨਾ, ਜਾਂ ਤੇ ਮਹਾਰਾਜ ਦੇ ਅੱਗੇ ਫਰੂਟ ਪਏ ਆ, ਜਾਂ ਮਹਾਰਾਜ ਪਿੱਛੇ ਵੱਡੇ ਆਸਣ ਲੱਗਾ ਹੈ। ਪਿਆਰਿਓ, ਗੁਰੂ ਰਾਮਦਾਸ ਤਾਂ 21 ਸਾਲ ਗੋਇੰਦਵਾਲ ਸੇਵਾ ਕੀਤੀ, ਉਹ ਤਾਂ ਕਿਤੇ ਨਹੀਂ ਮਿਲਦਾ। ਥੜੇ ਬਣਾਏ ਬਾਬਾ ਜੀ ਨੇ 18 ਸਾਲ ਹੜ ਵਾਇਆ। ਉਹਦਾ ਸ਼ੰਕੇ ਚ ਆ ਗਿਆ, ਉਹਨੇ ਕਿਹਾ ਘਿਓ ਵਾਲਾ ਲਿਆਈ ਪਰ ਉੱਤੋਂ ਕੱਪੜਾ ਨਹੀਂ ਖੋਲਣਾ। ਉਹਨੇ ਵੇਖਿਆ ਤਿੰਨਾਂ ਨੂੰ ਹੱਥ ਮਾਰਿਆ, ਜਿੱਥੇ ਪਾਣੀ ਸੀ ਉਹ ਬਾਹਰ ਸਿਮੇ, ਥਿੰਦੇ ਦਾ ਪਤਾ ਲੱਗਿਆ, ਉਹ ਘੜੇ ਵਾਲਾ ਚੁੱਕ ਲਿਆ ਜਿਹੜਾ ਘਿਓ ਵਾਲਾ ਜਦੋਂ ਲਿਆਇਆ। ਤੇ ਭਾਈ ਬੰਨੂ ਕਹਿੰਦਾ ਉੱਤੋਂ ਮੂੰਹ ਬੰਦ ਸੀ, ਤੈਨੂੰ ਕਿਵੇਂ ਪਤਾ ਲੱਗ ਗਿਆ ਘਿਓ ਵੇ? ਉਹ ਕਹਿੰਦਾ ਮੂੰਹ ਬੰਦ ਸੀ ਪਰ ਮੂੰਹ ਬੰਦ ਤੋਂ ਵੀ ਪਤਾ ਲੱਗ ਜਾਂਦਾ, ਕਿਉਂਕਿ ਘਿਓ ਇਹਦੇ ਅੰਦਰ ਰਚ ਗਿਆ, ਇਹਦੇ ਕੰਢੇ ਤੇ ਬਾਹਰ ਆਇਆ, ਥਿੰਦਾ ਦੱਸਦਾ ਪਿਆ ਇਹਦੇ ਚ ਘਿਓ ਹੈ। ਭਾਈ ਬੰਨੂ ਕਹਿੰਦਾ ਤੂੰ ਕਿਹੜੇ ਸ਼ੰਕੇ ਬਣਾਈ ਬੈਠਾ ਸੀ ਸਾਡੇ ਲਈ? ਜੇ ਅੰਦਰ ਘਿਓ ਹੋਵੇ ਤਾਂ ਘੜੇ ਚ ਜ਼ਰੂਰ ਰਚੇਗਾ, ਜਿਸ ਕੰਮ ਲਈ ਤੈਨੂੰ ਗੁਰੂ ਅਰਜਨ ਦੇਵ ਨੇ ਭੇਜਿਆ। ਕਮਾਈ ਮੇਰੀ ਨਹੀਂ, ਅੰਦਰ ਗੁਰੂ ਦੀ ਕਿਰਪਾ ਨਾਲ ਨਾਮ ਵਰਤੇਗਾ ਤੇ ਰੋਮ ਰੂਮ ਚ ਜ਼ਰੂਰ ਰਚੇਗਾ। ਇੰਨੀ ਗੱਲ ਸੁਣੀ ਤੇ ਚਰਨਾਂ ਚ ਡਿੱਗ ਪਿਆ। ਕਹਿੰਦੇ ਉਹਨੇ ਚੁੱਕ ਕੇ ਜਦੋਂ ਸੀਨੇ ਨਾਲ ਲਾਇਆ, ਸੱਚੀ ਮੁੱਚੀ ਭਾਈ ਬੰਨੂ ਦੇ ਰੋਮ ਰੂਮ ਵਿੱਚੋਂ ਗੁਰੂ ਦੀ ਆਵਾਜ਼ ਪਈ ਆਉਂਦੀ ਸੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ, ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਇਹ ਹੈ, ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕਰੂ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700 403-439-7700

0: ਗੱਲਾਂ ਤੋਂ ਤਾਰਾ ਕੇਸਰੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੇਸਰੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੈ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨ ਲਈ ਅਤੇ ਸ਼ਬਦ ਦੇ ਵਿਚਾਰ ਸਾਂਝ ਪ੍ਰਾਪਤ ਕਰਨ ਲਈ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਬੜੇ ਅਦਬ ਨਾਲ ਬੜੇ ਸਤਿਕਾਰ ਭਾਵਨਾ ਸ਼ਰਧਾ ਅਤੇ ਪਿਆਰ ਨਾਲ ਮੇਰੇ ਮਾਲਕ ਜੀ ਦੇ ਦਰ 'ਤੇ ਆ ਕੇ ਮਸਤਕ ਚੁੱਕਿਆ, ਪਾਵਨ ਦਰ 'ਤੇ ਆ ਕੇ ਇਸ ਸੰਗਤ ਵਿੱਚ ਬੈਠਣ ਦਾ ਸੁਭਾਗ ਮੇਰੇ ਮਾਲਕ ਜੀ ਨੇ ਆਪ ਬਖਸ਼ਿਸ਼ ਕੀਤਾ। ਆਓ ਸਾਹਿਬ ਦੀ ਰਹਿਮਤ ਅਤੇ ਅਸੀਸ ਪ੍ਰਾਪਤ ਕਰੀਏ ਜੋ ਸਰਬੰਸ ਜਗਤ ਨੂੰ ਸਤਿਗੁਰੂ ਜੀ ਦਾ ਇਹ ਪਾਵਨ ਸੰਦੇਸ਼ ਉਪਦੇਸ਼ ਔਰ ਆਦੇਸ਼ ਇਹ ਸ਼ਰਵਣ ਕਰਨ ਦੀ ਅੰਦਰ ਭਾਵਨਾ ਪੱਕੀ ਹੋਵੇ ਅਤੇ ਪਾਵਨ ਸ਼ਬਦ ਦੇ ਉਪਦੇਸ਼ ਨੂੰ ਸ਼ਰਵਣ ਕਰਦਿਆਂ ਕਰਦਿਆਂ ਸੁਰਤ ਸ਼ਬਦ ਦੇ ਵਿਚਾਰ ਵਿੱਚ ਸਮੋ ਜਾਏ। ਇਹ ਮੇਰੇ ਸਾਹਿਬ ਆਪ ਕਿਰਪਾ ਕਰਨ ਸ਼ਬਦ ਵਿਚਾਰ ਕਰਨ ਦੀ ਅਤੇ ਵਿਚਾਰੇ ਹੋਏ ਸ਼ਬਦ ਨੂੰ ਹਿਰਦੇ ਵਿੱਚ ਟਿਕਾਵਣ ਦੀ ਸਮਰੱਥ ਮੇਰੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਨ ਜੀ। ਆਓ ਅੱਜ ਦੇ ਪਾਵਨ ਹੁਕਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 690 ਅੰਕ ਦੇ ਸੁਭਾਈਮਾਨ ਨੇ ਸਾਹਿਬ ਰਹਿਮਤ ਕਰਨ ਸ਼ਬਦ ਵਿਚਾਰ ਸ਼ਰਵਣ ਕਰਨ ਦਾ ਅੰਦਰ ਟਿਕਾਓ ਸਹਿਜ ਅਤੇ ਸ਼ਰਧਾ ਬਣੀ ਰਹੇ। ਆਓ ਸਾਹਿਬ ਦੀ ਸੀਸ ਲਈਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ

0: ਤਨਾਜ ਸ੍ਰੀ ਰਾਗ ਵਿੱਚ ਸ਼ਬਦ ਹੈ। ਸ਼ਬਦ ਦੀ ਬੰਦਿਸ਼ ਛੰਤ ਰੂਪ ਵਿੱਚ ਮੇਰੇ ਸਾਹਿਬ ਜੀ ਕੀਤੀ ਹੈ ਅਤੇ ਤਾਲ ਦੇ ਸੰਬੰਧ ਵਿੱਚ ਪਹਿਲੇ ਘਰ ਵਿੱਚ ਗਾਵਨ ਦੀ ਹਦਾਇਤ ਕੀਤੀ ਹੈ। ਰਾਗ ਅਤੇ ਤਾਲ ਦੋਹਾਂ ਦਾ ਸੁਮੇਲ ਕੀਰਤਨ ਦਾ ਰੂਪ ਧਾਰਨ ਕਰਦਾ। ਮੇਰੇ ਸਾਹਿਬ ਜੀ ਸ਼ਬਦ ਦੀ ਆਰੰਭਤਾ ਵਿੱਚ ਉਸ ਕਰਤੇ ਦਾ ਆਰਾਧਨ ਕਰਦੇ ਹਾਂ। ਉਹ ਇੱਕ ਹੈ, ਅਨੇਕਤਾ ਵਿੱਚ ਸਮਾਇਆ ਹੈ ਪਰ ਇੱਕ ਹੈ। ਓਅੰਕਾਰ ਕਿਉਂਕਿ ਨਿਰੰਕਾਰ ਆਕਾਰ ਆਪ ਬਣਾਇਆ, ਤਮਾਮ ਆਕਾਰ ਚਾਹੇ ਜਲਚਰ ਨੇ, ਚਾਹੇ ਥਲਚਰ ਨੇ, ਚਾਹੇ ਨਭਚਰ, ਕੁਛ ਆਕਾਸ਼ ਵਿੱਚ ਉੱਡਣ ਵਾਲੇ ਨਭਚਰ। 42 ਲੱਖ ਜੀ ਜਲ ਮੈਂ ਉੱਤੇ ਜਲਚਰ ਅਤੇ ਕੁਛ ਧਰਤੀ 'ਤੇ ਚੱਲਣ ਵਾਲੇ ਥਲਚਰ। ਤਮਾਮ ਆਕਾਰਾਂ ਨੂੰ ਕਰਤਾ ਆਪ ਬਣਾਉਂਦਾ ਹੈ ਅਤੇ ਅਨੇਕਤਾ ਦੇ ਕਾਰਨ ਵਿੱਚ ਆਪਣੀ ਸ਼ਕਤੀ ਆਪਣੀ ਜੋਤ ਟਿਕਾ ਕੇ ਆਕਾਰਾਂ ਨੂੰ ਟਿਕਾਈ ਰੱਖਦਾ ਹੈ। ਪਰ ਕਮਾਲ ਦੀ ਗੱਲ ਇਹ ਹੈ, ਅਨੇਕਤਾ ਵਿੱਚ ਰਹਿੰਦਿਆਂ ਹੋਇਆਂ ਆਪ ਫਿਰ ਵੀ ਇੱਕ ਹੈ। ਉਸ ਦਾ ਅਨੁਭਵ ਕਰਨ ਲਈ, ਜਾਣਨ ਲਈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਕੋਲ ਆਇਆਂ ਹੀ ਰੱਬ ਦਾ ਪਤਾ ਚੱਲਦਾ। ਗੁਰੂ ਦੀ ਕਿਰਪਾ ਰਹਿਮਤ ਹੋ ਜਾਏ ਅਤੇ ਜੀਵ ਅਤੇ ਪਰਮਾਤਮਾ ਦਾ ਮਿਲਣ ਹੁੰਦਾ ਹੈ। ਸਾਹਿਬ ਦੀ ਰਹਿਮਤ ਬਣ ਆਏ। ਆਓ ਸ਼ਬਦ ਦੀ ਆਰੰਭਤਾ ਮੇਰੇ ਸਾਹਿਬ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ, ਸੋਢੀ ਸੁਲਤਾਨ ਪਾਤਸ਼ਾਹ, ਜਿਨ੍ਹਾਂ ਦੇ ਦਰ ਤੋਂ ਦਿਨ ਰਾਤ ਬਰਕਤ ਵਰਤਦੀ ਹੈ। ਇਹ ਉਹ ਦਰ ਹੈ ਜਿੱਥੇ ਦਿਨ ਰਾਤ ਪੇਟ ਭਰਨ ਦਾ ਭੋਜਨ ਵੀ ਮਿਲਦਾ ਹੈ, ਜਿੱਥੇ ਦਿਨ ਰਾਤ ਅੰਦਰ ਦੀ ਸੁਰਤ ਨੂੰ ਸਮਾਵਣ ਦੇ ਲਈ ਸ਼ਬਦ ਕੀਰਤਨ ਦਾ ਭਜਨ ਵੀ ਮਿਲਦਾ ਹੈ। ਇੱਥੇ ਉਹ ਦਰ ਹੈ ਜਿੱਥੇ ਦੁਨੀਆਂ ਭਰ ਵਿੱਚ ਜਿਸ ਨੂੰ ਕੋਈ ਨਾ ਪੁੱਛਦਾ ਹੋਵੇ ਮੇਰੇ ਸਾਹਿਬ ਦੇ ਦਰ 'ਤੇ ਆ ਕੇ ਮਾਣ ਵੀ ਮਿਲਦਾ ਹੈ, ਇਸ ਦਰ 'ਤੇ ਆ ਕੇ ਤਾਣ ਵੀ ਮਿਲਦਾ ਹੈ, ਇਸ ਦਰ 'ਤੇ ਆ ਕੇ ਸੰਸਾਰ ਦੀਆਂ ਬਰਕਤਾਂ ਵੀ ਮਿਲਦੀਆਂ, ਇਸ ਦਰ 'ਤੇ ਆ ਕੇ ਰੁਲਿਆਂ ਫਿਰਦਿਆਂ ਨੂੰ ਮੇਰੇ ਸਾਹਿਬ ਗਲੇ ਲਾ ਲੈਂਦੇ ਨੇ। ਆਓ ਉਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਦੀ ਬਰਕਤ ਸ਼ਬਦ ਰੂਪ ਵਿੱਚ ਅੰਦਰ ਸੰਭਾਲੀਏ ਜੀ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਮੇਰੇ ਵਾਹਿਗੁਰੂ ਜੀਉ, ਅਗਰ ਆਪ ਕਿਰਪਾ ਕਰੋ, ਰਹਿਮਤ ਕਰੋ ਤਾਂ ਅੰਦਰ ਸੁਰਤ ਵਿੱਚ ਨਾਮ ਧਿਆਈਐ ਜੀਉ। ਬੋਲਣਾ ਸੁਭਾਵਿਕ ਹੈ ਪਰ ਅੰਦਰ ਹਿਰਦੇ ਨਾਲ ਧਿਆਵਣਾ ਇਹ ਬਹੁਤ ਉੱਚੀ ਬਖਸ਼ਿਸ਼ ਹੈ, ਮੇਰੇ ਮਾਲਕ ਦੀ ਬਹੁਤ ਉੱਚੀ ਰਹਿਮਤ। ਜਿਸ ਦੀ ਝੋਲੀ ਵਿੱਚ ਪੈ ਜਾਏ ਅਤੇ ਫਿਰ ਅੰਦਰ ਨਾਮ ਧਿਆਇਆ ਜਾਂਦਾ। ਉਹ ਜਿਹੜਾ ਹਿਰਦਾ ਹਰ ਵੇਲੇ ਕੁਝ ਨਾ ਕੁਝ ਚਿਤਵਨਾ ਕਰਦਾ ਸੀ, ਉਹ ਹੁਣ ਚਿੰਤਨ ਕਰਨ ਲੱਗ ਜਾਂਦਾ ਹੈ। ਉਹ ਅੰਦਰ ਹਰ ਵੇਲੇ ਵਾਹਿਗੁਰੂ ਜੀ ਦਾ ਨਾਮ ਆਰਾਧਨ ਕਰਦਾ, ਇਸ ਵਿੱਚ ਸ਼ੱਕ ਨਹੀਂ ਹੈ। ਜਿਹੜੀ ਗੱਲ ਅੰਦਰ ਦਿਲ ਵਿੱਚ ਬੈਠ ਜਾਏ ਉਹ ਰੋਕਿਆਂ ਵੀ ਨਹੀਂ ਰੁਕਦੀ, ਅਤੇ ਜੇ ਅੰਦਰ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਬੈਠ ਜਾਏ ਅਤੇ ਫਿਰ ਨਾਮ ਧਿਆਇਆ ਜਾਂਦਾ। ਮੇਰੇ ਸਾਹਿਬ ਜੀ ਜੇ ਆਪ ਕਿਰਪਾ ਕਰੋ ਤਾਂ
1: ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ।
0: ਰੱਬ ਦੀ ਰਹਿਮਤ ਹੋਵੇ ਅਤੇ ਸਤਿਗੁਰੂ ਮਿਲਦੇ ਨੇ। ਅਸੀਂ ਜਿੰਨੇ ਵੀ ਹਾਂ ਨਾ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ, ਸਾਨੂੰ ਉਹ ਸਤਿਗੁਰੂ ਮਿਲੇ ਨੇ ਜੋ ਸਾਡਾ ਜੀਵਨ ਦਾ ਸਹਾਰਾ ਨੇ। ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣ ਆਰਜੀਓ। ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਜੇ ਰੱਬ ਹਰ ਵੇਲੇ ਸਾਡੇ ਨਾਲ ਨਾਲ ਹੈ ਅਤੇ ਸਤਿਗੁਰੂ ਦੀ ਵੀ ਬਖਸ਼ਿਸ਼ ਐਸੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਅਤੇ ਐਸੇ ਸਤਿਗੁਰੂ ਦਾ ਮਿਲਣ ਰੱਬ ਦੀ ਰਹਿਮਤ ਨਾਲ ਹੁੰਦਾ ਅਤੇ ਫਿਰ ਅੰਦਰ ਰੱਬੀ ਪਿਆਰ ਪੈਦਾ ਹੁੰਦਾ। ਸਤਿਗੁਰ ਮਿਲੇ ਸੁਭਾਏ ਅੰਦਰ ਰੱਬੀ ਪਿਆਰ ਸਹਿਜ ਆਪਾਂ ਟਿਕ ਜਾਂਦਾ। बहुत वड्डी बख्शिश है, रब की कृपा हो गई, सतगुरु का मिलन हो गया, रब्बी प्यार पै गया, आपा टिक गया, सहज टिके हुए हिरदे विच फिर गुण गाइया जियो, फिर अंदर गुण गाए जाते ने वाहिगुरु जी दे उपकारा नू चेते की।

ਹਾਂ ਤਿਸ ਸੇਵੀ ਮੈਂ ਉਸ ਨੂੰ ਦਿਨ ਰਾਤ ਸਿਮਰਨ ਕਰਾਂ, ਉਸ ਦੀ ਸੇਵਾ ਵਿੱਚ ਰਹਾਂ, ਮੈਨੂੰ ਕਦੀ ਵੀ ਨਾ ਭੁੱਲੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਮੇਰੇ ਮਾਲਕ ਜੀ ਦੀ ਰਹਿਮਤ ਹੋ ਗਈ, ਹੁਣ ਦਿਨ ਰਾਤ ਉਸ ਮਾਲਕ ਨਾਲ ਪਿਆਰ ਪਾ ਕੇ ਜੁੜਿਆ ਹੋਇਆ। ਉੱਥੇ ਹੈ ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ, ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ। ਪ੍ਰੇਮ ਦੀ ਜਦ ਸੌਗਾਤ ਪੀਂਦਾ ਹਾਂ, ਮਹਿਕ ਉੱਠਦਾ ਮੇਰਾ ਚੌ ਗਿਰਦਾ, ਉੱਠ ਕੇ ਜਦ ਮੈਂ ਪ੍ਰਭਾਤ ਪੀਂਦਾ ਹਾਂ, ਉਸ ਦਿਨ ਰਾਤ ਸੌਣ ਲੱਗਿਆ ਵੀ। ਸੋਹਲਾ ਸਾਹਿਬ ਜੀ ਦਾ ਪਾਠ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੀਂਦ ਲਈ ਅੰਮ੍ਰਿਤ ਵੇਲੇ, ਉੱਠਦਿਆਂ ਸਾਰ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਦਮ ਉਠਾਏ। ਅਤੇ ਸੱਚ ਇਹ ਹੈ ਫਿਰ ਦਿਨ ਰਾਤ ਉਸ ਮਾਲਕ ਨੂੰ ਚੇਤੇ ਰੱਖਦਾ, ਕਦੇ ਵੀ ਨਹੀਂ।

0: ਦਾ ਅੰਦਰ ਪਾਈ ਸ਼ਕਤੀ ਤੁਹਾਡੀ ਮਹਾਰਾਜ ਮੇਰੇ ਇਰਦ ਗਿਰਦ ਜੋ ਰਿਸ਼ਤੇਦਾਰ ਸੰਬੰਧੀ ਬਣਾਏ ਉਹ ਸਾਰੇ ਤੁਹਾਡੇ ਹੁਣ ਮੈਂ ਤੁਹਾਡੇ ਨਾਲ ਜੁੜਾਂ ਕਿ ਸੰਸਾਰ ਨਾਲ ਜੁੜਾਂ ਬਸ ਇਹ ਹੈ ਅਤੀਤ ਹੋਣ ਦਾ ਇੱਕ ਲਕਸ਼ਣ ਰਹਿ ਅਤੀਤ ਜਾਣੈ ਸਭ ਤਿਸਕਾ ਤੇ ਸਾਹਿਬ ਜੀ ਕਹਿੰਦੇ ਨੇ ਫਿਰ ਇਸ ਢੰਗ ਨਾਲ ਸਦਾ ਅਤੀਤ ਬੈਰਾਗੀ ਕੁਝ ਸੰਸਾਰ ਵਿੱਚ ਸਾਧੂ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਘਰ ਪਰਿਵਾਰ ਛੱਡਿਆ ਤੇ ਜੰਗਲ ਵਿੱਚ ਚਲੇ ਗਏ ਤੇ ਕਹਿਣ ਲੱਗੇ ਜੀ ਇਹ ਮਹਾਤਮਾ ਅਤੀਤ ਨੇ ਮੇਰੇ ਸਾਹਿਬ ਕਹਿਣ ਲੱਗੇ ਤੁਸੀਂ ਘਰ ਵਿੱਚ ਪਰਿਵਾਰ ਵਿੱਚ ਬੈਠੇ ਬੈਠੇ ਹੀ ਅਤੀਤ ਹੋ ਸਕਦੇ ਹੋ ਜਦੋਂ ਅੰਦਰੋਂ ਧਰ ਕੇ ਵੈਰਾਗੀ ਅਵਸਥਾ ਬਣ ਗਈ ਅੰਦਰ ਦੁਨੀਆ ਨਾਲ ਮੋਹ ਪਿਆਰ ਨਹੀਂ ਰਹਿ ਗਿਆ ਅੰਦਰੋਂ ਪਿਆਰ ਰੱਬ ਨਾਲ ਜੁੜ ਗਿਆ ਤੇ ਫਿਰ ਇਹ ਜਾਣਦੇ ਰਹੇ ਮਾਲਕ ਸਭ ਕੁਛ ਤੇਰਾ ਹੀ ਹੈ ਤੇ ਸਾਹਿਬ ਕਹਿਣ ਲੱਗੇ ਰੱਬ ਨਾਲ ਲਿਵ ਜੁੜੀ ਹੈ ਫਿਰ ਅਣ ਦਿਨ ਉਹ ਅਤੀਤ ਤੇ ਬੈਰਾਗੀ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ ਜੀ
1: ਹਾਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ
0: ਹਾਲਤ ਇਸ ਲੋਕ ਵਿੱਚ ਪਲਤ ਪਰਲੋਕ ਵਿੱਚ ਉਸ ਦੀ ਸ਼ੋਭਾ ਚੂੰਕਿ ਰੱਬ ਨਾਲ ਜੁੜਿਆ ਬਸ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਸ ਵਾਸਤੇ ਹਲਤ ਪਲਤ ਸ਼ੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਰੱਬ ਨਾਲ ਜੁੜਿਆ ਰੱਬ ਦੇ ਪਿਆਰ ਵਿੱਚ ਭੇਜਿਆ ਗੱਲ ਥੋੜ੍ਹੀ ਧਿਆਨ 'ਚ ਰੱਖ ਲਿਓ ਉਸ ਦੀ ਹਰ ਵੇਲੇ ਲਿਵ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਹੈ ਉਸ ਦੀ ਸ਼ੋਭਾ ਸਾਰੇ ਸੰਸਾਰ 'ਤੇ ਹੈ ਬਸ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਇਹ ਮੇਰੇ ਮਾਲਕ ਦੀ ਰਹਿਮਤ ਬਖਸ਼ਿਸ਼ ਐਸੀ ਹੋ ਜਾਂਦੀ ਹੈ ਜੀ
1: ਹਰਖ ਸੋਕ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ
0: ਕਿਉਂਕਿ ਹਰਖ ਖੁਸ਼ੀਆਂ ਦਾ ਸਮਾਂ ਸ਼ੋਕ ਕੋਈ ਦੁੱਖ ਦਾ ਸਮਾਂ ਇਹ ਦੋਵੇਂ ਆਉਂਦੇ ਨੇ ਗੱਲ ਧਿਆਨ 'ਚ ਰੱਖਿਓ ਪਰ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਜਾਂ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ ਇਸ ਅਵਸਥਾ ਦੇ ਵਿੱਚ ਹਰਕ ਸੋਗ ਦੋਹਾਂ ਤੇ ਮੁਗਤਾ ਜੋ ਪ੍ਰਭ ਕਰੇ ਸੋ ਭਾਵੇ ਜੋ ਰੱਬ ਕਰਦਾ ਉਹ ਮੈਨੂੰ ਭਾ ਗਿਆ ਉਹ ਮੈਨੂੰ ਚੰਗਾ ਲੱਗਾ ਗੱਲ ਥੋੜ੍ਹੀ ਧਿਆਨ 'ਚ ਰੱਖਿਓ ਐਸੀ ਅਵਸਥਾ ਦੇ ਵਿੱਚ ਕਿਤਿਆਂ ਦੁੱਖ ਭੁੱਖ ਸੱਦ ਮਾਰ ਕਈ ਐਸੇ ਨੇ ਜਿਨ੍ਹਾਂ ਨੂੰ ਦੁੱਖ ਦੀ ਅਤੇ ਭੁੱਖ ਦੀ ਸਦਾ ਮਾਰ ਵੱਜੀ ਰਹਿੰਦੀ ਹੈ ਧਿਆਨ 'ਚ ਰੱਖਿਓ ਇਹ ਕਿਤੇ ਨੇ ਵੀ ਦੁੱਖ ਕਿਤੇ ਕਿਤੇ ਆਇਆ ਇੱਕ ਇਹ ਵੀ ਦੁੱਖ ਹਰ ਵੇਲੇ ਬਣਿਆ ਰਿਹਾ ਇੱਕ ਤਾਂ ਵੀ ਕਦੀ ਭੁੱਖਾ ਰਹਿਣਾ ਪਿਆ ਇੱਕ ਹੈ ਰੋਜ਼ ਹੀ ਭੁੱਖਾ ਰਹਿਣਾ ਪਿਆ ਦੁੱਖ ਅਤੇ ਭੁੱਖ ਦੀ ਸਦਾ ਮਾਰ ਵੱਜੀ ਹੋਵੇ ਅਤੇ ਅੰਦਰ ਦਾ ਇਹ ਆਖੇ ਇਹ ਭੇ ਦਾਤ ਤੇਰੀ ਦਾਤਾਰ ਮਾਲਕ ਇਹ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਬਸ ਉਸ ਦੇ ਹੁਕਮ ਵਿੱਚ ਰਹਿ ਕੇ ਇਹਨੂੰ ਕਹਿੰਦੇ ਨੇ ਭਾਣਾ ਅਤੇ ਭਾਣੇ ਦੇ ਅਰਥ ਨੇ ਜੋ ਭਾ ਗਿਆ ਤਾਂ ਭਾਣਾ ਹੈ ਨਾ ਜੇ ਐਸੀ ਅਵਸਥਾ ਵਿੱਚ ਆ ਗਿਆ ਹਰਖ ਸੋਗ ਦੋਹਾਂ 'ਤੇ ਮੁਗਤਾ ਜੋ ਪ੍ਰਭ ਕਰੇ ਸੋ ਭਾਵੇ ਉਹ ਮੈਨੂੰ ਭਾ ਜਾਏ ਅਤੇ ਫਿਰ ਹਰਸ਼ ਸ਼ੋਕ ਵਿੱਚ ਉਹ ਆਪਣਾ ਜੀਵਨ ਮੁਕਤ ਰੱਖਦਾ ਹੈ ਜੀ
1: ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ
0: ਸਤਿਗੁਰੂ ਫਿਰ ਦੁਹਰਾਉਂਦੇ ਨੇ ਵੀ ਸਤਸੰਗਤ ਮਿਲਦੀ ਹੈ ਵੱਡਿਆਂ ਭਾਗਾਂ ਨਾਲ ਅਤੇ ਸਤਸੰਗਤ ਵਿੱਚ ਬੈਠਿਆਂ ਹਰੀ ਰਸ ਹੁੰਦਾ ਵਾਹਿਗੁਰੂ ਜੀ ਦੀ ਅੰਦਰ ਸਵਾਦਲੀ ਗੱਲ ਬਣ ਜਾਂਦੀ ਹੈ ਜੀ
1: ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ
0: ਅਤੇ ਜਿਹੜੇ ਦੂਜੇ ਭਾਏ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਹੋਰ ਹੋਰ ਪਾਸੇ ਪਿਆਰ ਪਾਈ ਬੈਠੇ ਨੇ ਉੱਥੇ ਦੁੱਖ ਹੈ ਉੱਥੇ ਜਮ ਦੀ ਪਕੜ ਵਿੱਚ ਆ ਰਿਹਾ ਹੈ ਉੱਥੇ ਜਮ ਤੱਕਦਾ ਇੱਕ ਦਿਨ ਇਹਨੂੰ ਮੈਂ ਫੜ ਕੇ ਲੈ ਕੇ ਜਾਣਾ ਇੱਕ ਦਿਨ ਇਸ ਕੋਲੋਂ ਹਿਸਾਬ ਲੈਣਾ ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਜਮ ਦੇ ਨਜ਼ਰ ਵਿੱਚ ਹਰ ਵੇਲੇ ਰਹੇ ਇਹ ਚੰਗਾ ਕਿ ਰੱਬ ਦੀ ਨਜ਼ਰ ਵਿੱਚ ਅਤੇ ਗੁਰੂ ਦੀ ਨਜ਼ਰ ਵਿੱਚ ਰਹੇ ਤਾਂ ਇਹ ਚੰਗਾ ਨਹੀਂ

0: ਰੱਬ ਨਾਲ ਪਿਆਰ ਪਾਇਓ, ਰੱਬ ਦੀ ਨਜ਼ਰ ਬਣੀ ਰਹੇਗੀ। ਅਤੇ ਜੇ ਦੂਜੇ ਸੰਸਾਰ ਦੀ ਮੋਹ ਮਮਤਾ ਅਤੇ ਔਗਣਾਂ ਵਿੱਚ ਡੁੱਬ ਗਏ ਤਾਂ ਫਿਰ ਜਮ ਦੀ ਨਜ਼ਰ ਵਿੱਚ ਹਰ ਵੇਲੇ ਉਹ ਸਾਨੂੰ ਪਕੜ ਵਿੱਚ ਰੱਖੇਗਾ ਜੀ।
1: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ,
0: ਬਸ ਉੱਥੇ ਦਿਨ ਰਾਤ ਹਾਏ ਹਾਏ ਹੈ। ਮੈਂ ਬੇਨਤੀ ਕਰਦੀ ਹਾਂ, ਬਸ ਮਨਮੁੱਖਾਂ ਦੇ ਜੀਵਨ ਵਿੱਚ ਦਿਨ ਰਾਤ ਦੁੱਖ ਹੀ ਦੁੱਖ ਨੇ। ਅਤੇ ਐਸੀ ਅਵਸਥਾ ਦੇ ਵਿੱਚ ਸਮਝ ਲੈਣਾ ਮਾਇਆਵੀ ਜਾਲ ਵਿੱਚ ਐਸਾ ਮੋਹਿਆ ਹੋਇਆ ਕਿ ਜਿੱਥੇ ਦੁੱਖ ਹੀ ਦੁੱਖ ਝੋਲੀ ਵਿੱਚ ਪੈਂਦੇ ਹਨ ਜੀ।
1: ਮਾਇਆ ਦੁੱਖ ਮੋਹਿਆ ਹਾਂ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
0: ਮਾਇਆ ਦੇ ਦੁੱਖ ਵਿੱਚ ਫਸਿਆ ਪਿਆ ਜੋ ਕਿ ਮੋਹਿਆ ਹੋਇਆ, ਅਤੇ ਐਸੀ ਅਵਸਥਾ ਵਿੱਚ ਹਉਮੈਂ ਰੋਹਿਆ, ਹਉਮੈਂ ਅੰਦਰ ਬੋਲਦੀ ਹੈ, ਰੋਹ ਵਿੱਚ ਭਰਿਆ ਰਹਿੰਦਾ, ਗੁੱਸੇ ਵਿੱਚ ਭਰਿਆ ਰਹਿੰਦਾ, ਅੰਦਰ ਕ੍ਰੋਧ ਪ੍ਰਧਾਨ ਹੋ ਜਾਂਦਾ, ਕ੍ਰੋਧ ਪ੍ਰਧਾਨ ਮਹਾਂ ਬੜ ਦੰਦਰ ਤਹਿ ਮਨ ਮਾਵਾਸੀ ਰਾਜਾ। ਸਤਿਗੁਰੂ ਕਹਿੰਦੇ ਨੇ ਤੇਰੇ ਅੰਦਰ ਨਿਮਰਤਾ ਚਾਹੀਦੀ, ਤੇਰੇ ਅੰਦਰ ਪਿਆਰ ਚਾਹੀਦਾ, ਤੇਰੇ ਅੰਦਰ ਸ਼ਾਂਤੀ ਚਾਹੀਦੀ ਹੈ। ਅਤੇ ਜੇ ਅੰਦਰ ਹਉਮੈਂ ਵਿੱਚ ਹੈ ਤਾਂ ਫਿਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹਰ ਵੇਲੇ ਕ੍ਰੋਧ ਅਤੇ ਹੰਕਾਰ ਵਿੱਚ ਜ਼ਿੰਦਗੀ ਕਰਦਿਆਂ ਮੇਰੀ ਮੇਰੀ ਕਰਤ ਵਿਹਾਵੇ ਦਿਨ ਰਾਤ ਕਹਿੰਦਾ ਇਹ ਚੀਜ਼ ਮੇਰੀ, ਇਹ ਮੇਰੀ, ਇਹ ਮੇਰੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਹਾਲਤ ਕੀ ਹੋ ਗਈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਮੇਰੀ ਮੇਰੀ ਨਾ ਕਰ, ਇਹ ਕਹਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਬੈਠੇ ਮੋਦੀ ਖਾਨੇ ਦੇ ਉਹਨਾਂ ਬੋਲਾਂ ਨਾਲ ਜੁੜ ਜਾ ਅਤੇ ਤੇਰਾ ਤੇਰਾ ਅੰਦਰ ਕਰਨਾ ਸਿੱਖ ਲੈ, ਤਨ ਮਨ ਤੇਰਾ, ਧਨ ਧੀ ਤੇਰਾ। ਥੋੜ੍ਹੀ ਜਿਹੀ ਗੱਲ ਧਿਆਨ 'ਚ ਰੱਖਿਓ, ਜਿਹੜਾ ਹੁਕਮ ਅਸੀਂ ਪੜ੍ਹਦੇ ਹਾਂ ਨਾ ਜਿਸ ਕਾ ਤਨ ਮਨ, ਇੱਥੇ ਥੋੜ੍ਹਾ ਵਿਸ਼ਰਾਮ ਦੇ ਕੇ ਧਨ ਸਭ ਤਿਸ ਕਾ। ਇਹ ਗੱਲ ਤਾਂ ਆਮ ਲੋਕ ਕਹਿੰਦੇ ਨੇ ਤਨ ਰੱਬ ਦਾ ਬਣਾਇਆ, ਤਨ ਰੱਬ ਨੇ ਬਣਾਇਆ ਅਤੇ ਇਸ ਵਿੱਚ ਮਨ ਵੀ ਰੱਬ ਨੇ ਪਾਇਆ। ਚਲੋ ਇਹ ਤਾਂ ਮੰਨਿਆ ਵੀ ਤਨ ਮਨ ਤੇਰਾ ਹੈ, ਪਰ ਜਿਹੜਾ ਪੈਸਾ ਕਮਾਇਆ ਉਹ ਤਾਂ ਮੈਂ ਕਮਾਇਆ ਨਾ, ਮੈਂ ਮਿਹਨਤ ਕੀਤੀ, ਨਸ ਭੱਜ ਕੀਤੀ, ਅਕਲ ਵਰਤੀ, ਸਿਆਣਪ ਵਰਤੀ, ਪੈਸਾ ਤਾਂ ਮੈਂ ਕਮਾਇਆ ਨਾ। ਅਤੇ ਸਤਿਗੁਰੂ ਕਹਿੰਦੇ ਨਹੀਂ, ਜਿਸ ਕਾ ਤਨ ਮਨ, ਧਨ ਸਭ ਤਿਸ ਕਾ, ਤਨ ਮਨ ਤੇਰਾ ਅਤੇ ਧਨ ਵੀ ਤੇਰਾ। ਬਸ ਉਸ ਅਵਸਥਾ ਵਿੱਚ ਉਹ ਮੇਰੀ ਮੇਰੀ ਨਹੀਂ ਕਰਦਾ, ਉਹ ਤੇਰਾ ਤੇਰਾ ਕਰਦਾ। ਪਰ ਸਤਿਗੁਰੂ ਕਹਿੰਦੇ ਨੇ ਮਨਮੁੱਖ ਲੋਕ ਉਹ ਮੇਰੀ ਮੇਰੀ ਕਰਦਿਆਂ ਕਰਦਿਆਂ ਜ਼ਿੰਦਗੀ ਬਤੀਤ ਕਰੀ ਜਾਂਦੇ ਹਨ ਜੀ।
1: ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੇ।
0: ਜੋ ਰੱਬ ਨੇ ਦਿੱਤਾ ਉਹ ਦੇਣ ਵਾਲੇ ਨੂੰ ਚੇਤਾ ਨਹੀਂ ਕੀਤਾ, ਉਸ ਨੂੰ ਚੇਤਿਆ ਨਹੀਂ। ਅਤੇ ਸੱਚ ਤਾਂ ਇਹ ਹੈ ਦੇਣ ਵਾਲਾ ਕੋਈ ਹੋਰ ਹੈ ਅਤੇ ਕਹਿੰਦਾ ਇਹ ਮੈਂ ਮੈਂ ਮੈਂ ਕੀਤਾ। ਬਸ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਆਬਾਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਈ। ਆਬਾਸ਼ਾਰ ਕਹਿੰਦੇ ਨੇ ਜਿਹੜਾ ਉਹ ਉੱਚੀਆਂ ਪਹਾੜੀਆਂ ਤੋਂ ਜਿੱਥੇ ਪਾਣੀ ਡਿੱਗ ਕੇ ਹੌਦ ਬਣ ਜਾਂਦਾ ਉਹ ਆਬਾਸ਼ਾਰ ਹੈ। ਆਬਾਸ਼ ਉਹ ਨਗੋ ਨਾ ਉਸ ਹੌਦ 'ਚੋਂ ਪਾਣੀ ਅਗਾਂਹ ਨਾਲੀ ਬਣ ਕੇ ਨਦੀਆਂ ਬਣ ਕੇ ਨਿਕਲਦਾ ਉੱਥੋਂ। ਅਤੇ ਆਬਾਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਈ, ਅਰਸ਼ੋਂ ਲੈਣਾ ਅਤੇ ਫਰਸ਼ੀ ਦੇਣਾ, ਇਹ ਰੀਤ ਸਾਡੀ ਆਹੀ ਲੱਗਦਾ ਵੀ ਹੌਦ 'ਚੋਂ ਪਾਣੀ ਨਿਕਲਦੇ ਹੈ। ਕਹਿੰਦਾ ਨਹੀਂ, ਮੈਂ ਪਾਣੀ ਨਹੀਂ ਅੱਗੇ ਦੇ ਰਿਹਾ, ਅਰਸ਼ 'ਚੋਂ ਪਾਣੀ ਆ ਰਿਹਾ, ਮੇਰੇ ਵਿੱਚ ਡਿੱਗ ਰਿਹਾ ਅਤੇ ਮੈਂ ਅੱਗੇ ਭੇਜੀ ਜਾ ਰਿਹਾ। ਬਸ ਉਸ ਅਵਸਥਾ ਦੇ ਵਿੱਚ ਜੇ ਸੇਵਾ ਵੀ ਕਰੀਏ, ਮੈਂ ਬੇਨਤੀ ਕਰਾਂ ਕਿਸੇ ਦਾ ਭਲਾ ਵੀ ਕਰੀਏ, ਇਹ ਨਹੀਂ ਆਖਣਾ ਮੈਂ ਕੀਤਾ, ਮਾਲਕ ਮੇਰੀ ਝੋਲੀ ਵਿੱਚ ਪਾਇਆ, ਮੈਂ ਵਾਪਸ ਅੱਗੇ ਮਾਲਕ ਦੀ ਭੇਟ ਕਰ ਦਿੱਤਾ ਹੈ। ਬਸ ਸਾਹਿਬ ਕਹਿਣ ਲੱਗੇ ਇਸ ਅਵਸਥਾ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਉਹ ਰੱਬ ਨੂੰ ਚੇਤੇ ਰੱਖਦਾ, ਪਰ ਦੁਨੀਆਂ ਦੇ ਮਨਮੁੱਖ ਲੋਕ ਜੋ ਪ੍ਰਭ ਦੇ ਤਿਸ ਚੇਤੇ ਨਾਹੀਂ, ਅੰਤ ਗਿਆ ਪਛਤਾਵੇ, ਅਖੀਰ ਵੇਲੇ ਉਹ ਪਛਤਾਤਾਪ ਕਰਦੇ ਦੁਨੀਆਂ ਤੋਂ ਤੁਰਦੇ ਹਨ ਜੀ।
1: ਬਿਨ ਨਾਵੇ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ।
0: ਬਿਨਾਂ ਨਾਮ ਤੋਂ ਕੋਈ ਸਾਥ ਨਹੀਂ ਜਾਂਦਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹੈ ਨਾਲ ਪਛਾਨੂ, ਜੈ ਮਹਾਂ ਪਿਹਾਨ ਦੂਤ ਜਮ ਦਲੈ, ਤਹੈ ਕੇਵਲ ਨਾਮ ਸੰਗ ਤੇਰੇ ਚੱਲੈ। ਬਿਨ ਨਾਮੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ। ਇਹ ਸਾਰਾ ਧੋਖਾ ਸਾਡੇ ਨਾਲ, ਗੱਲ ਧਿਆਨ ਚ ਰੱਖ ਲਿਓ, ਚਾਹੇ ਪੁੱਤਰ ਨੇ, ਚਾਹੇ ਔਰਤ ਹੈ, ਚਾਹੇ ਪੈਸਾ ਹੈ ਸਾਡੇ ਕੋਲ, ਉਹ ਜੋ ਕੁਛ ਵੀ ਹੈ, ਇਸ ਵਿੱਚ ਮੋਹ ਮਮਤਾ ਪਾ ਕੇ ਇੰਨਾ ਕੁ ਸਾਥ ਬਣਾ ਲਿਆ, ਜਿਸ ਨੇ ਸਾਡਾ ਸਾਥ ਨਹੀਂ ਦੇਣਾ, ਜਿਸ ਨੇ ਸਾਡੇ ਨਾਲ ਨਹੀਂ। ਰੱਖੋ, ਇਹਨਾਂ ਵਿੱਚ ਵਿਚਰੋ, ਰਹੋ, ਪਰ ਦਿਨ ਰਾਤ ਇਹਨਾਂ ਦਾ ਕੀੜਾ ਬਣ ਕੇ ਬਸ ਜ਼ਿੰਦਗੀ ਇੱਥੇ ਹੀ ਸੀਮਤ ਰਹਿ ਜਾਏ। ਅਤੇ ਸਤਿਗੁਰੂ ਸੁਚੇਤ ਕਰਦੇ ਨੇ ਵੀ ਤੇਰੇ ਨਾਲ ਨਾਮ ਤੋਂ ਬਿਨਾਂ ਕੁਝ ਨਹੀਂ ਜਾਣਾ, ਇਹ ਸਾਰਾ ਤੇਰੇ ਨਾਲ ਧੋਖਾ ਹੀ ਹੋ ਰਿਹਾ ਹੈ ਜੀ।
1: ਪੁੱਤਰ ਕਲੱਤਰ ਮਾਇਆ ਧੋਹਿਆ।
0: ਇਸ ਕਰਕੇ ਸਾਹਿਬ ਕਹਿਣ ਲੱਗੇ, ਇਹ ਸਾਰਾ ਬਿਨ ਨਾਵੇ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ। ਇਹ ਪੁੱਤਰ ਚਾਹੇ ਔਰਤ ਚਾਹੇ ਮਾਇਆ ਹੈ, ਇਹ ਸਾਰਾ ਤੇਰੇ ਨਾਲ ਇੱਕ ਧੋਖਾ ਕਰ ਰਹੇ ਹਨ ਜੀ।
1: ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ।
0: ਇਹ ਦੂਜੇ ਭਾਏ ਹੈ ਇੱਥੇ ਦੁੱਖ, ਇਹ ਮਾਇਆ ਦਾ ਮੋਹ ਕਹਿੰਦੇ ਨੇ ਸਾਨੂੰ ਜਮ ਦੀ ਪਕੜ ਵਿੱਚ ਲੈ ਜਾਂਦਾ ਹੈ ਜੀ।
1: ਕਰ ਕਿਰਪਾ ਲੇ ਹੋ ਮਿਲਾਏ, ਮਹਿਲ ਹਰ ਪਾਇਆ ਜੀਓ।
0: ਮਹਾਰਾਜ ਅਰਦਾਸ ਹੈ, ਕਰੋ ਕਿਰਪਾ, ਆਪਣੇ ਨਾਲ ਮਿਲਾ ਲਓ। ਇਸ ਦੁਨੀਆਂ ਦੇ ਪਸਾਰੇ ਵਿੱਚ ਰਹਿ ਕੇ ਮੈਂ ਦੁਨੀਆਂ ਨਾਲ ਮਿਲ ਗਿਆ, ਤੁਸੀਂ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਮੈਨੂੰ ਆਪਣੇ ਨਾਲ ਮਿਲਾ ਲਓ। ਪਾਤਸ਼ਾਹ ਮੁਕੋ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਸਾਹਿਬ ਜੀ ਕਿਰਪਾ ਕਰੋ, ਆਪਣੇ ਮਹਿਲ ਵਿੱਚ ਆਪਣੀ ਹਜ਼ੂਰੀ ਵਿੱਚ ਰੱਖ ਲਓ ਜੀ।
1: ਸਦਾ ਰਹੇ ਕਰ ਜੋੜ, ਪ੍ਰਭ ਮਨ ਭਾਇਆ ਜੀਓ।
0: ਉਹ ਰੱਬ ਅੱਗੇ ਸਦਾ ਹੱਥ ਜੋੜੀ ਰੱਖਦਾ, ਯਾਨੀ ਰੱਬ ਦੀ ਅਧੀਨਗੀ ਵਿੱਚ ਰਹਿੰਦਾ। ਹੱਥ ਜੋੜਨ ਤੋਂ ਮੁਰਾਦ ਹੈ, ਇੱਕ ਤਾਂ ਵੈਸੇ ਹੱਥ ਜੁੜੇ ਹੋਣ ਅਤੇ ਅੰਦਰ ਅਧੀਨਗੀ ਹੈ। ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ, ਧਿਆਨ ਚ ਰੱਖਿਓ, ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ, ਅਤੇ ਜਿਸ ਨੇ ਹੱਥ ਜੋੜੇ ਉਸ ਦੀ ਨਿਮਰਤਾ ਹੈ। ਮਾਲਕ ਰਹਿਮਤ ਕਰੋ, ਐਸੀ ਅਵਸਥਾ ਬਣ ਜਾਏ, ਸਦਾ ਰਹੇ ਕਰ ਜੋੜ, ਫਿਰ ਪ੍ਰਭ ਮਨ ਭਾਇਆ ਜੀਓ। ਉਹ ਰੱਬ ਦੇ ਮਨ ਵਿੱਚ ਕਬੂਲ ਪੈ ਜਾਂਦੇ ਹਨ ਜੀ।
1: ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
0: ਰੱਬ ਨੂੰ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ, ਅਤੇ ਹੁਕਮ ਵਿੱਚ ਹੀ ਹਰ ਵੇਲੇ ਰਹਿ ਕੇ, ਚੂੰਕਿ ਇਹ ਜਾਣਦੇ ਨੇ ਇਹ ਸਭ ਰੱਬ ਦੇ ਹੁਕਮ ਵਿੱਚ ਹੈ। ਬਸ ਸਤਿਗੁਰੂ ਜੀ ਇੱਕ ਬੜਾ ਸੁੰਦਰ ਸੰਦੇਸ਼ ਦਿੰਦੇ ਨੇ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਬਸ ਹੁਕਮ ਮੰਨ ਲਿਆ, ਅਤੇ ਹੁਕਮ ਮੰਨ ਕੇ ਸਾਹਿਬ ਕਹਿੰਦੇ ਨੇ ਸੁੱਖ ਮਿਲਦਾ ਹੈ ਜੀ।
1: ਅਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ।
0: ਬਾਰ ਬਾਰ ਪ੍ਰੇਰਨਾ ਦਿੱਤੀ ਏ, ਨਾਮ ਜਪਿਓ, ਅਣ ਦਿਨ ਨਾਮ ਵਿੱਚ ਸਮਾਏ ਰਹਿਓ, ਅਣ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਹੁਣ ਸਹਿਜੇ ਹੀ ਮੈਂ ਬੇਨਤੀ ਕਰਾਂ, ਨਾਮ ਦੀ ਰੋਂ ਅੰਦਰ ਧਿਆਮਣ ਵਿੱਚ ਚਲੀ ਜਾਂਦੀ ਹੈ ਜੀ।
1: ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
0: ਬਸ ਨਾਮ ਚੋ ਹੀ, ਨਾਮੋ ਨਾਮ ਮਿਲੀ ਵਡਿਆਈ, ਨਾਮ ਨਾਲ ਵਡਿਆਈ, ਸ਼ੋਭਾ, ਬਖਸ਼ਿਸ਼। ਅਤੇ ਇੱਕ ਗੱਲ ਇਹ ਵੀ ਕਹਿ ਲਵਾਂ, ਨਾਮ ਦੀ ਬਖਸ਼ਿਸ਼ ਹੋ ਜਾਏ ਨਾ ਤੇ ਦੁਨੀਆਂ ਦੀਆਂ ਸਾਰੇ ਸੁੱਖ ਸੰਪਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਝੋਲੀ ਵਿੱਚ ਪੈਂਦੀਆਂ ਨੇ। ਇਹ ਭਲਿਆ ਇਸ ਨਾਮ ਨਾਲ ਜੁੜੀ, ਸੰਗਤ ਨਾਲ ਜੁੜੀ, ਸਤਿਗੁਰੂ ਦੇ ਦਰ ਨਾਲ ਜੁੜੀ, ਤੇ ਨਾਨਕ ਨਾਮ ਮਨ ਭਾਵੇ। ਤੈਨੂੰ ਮਨ ਵਿੱਚ ਨਾਮ ਚੰਗਾ ਲੱਗੇ, ਮਨ ਵਿੱਚ ਭਾਏ, ਨਾਮ ਨਾਲ ਤੇਰੀ ਖਿੱਚ ਵਧੇ, ਤੇ ਇਸ ਨਾਮ ਦੀ ਬਰਕਤ ਨਾਲ ਉਹ ਰੱਬ ਵੀ ਖੁਸ਼ ਹੋ ਜਾਂਦਾ ਹੈ ਜੀ।
1: ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵਾਏ ਜੀਓ।
0: ਮਾਲਕ ਕਿਰਪਾ ਕਰੋ ਆਪਣੇ ਨਾਲ ਮਿਲਾ ਲਓ, ਮੈਂ ਆਪ ਜੀ ਦੇ ਮਹਿਲ ਵਿੱਚ ਪਹੁੰਚ ਜਾਵਾਂ, ਮੈਂ ਆਪ ਜੀ ਦੀ ਹਜ਼ੂਰੀ ਵਿੱਚ ਚਲਾ ਜਾਵਾਂ। ਸੋ ਦਰ ਆ ਗਿਆ ਹਾਂ, ਸੋ ਘਰ ਚਲਾ ਜਾਵਾਂ ਅਤੇ ਸੋ ਘਰ ਤੋਂ ਸੋ ਪੁਰਖ ਤੱਕ ਪੁੱਜ ਜਾਵਾਂ। ਇਹ ਮੇਰੇ ਮਾਲਕ ਦੀ ਰਹਿਮਤ ਅਤੇ ਬਖਸ਼ਿਸ਼ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਦੇ ਹੁਕਮ ਵਿੱਚ ਕੀਤੀ ਹੈ। ਆਓ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ ਸ਼ਰਵਨ

0: ਇਹ ਪਾਵਨ ਲੜੀਵਾਰ ਸ਼ਬਦ 1127 ਅੰਗ ਤੋਂ ਆਰੰਭ ਹੋ ਕੇ 1128 ਤੇ ਸੰਪੂਰਨ ਹੁੰਦਾ। ਭੈਰੋ ਰਾਗ ਹੈ ਤੇ ਹਜ਼ੂਰ ਚੌਪਦੇ ਪਦ ਦੇ ਅਰਥ ਨੇ ਬੰਦ। ਇਹ ਚਾਰ ਬੰਦਾਂ ਵਾਲਾ ਸ਼ਬਦ ਹੈ। ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਕਰਤੇ ਦਾ ਆਰਾਧਨ ਕਰਦੇ ਹਾਂ, ਉਹ ਇੱਕ ਓਅੰਕਾਰ ਜਿਸ ਨੂੰ ਸਤਿਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
1: ਜਾਤ ਕਾ ਗਰਬ ਨਾ ਕਰੀ ਉਹ ਕੋਈ।
0: ਸੰਸਾਰ ਵਿੱਚ ਵੰਡ ਪੈ ਗਈ। ਕੋਈ ਕਹਿੰਦੇ ਮੈਂ ਉੱਚੀ ਜਾਤ ਦਾ ਹਾਂ, ਤੂੰ ਨੀਵੀਂ ਜਾਤ ਦਾ ਹੈ। ਸਤਿਗੁਰੂ ਕਹਿੰਦੇ ਨੇ ਭਲਿਓ, ਇਸ ਜਾਤ ਦਾ ਗਰਬ ਕਿਉਂ ਕਰਦੇ ਹੋ? ਜਾਤ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਇਹ ਚਾਰੇ ਵਰਨ ਕਰਤੇ ਵੱਲੋਂ ਜੋ ਬਣਾਏ ਨੇ, ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਹੰਕਾਰ ਉੱਚੀ ਜਾਤ ਵਾਲੇ ਨੂੰ ਨਹੀਂ ਕਰਨਾ ਚਾਹੀਦਾ ਹੈ ਜੀ।
1: ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ।
0: ਜਿਹੜਾ ਬ੍ਰਹਮ ਬਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ, ਬ੍ਰਾਹਮਣ ਨਾਲ ਜੁੜ ਜਾ, ਉਹ ਬ੍ਰਾਹਮਣ। ਅਤੇ ਜਿਹੜਾ ਬ੍ਰਾਹਮਣ ਹੋ ਕੇ ਮੈਂ ਬੇਨਤੀ ਕਰਾਂ, ਉਸ ਵਾਹਿਗੁਰੂ ਦਾ ਸਿਮਰਨ ਨਾ ਕਰੇ, ਕਾਹਦਾ ਬ੍ਰਾਹਮਣ ਹੈ। ਇਸ ਕਰਕੇ ਜਾਤ ਦਾ ਗਰਬ ਨਹੀਂ ਕਰਨਾ। ਮੈਂ ਉੱਚੀ ਜਾਤ ਦਾ ਹਾਂ, ਸੱਚ ਤੇ ਹੈ ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਸਤਿਗੁਰੂ ਕਹਿੰਦੇ ਜਿਹੋ ਜੇ ਕਰਮ ਕਮਾਏਗਾ ਗੱਲ ਤੇ ਉਸ ਕਰਮਾਂ ਦੇ ਆਧਾਰ ਤੇ ਉਸਦਾ ਜੀਵਨ ਬਣੇਗਾ, ਨਾ ਕਿ ਇੱਕ ਰੱਬ ਵੱਲੋਂ ਮਿਲੀ ਹੋਈ ਸਰੀਰਕ ਜਾਤ ਨਾਲ ਜੁੜ ਕੇ ਉਸ ਜੋਤ ਨੂੰ ਭੁੱਲ ਜਾਏਗਾ। ਜਾਤ ਮੈਂ ਜੋਤ, ਸ਼ੂਦਰ ਵਿੱਚ ਵੀ ਉਹੀ ਜੋਤ, ਵੈਸ਼ ਵਿੱਚ ਵੀ ਉਹੀ ਜੋਤ, ਬ੍ਰਾਹਮਣ ਤੇ ਖੱਤਰੀ ਵਿੱਚ ਵੀ ਉਹੀ ਜੋਤ। ਜਾਤ ਮੈਂ ਜੋਤ ਤੇ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਅਤੇ ਇਸ ਕਰਕੇ ਸਾਹਿਬ ਕਹਿੰਦੇ ਨੇ ਜਿਹੜਾ ਬ੍ਰਹਮ ਬਿੰਦੇ, ਜੋ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ ਦਾ ਅਨੁਭਵ ਕਰੇ, ਅਸਲ ਵਿੱਚ ਉਹ ਬ੍ਰਾਹਮਣ ਹੈ ਜੀ।
1: ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ।
0: ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਐ ਮੂਰਖ ਗਵਾਰ, ਤੂੰ ਜਾਤ ਦਾ ਹੰਕਾਰ ਨਾ ਕਰ। ਤੇ ਗਾਵਾਰ ਦੇ ਵਿਦਵਾਨਾਂ ਅਰਥ ਕੀਤੇ ਨੇ ਜੋ ਗਾਮ ਤੋਂ ਆਰ ਰਹੇ। ਗਾਮ ਪਿੰਡ, ਇਹ ਸਰੀਰ ਪਿੰਡ ਹੈ, ਇਸ ਪਿੰਡ ਤੋਂ ਬਾਹਰ ਨਾ ਨਿਕਲੇ। ਉਹ ਸਮਝ ਲੈਣਾ ਸਰੀਰ ਵਿੱਚ ਹੀ ਫਸਿਆ ਰਹਿ ਗਿਆ ਅਤੇ ਸਰੀਰ ਵਿੱਚ ਅੰਦਰ ਦੀ ਜਾਤ ਨਾਲ ਫਸ ਗਿਆ ਅਤੇ ਜਾਤ ਤੋਂ ਬਾਹਰ ਨਾ ਨਿਕਲਿਆ, ਸਰੀਰ ਦੀ ਲਾਲਸਾ ਤੋਂ ਬਾਹਰ ਨਾ ਨਿਕਲਿਆ ਅਤੇ ਸਮਝ ਲੈਣਾ ਉਹ ਮੂਰਖ ਹੈ, ਉਹ ਗਵਾਰ ਹੈ ਜੀ।
1: ਇਸ ਗਰਬ ਤੇ ਚੱਲੈ ਬਹੁਤ ਵਿਕਾਰਾ।
0: ਇਸ ਹੰਕਾਰ ਨਾਲ ਅੱਗੋਂ ਹੋਰ ਬੜੇ ਵਿਕਾਰ ਚੱਲਦੇ ਨੇ। ਹੰਕਾਰ ਪੈਦਾ ਹੋਇਆ, ਮੈਂ ਬੇਨਤੀ ਕਰਾਂ, ਹਉਮੈ ਵਿੱਚ ਭਰਿਆ, ਪਤਾ ਨਹੀਂ ਕਿਹੜੇ ਕਿਹੜੇ ਉਪਦਰਵ ਕਰੇਗਾ, ਨਫ਼ਰਤ ਵਿੱਚ ਭਰੇਗਾ, ਈਰਖਾ ਕਰੇਗਾ, ਵੈਰ ਵਿਰੋਧ ਕਰੇਗਾ, ਬੋਲੋ ਕਿੰਨੇ ਵਿਕਾਰ ਅੱਗੋਂ ਹੋਰ ਚੱਲਣਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਇਸ ਗਰਭ 'ਤੇ ਚੱਲ ਹੈ ਬਹੁਤ ਵਿਕਾਰਾ, ਅੱਗੋਂ ਹੋਰ ਵਿਕਾਰੀ ਜੀਵਨ ਬਣੇਗਾ। ਬੰਨਾ ਸੀ ਨਿਰਵਿਕਾਰ ਅਤੇ ਭਰ ਗਿਆ ਵਿਕਾਰਾਂ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰ ਗਿਆ। ਇਸ ਕਰਕੇ ਇਸ ਗਰਭ 'ਤੇ ਚੱਲ ਹੈ ਬਹੁਤ ਵਿਕਾਰਾ
1: ਰਹਾਓ।
0: ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਨ ਕਰਦੇ ਹਨ ਜੀ,
1: ਚਾਰੇ ਵਰਨ ਆਖੇ ਸਭ ਕੋਈ।
0: ਇਹ ਸਾਰੇ ਕਹਿੰਦੇ ਨੇ ਚਾਰ ਵਰਨ ਹੈ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਇਹ ਤੇ ਗੱਲ ਸਾਰੇ ਕਰਦੇ ਹਨ ਜੀ।
1: ਬ੍ਰਹਮ ਬਿੰਦ ਤੇ ਸਭ ਉਪਤ ਹੋਈ।
0: ਇਹ ਪੈਦਾ ਕਿੱਥੋਂ ਹੋਏ ਨੇ? ਬ੍ਰਹਮ ਤੋਂ। ਤੇ ਪੈਦਾ ਕਰਨ ਵਾਲਾ ਬ੍ਰਹਮ ਹੈ ਤੇ ਧਿਆਨ ਚ ਰੱਖਿਓ। ਤੇ ਜਿਸ ਬ੍ਰਹਮ ਤੋਂ ਪੈਦਾ ਹੋਏ, ਫਿਰ ਬ੍ਰਹਮ ਰੂਪ ਹੋਏ ਕਿ ਜਾਤ ਵਿੱਚ ਜੁੜ ਗਏ ਅਸੀਂ, ਜਿਸ ਤੋਂ ਬਣੇ ਉਹਨੂੰ ਭੁੱਲ ਗਏ ਤੇ ਜੋ ਬਣੇ ਸੀ ਉੱਥੇ ਆ ਕੇ ਜੁੜ ਗਏ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਸਾਰਾ ਸੰਸਾਰ ਅਤੇ ਸਾਰੀ ਰਚਨਾ ਉਸ ਬ੍ਰਹਮ ਤੋਂ ਹੀ ਪੈਦਾ ਹੋਈ ਹੈ ਜੀ।
1: ਮਾਟੀ ਏਕ ਸਗਲ ਸੰਸਾਰਾ,
0: ਮਿੱਟੀ ਇੱਕ ਹੈ, ਸਾਰਾ ਸੰਸਾਰ ਇੱਕ ਮਿੱਟੀ ਤੋਂ ਬਣਿਆ। ਗੱਲ ਧਿਆਨ 'ਚ ਰੱਖ ਲਿਓ, ਕੁਮਾਰ ਹੈ ਏਕ ਜੋ ਮਾਟੀ ਗੂੰਦੀ, ਬਹੁਵਿਧ ਬਾਣੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਘੁਮਿਆਰ ਨੇ ਮਿੱਟੀ ਗੁੰਨੀ, ਉਸ ਤੋਂ ਭਾਂਡੇ ਬਣਾਏ। ਇੱਕ ਭਾਂਡਾ ਸਰਾਫ ਲੈ ਗਿਆ, ਸੁਨਿਆਰਾ ਲੈ ਗਿਆ, ਉਹਨੇ ਉਸ ਮਿੱਟੀ ਦੇ ਭਾਂਡੇ ਵਿੱਚ ਮੋਤੀ ਰੱਖੇ, ਮੁਕਤਾਹਲ ਰੱਖੇ, ਹੀਰੇ ਲਾੜ ਰੱਖੇ। ਇੱਕ ਭਾਂਡਾ ਕੋਈ ਬਿਮਾਰ ਸੀ ਬੰਦਾ, ਉਸ ਨੇ ਮਲ ਮੂਤਰ ਕਰਨਾ ਸੀ, ਉਸ ਦੇ ਕੋਲ ਜਾ ਕੇ ਰੱਖ ਦਿੱਤਾ। ਹੁਣ ਭਾਂਡੇ ਵਿੱਚ ਮੈਂ ਬੇਨਤੀ ਕਰਾਂ, ਫਰਕ ਕੋਈ ਨਹੀਂ ਹੈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਗੱਲ ਥੋੜ੍ਹੀ ਧਿਆਨ 'ਚ ਰੱਖ ਲਿਓ, ਸਰੀਰ ਦਾ ਭਾਂਡਾ, ਕਿਸੇ ਨੇ ਇਸ ਵਿੱਚ ਵਾਹਿਗੁਰੂ ਨਾਮ ਦੇ ਮੋਤੀ ਪਾ ਲਏ, ਕਿਸੇ ਨੇ ਸਰੀਰ ਵਿੱਚ ਹੰਕਾਰ ਗੰਦਗੀ ਭਰ ਲਈ। ਮਾਲਕ ਦੀ ਬਣਾਈ ਮਿੱਟੀ ਇੱਕ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਹਿਲੇ ਕੋ ਮੰਦੇ। ਮੈਂ ਇੱਕ ਬੇਨਤੀ ਕਰਾਂ, ਅਗਰ ਜ਼ਿੰਦਗੀ ਵਿੱਚ ਉਸ ਇੱਕ ਮਿੱਟੀ ਨੂੰ ਸਮਝ ਲਈਏ ਵੀ ਉਸ ਪੰਜ ਤੱਤ ਦੀ ਮਿੱਟੀ ਦੇ ਨਾਲ ਇਹ ਸਾਰਾ ਸੰਸਾਰ ਬਣਿਆ, ਤੇ ਸਾਹਿਬ ਜੀ ਕਹਿਣ ਲੱਗੇ ਮਾਟੀ ਏਕ ਸਗਲ ਸੰਸਾਰਾ,
1: ਬਹੁ ਵਿਦ ਭਾਂਡੇ ਘੜੇ ਕੁਮਾਰਾ।
0: ਬਹੁ ਵਿਦ ਭਾਂਡੇ ਘੜੇ, ਕੋਈ ਛੋਟੀ ਜਿਹੀ ਕੀੜੀ ਬਣਾ ਦਿੱਤੀ, ਧਿਆਨ 'ਚ ਰੱਖ ਲਿਓ। ਏਕਲ ਮਾਟੀ, ਕੁੰਜਰ ਚੀਟੀ, ਕੁੰਜਰ ਕੁੰਚਰ ਹਾਥੀ, ਚੀਂਟੀ ਕੀੜੀ, ਏਕਲ ਮਾਟੀ, ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ, ਭਾਜਨ ਬਰਤਨ, ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਉਸ ਇੱਕ ਮਿੱਟੀ ਤੋਂ ਇਹ ਸਾਰਾ ਸੰਸਾਰ ਬਣਿਆ। ਕਿਹੜੇ ਛੂਤ ਛਾਤ ਵਿੱਚ, ਊਚ ਨੀਚ ਦੇ ਭੇਦ ਵਿੱਚ ਪੈ ਗਏ ਹੋ? ਸਾਡੇ ਤੇ ਪੜਿਆ ਗੁਰੂ ਸਾਹਿਬ ਜੀ ਨੇ ਕਿੰਨੀ ਬਖਸ਼ਿਸ਼ ਕੀਤੀ, ਸਾਨੂੰ ਪੰਜ ਇਕੱਠੇ ਦਿੱਤੇ, ਸੰਗਤ ਪੰਗਤ, ਧਿਆਨ 'ਚ ਰੱਖਿਓ, ਸਾਨੂੰ ਸੰਗਤ ਇਕੱਠੀ, ਸਾਨੂੰ ਪੰਗਤ ਇਕੱਠੀ, ਸਾਡਾ ਸਰੋਵਰ ਇਕੱਠਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ, ਸਾਡਾ ਬਾਟਾ ਇਕੱਠਾ, ਕਿੱਡੀ ਬਖਸ਼ਿਸ਼ ਹੈ। ਗੁਰੂ ਨਾਨਕ ਆਏ, ਉਹਨਾਂ ਸੰਗਤ ਇਕੱਠੀ ਕੀਤੀ, ਗੁਰੂ ਅਮਰਦਾਸ ਆਏ, ਉਹਨਾਂ ਨਾਲ ਪੰਗਤ ਇਕੱਠੀ ਕਰ ਦਿੱਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਆਏ, ਉਹਨਾਂ ਸਾਡਾ ਸਰੋਵਰ, ਇੱਕੋ 'ਚ ਹੀ ਸਾਰੇ ਇਸ਼ਨਾਨ ਕਰ ਸਕਦੇ ਹੋ, ਸਰੋਵਰ ਇਕੱਠਾ। ਧੰਨ ਗੁਰੂ ਅਰਜਨ ਦੇਵ ਜੀ ਆਏ, ਗੁਰੂ ਗ੍ਰੰਥ ਸਾਹਿਬ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ ਕਰ ਦਿੱਤਾ। ਦਸਮ ਪਾਤਸ਼ਾਹ ਆਏ, ਸਾਨੂੰ ਇੱਕ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ। ਉਹ ਭਲਿਓ ਸਾਡੇ ਪੰਜ ਇਕੱਠੇ, ਸੰਗਤ ਪੰਗਤ ਸਰੋਵਰ ਗੁਰੂ ਗ੍ਰੰਥ ਸਾਹਿਬ ਅਤੇ ਬਾਟਾ ਇਕੱਠਾ, ਉਹ ਕਿਹੜੇ ਭੇਦ ਭਾਵ ਵਿੱਚ ਪੈ ਗਏ। ਅਤੇ ਧੰਨ ਗੁਰੂ ਅਮਰਦਾਸ ਜੀ ਨੇ ਤਾਂ ਬੌਲੀ ਲਾਈ ਸੀ ਵੀ ਸਾਰੇ ਇੱਥੋਂ ਇਸ਼ਨਾਨ ਕਰੋਗੇ, ਪੰਗਤ ਬਣਾ ਦਿੱਤੀ, ਸਾਰੇ ਇੱਕੋ ਪੰਗਤ ਵਿੱਚ ਬੈਠੋਗੇ। ਅੱਜ ਕਿਹਦੇ ਭੇਦ ਭਾਵ ਵਿੱਚ ਅਸੀਂ ਪੈ ਗਏ? ਅਤੇ ਮੇਰੇ ਸਾਹਿਬ ਕਹਿਣ ਲੱਗੇ ਇੱਕੋ ਮਿੱਟੀ ਤੋਂ ਸਾਰਾ ਸੰਸਾਰ ਬਣਿਆ, ਅਤੇ ਤੁਸੀਂ ਕਿਹੜੀ ਊਚ ਨੀਚ ਅਤੇ ਭੇਦ ਭਾਵ ਦੀ ਗੱਲ ਪੈ ਕਰਦੇ ਹੋ ਜੀ?
1: ਪੰਚ ਤੱਤ ਮਿਲ ਦੇਹੀ ਕਾ ਆਕਾਰਾ,
0: ਕਿਉਂਕਿ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਇਹ ਪੰਜ ਤੱਤ ਮਿਲ ਦੇਹੀ ਕਾ ਆਕਾਰਾ, ਆਕਾਸ਼ ਵਾਯੂ ਅਗਨ ਜਲ ਅਤੇ ਧਰਤੀ, ਇਹ ਪੰਜਾਂ ਤੱਤਾਂ ਨਾਲ ਸਾਰਾ ਸੰਸਾਰ ਬਣਿਆ। ਪੰਚ ਤੱਤ ਮਿਲ ਦੇਹੀ ਕਾ ਆਕਾਰਾ, ਅੱਗੋਂ ਹਜ਼ੂਰ ਅਗਲੀ ਪੰਕਤੀ 'ਚ ਫਰਮਾਨ ਕਰਦੇ ਹਨ ਜੀ,
1: ਘੱਟ ਵੱਧ ਕੋ ਕਰੇ ਵਿਚਾਰਾ।
0: ਕੋਈ ਵਿਚਾਰ ਕਰਕੇ ਦੱਸੋ ਵੀ ਕੋਈ ਘੱਟ ਵੱਧ ਹੈ? ਉੱਚੀ ਜਾਤ ਵਾਲੇ ਦੇ ਅੰਦਰ ਕੋਈ ਪੰਜ ਤੱਤ ਦੀ ਮਿੱਟੀ ਵੱਧ ਨਹੀਂ ਲੱਗੀ, ਉੱਚੀ ਜਾਤ ਵਾਲੇ ਦੇ ਅੰਦਰ ਕੋਈ ਜੋਤ ਵੱਧ ਨਹੀਂ ਜਗਦੀ, ਨੀਵੀਂ ਜਾਤ ਵਾਲੇ ਦੇ ਤਨ ਨੂੰ ਕੋਈ ਮਿੱਟੀ ਘੱਟ ਨਹੀਂ ਲੱਗੀ। ਘੱਟ ਵੱਧ ਕੋ ਕਰੇ ਵਿਚਾਰ, ਕੋਈ ਕਰੋ ਵਿਚਾਰ। ਤਮਾਮ ਸੰਸਾਰ ਇੱਕੋ ਜੀ ਰਚਨਾ ਤੋਂ ਬਣਿਆ, ਅਤੇ ਫਿਰ ਇਹ ਸਾਡੇ ਮਾਨਸੀ ਭੇਦ ਨੇ, ਅੰਦਰ ਦੀ ਸਾਡੀ ਨੀਚ ਭਾਵਨਾ कि अपने नूं आपस को दीर्घ कर जाना है और उनको लगमात मनसा बाचा करमना। मैं देखे दोजक जात अपने आप नूं जानदा मैं दीर्घ मैं वड्डा ते दूजे नूं कहिंदा लगमात ए लघु है छोटा है। साहब कहन लगे ना ना भलिया इको जी करते रचना रचाई इको जी सब दे अंदर जोत पाई तो तू केड़ी अवस्था दे विच एक घट वद ऊच नीच दे भेद भाव विच चला गया है जी।
1: कहत नानक एहो जीओ कर्म बंध होई।
0: धन गुरु अमरदास पातशाह जी फरमान करदे ने कहत नानक एहो जीओ कर्म बंध होई। ये कर्मां दे बंधन विच फसिया होया है। कर्म की करदा जरा गल ध्यान च रखियो। गंगू ब्राह्मण है बहुत उच्ची जात है पर काम किन्ने नीच कीते ने। साहबजादियां नूं माता गुजर कौर जी नूं घर विश्राम दे के सिर ठाणे फड़ाउंदा पिया। जात ब्राह्मण है कर्म शूद्रां तों भैड़े ने। इधर भाई जैता जी जात शूद्र है कर कर्म और रंगरेटे गुरु के बेटे पै बांधे ने। यह है कर्म की करदा है कहत नानक एहो जियो कर्म बंद होई। ये जी कर्मा दे बंधन विच की कर्म पिया करदा दे आधार ते गल है जी।
1: बिन सतगुर भेटे मुक्त ना होई।
0: देखो धन गुरु ग्रंथ साहब जी ने किड्डी बख्शिश कीती है इत्थे आके सानू इन्हां चीजां तो मुक्त कीता है। भलियो एहो जी ऊच नीच भेद भाव तो मुक्त हो जाओ वैर विरोध ईरखा निंदा चुगली तो मुक्त हो जाओ। भलिया अपने आप नूं हंकार विच भर के उच्चे ते दूजे नूं नीवा दिखाउण दी कोशिश ना करो। मुक्त हो जाओ औगुणा तो मुक्त हो जाओ होमै हंकार तो मुक्त हो जाओ जातिवाद दे बंधना तो मुक्त हो जाओ। एक प्लेटफार्म ते कट्ठे हो के अज श्री श्री अकाल तख्त साहब जी की छत्र छाया हेठ ते धन गुरु रामदास पातशाह जी दियां जिथे दिन रात बरकतां पईआं वगदियां अज उस दर नाल जुड़ के मैं एक बेनती करदे हां। जदों असीं धन गुरु रामदास जी दे दर ते आउंदे हां मैं बेनती करा इत्थे संगत कट्ठी मिल गई इत्थे पंगत कट्ठी मिल गई इत्थे सरोवर सारियां लई इकट्ठा मिल गया। इत्थे धन गुरु रामदास जी दी बरकत नाल सारे संसार नूं गुरु ग्रंथ साहिब जी दा उपदेश इकट्ठा मिल गया। इन्हां मार्गां ते चलदियां चलदियां कदी सानूं दसम पातशाह जी दे दर खंडे बाटे दी अमृत पहल एक बाटा इकट्ठा मिल गया। आपस विच प्रेम भाव दे नाल होए इकत्र मिलो मेरे भाई दुबदा दूर करो लिव लाए हर नामै के होवो जोड़ी गुरमुख बैसो सफा विछाए। ये बिन सतगुर भेटे मुक्त न होई। धन गुरु ग्रंथ साहिब जी दे चरणा नाल गुरु रामदास जी दे दर नाल जुड़े रहो अनंत बरकतां झोली विच इस दर दियां पवन ते जीवन सुहेला ते सफला होवे। इन्हां अखरां नाल धन गुरु ग्रंथ साहिब महाराज जी दा कोटान कोट धन्नवाद। धन गुरु रामदास महाराज जी का कोटान कोट धन्यवाद जिन्हों की बरकत नाल सारा संसार झोलियां पिया भरद उस मेरे साहब जी के दर से कोटान कोट नमस्कार। समूह गुरु घर के प्रबंध का बहुत धन्यवाद। सिंह साहब मुख ग्रंथी सचखंड श्री हरिमंदर साहब सिंह साहब ज्ञानी अमरजीत सिंह साहब जी का तह दिलों धन्यवाद। आईया संगतान हाथ जोड़ अदब अदाब सहित जी आया आखदिया सारिया संगतान का तह दिलों धन्यवाद। भाई साहब जी ने शब्द श्रवण करवाया तिना का तह दिलों धन्यवाद। आओ दासरे दिया भुलां की खिमा करते हैं पावन शब्द दियां अंतम पंक्तियां फिर श्रवण करके मुड़ फतेह नाल सांझ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਏ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਾਸਮ ਬਸਾ ਰਹੇ ਤੇ ਕਮ ਜਾਤ ਨਾਨਕ ਨਾਵੈ ਵਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰੇ ਸੈਲ ਪੱਥਰ ਮਹਿ ਜੰਤ ਉਹ ਪਾਏ ਤਾਖਾ ਰਿਜਕ ਅੱਗ ਕਰ ਧਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਓਡੇ ਓਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰੇ ਤਿੰਨ ਕਵਣ ਖਲ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਵੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਉ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦਾ ਰਖਾਪ, ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ,

ਸੰਗਤ ਪਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਹੋਂ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ ਚੋਰ ਜਾਰ ਜੁਆਰ ਹੋਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਖ ਟਲ ਗੁਰ ਸੇਵੀਐ ਐਹਨ ਸਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ